0: ਸੂਤਕ ਏਵ ਨਾ ਉਤਰੈ ਗਿਆਨ ਤਾਰੇ ਤੋਏ ਮਹਲਾ ਪਹਿਲਾ।
1: ਮਾਨਕਾ ਸੂਤਕ ਲੋਭ ਹੈ ਜਿਹਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰ ਤ੍ਰਿਆ ਪਰਦ ਰੂਪ, ਕੰਨੀ ਸੂਤਕ

ਬੜੀ ਸਭ ਤੋਂ ਆਖੇ ਆਪਣਾ ਜਿਸ ਨਾਹੀਂ ਸੋਚਣ ਕੱਢੀਏ ਕੀਤਾ ਪੋ ਆਪਣਾ ਪਹਿਲੇ ਖਾ ਸੰਡੀਏ ਜਾ ਰਹਿਣਾ ਨਹੀਂ ਹੈ ਤੇ ਜਗਦਾ ਕਾਇਦਗਾਰ ਬਹੰਡੀਏ ਮੰਦਾ ਕਿਸ ਨੇ ਆਖੀਏ।

ਪੌੜੀ ਆਪੇ ਹੀ ਕਰਨਾ ਕਿ ਗੱਲ ਆਪੇ ਹੀ ਤੈ ਧਾਰੀਏ ਦੇਖੇ ਕੀਤਾ ਆਪਣਾ ਤਰਕ ਚੀ ਪੱਕੀ ਸਾਰੀ ਏ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਏ ਜਿਸਕੇ ਜੀ ਪ੍ਰਾਣ ਹੈ ਕਿ ਉਸ ਮਨ ਉਸਾਰੀਏ ਆਪਣਾ ਹੱਥੀ ਆਪਣਾ ਹੱਥ।

ਆਸ ਕਾਂਡੀਆ ਸਧੀਰੇ ਸਮਾਏ ਚੰਗਾ ਚੰਗਾ ਕਰਮ ਨੇ ਮੰਦੇ ਮੰਦਾ ਹੋ ਆਸ ਕੇ ਨਾ ਆਖੀਐ ਦਿਲੇ ਖੈ ਵਰਤੇ ਸੋਏ ਮਹੱਲਾ ਦੂ

0: ਜਿਤ ਸੇਵਿਆ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ। ਜਿਤ ਕੀਤਾ ਪਾਈਏ ਆਪਣਾ ਸਾ ਕਾਲ ਬਰੀ ਕਿਉਂ ਘਾਲੀਏ। ਮੰਦਾ ਮੂੰਹ ਲੱਗੇ ਜੀ ਦਿਲ ਅਮੀ ਨਦਰ ਨਿਹਾਲੀਏ। ਜੋ ਸਾਹਿਬ ਨਾਲ ਨਹਾਰੀਏ ਤੇ ਵਿਆਹ ਪਾਸਾ ਢਾਲੀਏ। ਕਿਛਲਾ ਹੈ ਉੱਪਰ ਕਾਲੀਏ, ਕਿਛਲਾ ਹੈ ਉੱਪਰ ਕਾਲੀਏ।
1: ਜਿਨ ਗੁਰਮੁਖ

0: ਵਰਤ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸ ਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਬਾਣੀ ਕੂੜ ਹੋਵੇ ਨਾਨਕ ਸਿਫਤ ਵਿਗਾਸ
1: ਮਹਲਾ ਦੂਜਾ ਨਾਲ ਆਣੇ।

ਚਾਕਰ ਲੱਗੇ ਚਾਕਰੀ ਦੇ ਚੱਲੇ ਖਸਮੇ ਪਾਏ ਹੁਰਮਤ ਸੁਣੋ ਅਗਲੀ ਹੋ ਜੂ ਪੈਧੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ ਵਜੋ ਗਵਾਏ ਅਗਲਾ ਮੋਹੇ ਮੋਹ ਭਾਣਾ ਖਾਏ ਜਿਸਦਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ ਨਾਨਕ ਉਸਦਾ ਚੱਲੇ।

0: ਨਾਨਕ ਸਾਕਰਮਾ ਸਾਹਿਬ ਤੁਠੈ ਜੋ ਮਿਲੈ ਮਹਲਾ ਦੂਜਾ
1: ਇੱਕ ਨਹੀਂ ਚੱਕਰੀ ਜਿਤ ਭਾਉ ਖਸੂ ਨਾ ਜਾਏ ਨਾਨਕ ਸੇਵਕ ਕਾਢੀਐ ਜੇ ਸੇਤੀ ਖਸੂ ਸਮਾਏ।

ਨਾਨਕ ਅੰਤ ਨਾ ਜਾਪਣੀ ਹਰਤਾ ਕੇ ਭਾਰਾਵਾਰ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਇੱਕ ਨਾ ਕਰੀ ਜੰਜੀਰੇ ਇੱਕ ਤੁਰੀ ਚੜੇ ਬਸਿਆਰ ਆਪ ਕਰਾਏ ਕਰਿਆ ਭਾਉ ਕੈਸੋ ਕਰੀ ਪੁਕਾਰ ਨਾਨਕ ਕਰਨਾ ਜਿਨਕੀ ਆ।

ਜਿਹੜਾ ਵਿਅਕਤੀ ਕ੍ਰੋਧ ਦੀ ਅੱਗ ਨੂੰ ਕਾਬੂ ਵਿੱਚ ਨਹੀਂ ਕਰ ਸਕਦਾ ਉਹ ਇੱਕ ਦਿਨ ਖੁਦ ਆਪਣੇ ਆਪ ਨੂੰ ਹੀ ਉਸ ਵਿੱਚ ਸਾੜ ਬੈਠਦਾ ਹੈ।

0: ਹੁਣੇ ਤੁਸੀਂ ਸਰਵਨ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਅਰਾਧਨਾ। ਮੀਡੀਅਮ ਵੇਵ 343.6 meters ਯਾਨੀ 873 kHz 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 6:30 ਹੋ ਰਹੇ ਨੇ। ਆਓ ਸੁਣੀਏ ਪ੍ਰੋਗਰਾਮ ਖੇਤੀਬਾੜੀ।
1: ਖੇਤੀਬਾੜੀ

0: ਜੈ ਹਿੰਦ ਜੀ, ਸਤੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਤਕੜਾ ਤਕੜਾ, ਸ਼ੁਕਰ ਮਾਲਕ ਦਾ, ਤੁਸੀਂ ਆਪਣਾ ਦੱਸੋ।
1: ਬਹੁਤ ਵਧੀਆ ਜੀ, ਸਮੇਂ ਦੇ ਮੁਤਾਬਕ ਜਿੱਦਾਂ ਆਪਾਂ ਕਹਿੰਦੇ ਕੰਮ ਕਾਰ ਕਰਦੇ ਰਹੀਏ ਅਤੇ ਨਾਲ ਨਾਲ ਸਲਾਹ ਮਸ਼ਵਰਾ ਵੀ ਕਰਦੇ ਰਹੀਏ ਇੱਕ ਦੂਜੇ ਨਾਲ।
0: ਦੇਖੋ, ਜਿਹੜੀ ਖੇਤੀਬਾੜੀ ਹੈ ਨਾ, ਇਹ ਸਲਾਹ ਮਸ਼ਵਰਾ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਪਰ ਇੱਕ ਗੱਲ ਹੈ, ਜਿੱਦਾਂ ਤੁਸੀਂ ਵੀ ਜ਼ਿਕਰ ਕਰਦੇ ਹੋ, ਵੀ ਸਲਾਹਕਾਰ ਕੌਣ ਹੈ ਤੁਹਾਡਾ?
1: ਆਹੋ,
0: ਇਹ ਰਾਹ ਜਾਂਦੇ ਨਾਲ ਸਲਾਹ ਨਹੀਂ ਕੀਤੀ ਜਾ ਸਕਦੀ। ਕਿਸੇ ਮਾਹਰ ਬੰਦੇ ਨਾਲ ਤੁਸੀਂ ਸਲਾਹ ਕਰ ਸਕਦੇ ਹੋ, ਕਿਉਂਕਿ ਖੇਤੀ ਦੇ ਵਿੱਚ ਹੁਣ ਸੰਧੂ ਸਾਹਿਬ ਵਨ ਸੰਪਦਾ ਇੰਨੀ ਜ਼ਿਆਦਾ ਹੈ, ਕਿਤੇ ਧੰਦੇ ਵਿੱਚ ਸ਼ਾਮਿਲ ਹੋ ਗਏ ਹੈ। ਸੋ ਇਸ ਕਰਕੇ ਕਿਹੜੇ ਬੰਦੇ ਨੂੰ ਕਿਸ ਚੀਜ਼ ਦੀ ਜਾਣਕਾਰੀ ਹੈ, ਜਾਣਕਾਰ ਬੰਦੇ ਨਾਲ ਹੀ ਆਪਾਂ ਜਿਹੜਾ ਇਹਦੀ ਸਲਾਹ ਮਸ਼ਵਰਾ ਕਰਕੇ ਕੋਈ ਵੀ ਜਿਸ ਤਰ੍ਹਾਂ ਦੀ ਦਿੱਕਤ ਹੈ, ਕੋਈ ਸਮੱਸਿਆ ਹੈ, ਕੋਈ ਵਿਉਂਤ ਕਰਨੀ ਹੈ, ਅਤੇ ਬਿਨਾਂ ਜਿੱਦਾਂ ਕਹਿ ਸਕਦੇ ਹਾਂ ਕਿ ਜਾਣਕਾਰੀ ਜਾਂ ਬਿਨਾਂ ਸਲਾਹ ਤੋਂ ਕੰਮ ਕਰਨਾ ਕਈ ਵਾਰੀ ਸਾਨੂੰ ਮਹਿੰਗਾ ਸਾਬਤ ਹੋ ਜਾਂਦਾ।
1: ਹਾਂ ਬਿਲਕੁਲ ਜੀ, ਦੇਖੋ ਹੁਣ ਜਿਹੜਾ ਬੰਦਾ ਕੰਮ ਕਰਦਾ ਹੁੰਦਾ ਉਹਨੂੰ ਪੂਰੀ ਆਪਾਂ ਕਹਿੰਦੇ ਹਾਂ ਕਿ ਚੰਗੇ ਤਰੀਕੇ

0: ਸਾਇੰਸ ਪਤਾ ਜੀ ਉਹਨੂੰ, ਉਹਦੀ ਸਾਇੰਸ ਪਤਾ ਉਹਨੂੰ,
1: ਕੀ ਸਮੱਸਿਆਵਾਂ ਆਉਂਦੀਆਂ ਅਤੇ ਕਿਹੜਾ ਢੰਗ ਤਰੀਕਾ ਵਰਤਣਾ ਹੈ, ਅਤੇ ਉਸ ਹਿਸਾਬ ਨਾਲ ਫਿਰ ਆਪਾਂ ਨੂੰ ਕੰਮ ਕਰਨ ਦੀ ਲੋੜ ਪੈਂਦੀ। ਖਾਸ ਕਰਕੇ ਦੇਖੋ ਸਬਜ਼ੀਆਂ 'ਚ ਲੈ ਲਓ, ਕਿਉਂਕਿ ਸਬਜ਼ੀਆਂ ਹੈ ਵੀ ਇਹ ਤਾਂ ਬੜੀ ਛੇਤੀ ਖਰਾਬ ਹੋਣ ਵਾਲੀ ਹੈ।
0: ਬਿਲਕੁਲ,
1: ਇੱਕ ਵਾਰ ਜੇ ਟੁੱਟ ਗਈ ਅਤੇ ਫਿਰ ਜਿੰਨੇ ਛੇਤੀ ਹੋ ਸਕੇ ਇਹਨਾਂ ਦਾ ਮੰਡੀਕਰਨ ਕਰਨਾ ਅਤੇ ਤੋੜਨ ਲੱਗਿਆਂ ਵੀ ਗੱਲਾਂ ਦਾ ਧਿਆਨ ਰੱਖਣਾ।
0: ਬਿਲਕੁਲ,
1: ਤਾਂ ਕਿ ਖਪਤਕਾਰ ਤੱਕ ਵਧੀਆ ਤਰੀਕੇ ਨਾਲ ਪਹੁੰਚੇ, ਇਹ ਬੜਾ ਮਹੱਤਵਪੂਰਨ ਆ।
0: ਦੇਖੋ ਸਬਜ਼ੀ ਭਾਜੀ ਦਾ ਜਿੱਦਾਂ ਆਪਾਂ ਕਹਿੰਦੇ ਕਿ ਹਰ ਬੰਦਾ ਸਬਜ਼ੀ ਭਾਜੀ ਦਾ ਵਪਾਰਕ ਪੱਧਰ 'ਤੇ ਕੰਮ ਨਹੀਂ ਕਰ ਸਕਦਾ, ਆਪਾਂ ਆਮ ਵੀ ਦੇਖਦੇ ਹਾਂ ਅਮੂਮਨ ਕਿਸਾਨ ਜਿਹੜੇ ਸਾਰੇ ਨਹੀਂ ਕਰਦੇ ਹੈ, ਸਬਜ਼ੀਆਂ ਵਾਲੇ ਕਿਸਾਨ ਹੀ ਸਬਜ਼ੀ ਦਾ ਕਿੱਤਾ ਧੰਦਾ ਕਰਦੇ ਹੈ। ਜਿੱਦਾਂ ਤੁਸੀਂ ਦੱਸਿਆ ਹੈ ਕਿ ਸਬਜ਼ੀ ਪੈਦਾ ਕਰਨ ਤੋਂ ਲੈ ਕੇ ਮੰਡੀਕਾਰੀ ਤੱਕ ਹਰ ਪੱਖ ਦੇ ਉੱਤੇ ਇਹਦੇ ਵੱਖ ਵੱਖ ਲੋੜਾਂ ਨੇ, ਵੱਖ ਵੱਖ ਢੰਗ ਹੈ, ਤਰੀਕੇ ਹੈ। ਹੁਣ ਆਪਾਂ ਦੇਖਿਆ ਵੀ ਸਬਜ਼ੀਆਂ ਦੀ ਜਦੋਂ ਆਪਾਂ ਬਿਉਂਤਬੰਦੀ ਕਰਦੇ ਹਾਂ, ਕਿਉਂਕਿ 12 ਮਹੀਨੇ 30 ਦਿਨ ਸਾਨੂੰ ਸਬਜ਼ੀ ਦੀ ਲੋੜ ਹੈ ਅਤੇ 12 ਮਹੀਨੇ 30 ਦਿਨ ਸਾਡੇ ਖੇਤ ਦੇ ਵਿੱਚ ਸਬਜ਼ੀ ਚਾਹੀਦੀ ਹੈ,
1: ਮਿਲਦੀ ਰਹਿੰਦੀ ਆ। ਰੋੜੀਆ ਰਾਮ ਜੀ, ਅੱਗੇ ਸਮਾਂ ਆਉਂਦਾ ਸੀ ਵੀ ਸਬਜ਼ੀ ਜਿਹੜੀ ਨਾ ਰੁੱਤ ਦੇ ਹਿਸਾਬ ਨਾਲ ਮਿਲਦੀ, ਹੁਣ ਕਿ ਸਾਡੇ ਮਾਹਰਾਂ ਨੇ ਇਹੋ ਜਿਹੀਆਂ ਕਿਸਮਾਂ ਦੇ ਤੀਆਂ ਕਿ ਹਰ ਰੁੱਤ ਵਿੱਚ ਪੈਦਾ ਹੋ ਜਾਂਦੀਆਂ ਨੇ। ਅਤੇ ਦੂਸਰਾ ਹੈ ਕਿ ਸਾਨੂੰ ਤਾਂ ਸਾਡੇ ਮੁਲਕ ਦੀ ਖੂਬਸੂਰਤੀ ਹੈ ਵੀ ਇੱਥੇ ਵੱਖਰੇ ਵੱਖਰੇ ਮੌਸਮ ਆ ਜੀ, ਹਾਂਜੀ, ਕਿਸੇ ਆਪਣੇ ਨਹੀਂ ਤਾਂ ਦੂਜੇ 'ਤੇ ਪੈਦਾ ਹੋ ਕੇ ਉੱਥੋਂ ਆ ਜਾਏਗੀ ਮੰਗ ਹੋ ਕੇ ਹਿਸਾਬ ਨਾਲ।
0: ਬਿਲਕੁਲ,
1: ਕਿਸਾਨ ਵੀਰ ਅੱਜ ਕੱਲ੍ਹ ਹੁਣ ਕਿ ਇੰਨਾ ਵਧੀਆ ਤਰੀਕਾ ਹੈ, ਆਪਸ ਵਿੱਚ ਤਾਲਮੇਲ ਆ ਕਿ ਸਾਧਨ ਵੀ ਹੈਗੇ ਆ,
0: ਬਿਲਕੁਲ,
1: ਜਿਹਨਾਂ ਦੀ ਵਰਤੋਂ ਕਰਕੇ ਇਹਦਾ ਮੰਡੀਕਰਨ ਕੋਈ ਜੇ ਆਪਾਂ ਦੇਖੀਏ ਕੋਈ ਇੰਨੀ ਔਖਿਆਈ ਵਾਲੀ ਗੱਲ ਨਹੀਂ ਗੀ।
0: ਢੰਗ ਤਰੀਕੇ ਵੀ ਬਦਲ ਗਏ ਨਾ, ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਹੁਣ ਸਬਜ਼ੀਆਂ ਜਿਹੜੀਆਂ ਹੈ ਸਾਡੇ ਕੋਲ ਨੈੱਟ ਹਾਊਸ ਆ ਗਿਆ, ਲੋ ਟਨਲ ਵਿਧੀ ਹੈ, ਪੌਲੀ ਹਾਊਸ ਹੈ, ਵੱਖ ਵੱਖ ਵਿਧੀਆਂ ਆ ਗਈਆਂ। ਸੋ ਸਾਰਾ ਸਾਲ ਸਬਜ਼ੀ ਤਾਂ ਆਪਾਂ ਲੈਣੀ ਹੀ ਲੈਣੀ ਹੈ, ਉਹਦੇ 'ਚ ਗੱਲ ਜਿਹੜੀ ਕੋਈ ਦੋ ਰਾਏ ਨਹੀਂ ਹੈ। ਇੱਕ ਤਾਂ ਦੇਖੋ ਵੀ ਸਬਜ਼ੀਆਂ ਦੇ ਵਿੱਚ ਆਮ ਤੌਰ 'ਤੇ ਅਸੀਂ ਮਾਰ ਜਿਹੜੀ ਖਾਂਦੇ ਹਾਂ ਉਹ ਜਾ ਕੇ ਤਾਂ ਮੰਡੀ 'ਚ ਹੀ ਖਾਂਦੇ ਹਾਂ, ਕਿਉਂਕਿ ਸਬਜ਼ੀਆਂ ਦੇ ਵਿੱਚ ਇੱਕ ਗੱਲ ਤਾਂ ਸੰਧੂ ਸਾਹਿਬ ਬਿਲਕੁਲ ਸੱਚਾਈ ਹੈ ਕਿ ਅਗੇਤ ਔਰ ਪਛੇਤ ਦੀ ਚੀਜ਼ ਹੈ ਇਹ, ਜਿੰਨੀਆਂ ਆਪਾਂ ਅਗੇਤੀਆਂ ਸਬਜ਼ੀਆਂ ਲੈਂਦੇ ਹਾਂ ਉਹਨਾਂ ਸਾਡਾ ਮੁਨਾਫਾ ਵੱਧ ਆਉਂਦਾ ਹੈ, ਇਸੇ ਤਰ੍ਹਾਂ ਪਛੇਤੀਆਂ ਸਬਜ਼ੀਆਂ ਜਦੋਂ ਆਪਾਂ ਬੀਜਦੇ ਹਾਂ ਉਹਦੇ 'ਚ ਸਾਡਾ ਮੁਨਾਫਾ ਵੱਧ ਜਾਂਦਾ, ਤਾਂ ਕਿ ਜਿਹੜਾ ਵਿਚਲਾ ਗਲੱਟ ਦਾ ਟਾਈਮ ਹੁੰਦਾ ਉਹ ਸਾਡਾ ਇੱਕੋ ਜਿੱਕਾ ਨਿਕਲ ਜਾਂਦਾ, ਜਿਹਨੂੰ ਕਹਿ ਸਕਦੇ ਹਾਂ ਵੀ ਘਾਟ ਬਾਅਦ ਜਿਹੜੀ ਆ ਦੋਨੋਂ ਸਮਿਆਂ ਦੇ ਵਿੱਚ ਪੂਰੀ ਹੋ ਜਾਂਦੀ। ਇਸ ਕਰਕੇ ਵਿਉਂਤਬੰਦੀ ਦੇ ਵਿੱਚ ਸਾਨੂੰ ਪਹਿਲੋਂ ਇਹ ਚੀਜ਼ ਜਿਹੜੀ ਹੈ ਵਿੱਚ ਸ਼ਾਮਿਲ ਕਰ ਲੈਣੀ ਚਾਹੀਦੀ, ਭਾਈ ਮੈਂ ਇੰਨਾ ਰਕਬਾ ਅਗੇਤਾ ਲਾਉਣਾ ਹੈ, ਇੰਨਾ ਮੁੱਖ ਸਮੇਂ 'ਚ ਲਾਉਣਾ ਹੈ, ਇੰਨਾ ਘਾ ਰਕਬਾ ਮੈਂ ਪਛੇਤਾ ਲਾਉਣਾ ਹੈ, ਉਸ ਲਿਹਾਜ਼ ਨਾਲ ਹੀ ਉਹਦੀ ਤੁੜਾਈ ਫਿਰ ਹੋਣੀ ਹੈ।
1: ਹਾਂ, ਫਿਰ ਵਿਉਂਤਬੰਦੀ ਹੋ ਗਈ ਨਾ ਕਿ ਮੇਰੇ ਤੋਂ ਮੰਡੀ ਕਿੰਨੀ ਦੂਰ ਹੈ।
0: ਬਿਲਕੁਲ,
1: ਜੇ ਅਸੀਂ ਕੋਸ਼ਿਸ਼ ਕਰੀਏ ਵੀ ਆਪਾਂ ਇੱਕ ਤਾਂ ਦੇਖੋ ਰੋੜੀਆ ਰਾਮ ਜੀ ਕਿ ਹੁਣ ਇੰਨੇ ਜ਼ਿਆਦਾ ਆਪਣੇ ਕੋਲ ਜਿੱਦਾਂ ਕਹਿੰਦੇ ਮੌਕੇ ਹੁੰਦੇ ਆ, ਸਿਰਫ ਸੰਪਰਕ ਕਰਨ ਦੀ ਲੋੜ ਪੈਂਦੀ ਹੈ, ਘਰ ਘਰ ਵੀ ਸਪਲਾਈ ਕਰ ਦਿੰਦੇ ਜੀ,
0: ਕਰਦੇ ਬਿਲਕੁਲ ਜੀ ਬਿਲਕੁਲ।
1: ਅੱਜ ਕੱਲ੍ਹ ਲੋਕ ਵਟਸਐਪ 'ਤੇ ਤੁਹਾਡੇ ਔਡਰ ਭੇਜ ਦਿੰਦੇ ਅਤੇ ਅਸੀਂ ਪੈਕ ਕਰਕੇ ਉਹਦੇ ਘਰ ਉਹ ਜਿਹੜੀ ਹੈ
0: ਔਰ ਤਾਜ਼ੀ ਸਬਜ਼ੀ,
1: ਹਾਂ
0: ਵਧੀਆ
1: ਪੁੱਜਦੀ ਹੋ ਜਾਂਦੀ ਹੈਗੀ ਹੈ। ਅਤੇ ਬਾਕੀ ਦੇਖੋ ਕਿ ਜੇ ਆਪਣੇ ਕੋਲ ਕਿਸਾਨ ਕੋਈ ਇਹੋ ਜਿਹਾ ਹੋਵੇ ਜਾਂ ਕੋਈ ਠੇਕੇਦਾਰ ਇਹੋ ਜਿਹਾ ਮਿਲ ਜਾਂਦਾ ਜਿਹੜਾ ਪੱਕਾ ਖਰੀਦਦਾਰ ਬਣ ਜਾਵੇ, ਚਾਰ ਪੈਸੇ ਜੇ ਘੱਟ ਵੀ ਮਿਲ ਜਾਣ, ਪੱਕਾ ਯਕੀਨੀ ਤਾਂ ਹੋ ਗਿਆ ਵੀ ਮੇਰੀ ਚੀਜ਼ ਵਿਕ ਜਾਊਗੀ। ਕਿਉਂਕਿ ਜੇ ਕੋਈ ਗੱਲ ਆਪਾਂ ਪਹਿਲਾਂ ਕਰ ਰਹੇ ਸੀ ਨਾ ਵੀ ਜੇ ਇੱਕ ਵਾਰ ਟੁੱਟ ਗਈ ਅਤੇ ਫਿਰ ਇਹਦੀ ਕੀਮਤ ਘੱਟਦੀ ਰਹਿਣੀ,
0: ਘੱਟਦੀ ਹੈ ਜੀ। ਗੱਲ ਤੁਹਾਡੀ ਸੰਧੂ ਸਾਹਿਬ ਬਿਲਕੁਲ ਸਹੀ ਹੈ ਕਿ ਕੰਮ ਕੋਈ ਵੀ ਕਰੋ ਉਹਨੂੰ ਪੱਕੇ ਪੈਰੀਂ ਕਰੋ। ਪੱਕੇ ਪੈਰੀਂ ਦਾ ਮਤਲਬ ਇਹੀ ਹੈ ਕਿ ਬਾਅਦ ਦੇ ਵਿੱਚ ਕੋਈ ਕਚਿਆਈ ਜਿਹੜੀ ਹੈ ਨਾ ਉਹ ਫਿਰ ਤੁਹਾਨੂੰ ਕੱਚਾ ਕਰ ਦੂਗੀ। ਇਸ ਕਰਕੇ ਵੀ ਕੱਚੇ ਹੋਣ ਨਾਲੋਂ ਪਹਿਲਾਂ ਪੱਕੇ ਹੋ ਕੇ ਕੰਮ ਕਰਨਾ ਚਾਹੀਦਾ। ਪੱਕੇ ਹੋਣ ਕੇ ਕੰਮ ਕਰਨ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਕਿ ਚਾਰ ਪੈਸੇ ਘੱਟ ਵੀ ਆ ਜਾਣ ਮੁਨਾਫਾ, ਉਹਦਾ ਕੋਈ ਨੁਕਸਾਨ ਨਹੀਂ,
1: ਲਗਾਤਾਰ ਆਉਂਦੇ ਰਹੇ।
0: ਪਰ ਜਿਹੜਾ ਖਤਰਾ ਜਿਹੜਾ ਤੁਹਾਡੇ ਸਾਹਮਣੇ, ਹੁਣ ਤੁਸੀਂ ਮੰਡੀ 'ਚ ਲੈ ਕੇ ਜਾਂਦੇ ਹੋ ਜੀ ਕਿ ਭਾਅ ਮਿਲ ਗਿਆ ਨਹੀਂ ਮਿਲਿਆ ਨਾ ਮਿਲਿਆ, ਕਈ ਵਾਰੀ ਬੁਰਾਨ ਵੀ ਹੋਣਾ ਪੈਂਦਾ ਹੈ। ਸੋ ਇਸ ਕਰਕੇ ਜਿੱਦਾਂ ਕਿਹਾ ਕਿ ਹੁਣ ਸਾਡੇ ਕੋਲ ਸਾਧਨ ਹੈ, ਗਰੁੱਪ ਬਣੇ ਹੋਏ ਆ ਕਿਸਾਨਾਂ ਦੇ, ਅਲੱਗ ਅਲੱਗ ਗਰੁੱਪਾਂ ਦੇ ਵਿੱਚ ਤੁਸੀਂ ਸ਼ਾਮਿਲ ਹੋ ਕੇ ਉੱਥੇ ਮੰਡੀਕਾਰੀ ਕਰ ਸਕਦੇ ਹੋ, ਉਹਨਾਂ ਨੂੰ ਆਪਣੀ ਫਸਲ ਦੇ ਸਕਦੇ ਹੋ, ਤਾਂ ਕਿ ਕਿਸੇ ਵੀ ਤਰ੍ਹਾਂ ਫਸਲ ਦੇ ਵਿੱਚ ਫਿਰ ਵੱਟਾ ਨਾ ਰਹੇ। ਅਤੇ ਹੁਣ ਤਾਂ ਦੇਖੋ ਜੀ ਸਿੱਧੀ ਮੰਡੀਕਾਰੀ ਦਾ ਜੇ ਉਪਰਾਲਾ ਕੀਤਾ ਜਾਵੇ ਵੀ ਤੁਸੀਂ ਸਿੱਧੇ ਗਾਹਕ ਤੱਕ ਹੀ ਜਾਓ, ਉਹਦੇ ਨਾਲ ਝਰੀ ਸੀ ਹੈ ਨਹੀਂ।
1: ਹਾਂ, ਉਹ ਤਾਂ ਵਧੀਆ ਜੀ, ਸੋਨੇ ਤੋਂ ਸੁਹਾਗੇ ਵਾਲੀ ਗੱਲ ਹੋ ਗਈ ਨਾ ਕਿ ਖਪਤਕਾਰ ਨੂੰ ਫਾਇਦਾ ਹੈ ਅਤੇ ਸਾਨੂੰ ਵੀ ਫਾਇਦਾ ਹੈ ਕਿ ਆਪਾਂ ਜਿਹੜੀ ਚੀਜ਼ ਹੈਗੀ ਹੈ ਉਹ ਵਧੀਆ ਵਿਕ ਜੂਗੀ।
0: ਬੜੇ ਜ਼ਿਮੀਦਾਰ ਨੇ ਜੀ ਆਪਣੇ ਉਪਰਾਲੇ ਕਰਦੇ ਪਏ, ਜਿਹੜੇ ਇਹ ਕਹਿੰਦੇ ਆ ਕਿ ਸਾਤੋਂ ਔਡਰ ਨਹੀਂ ਜਿਹੜੇ ਨਿਬੜਦੇ। ਹਾਂ, ਜ਼ਿਆਦਾ ਹੈ,
1: ਕਈ ਸਬਜ਼ੀਆਂ ਇਹੋ ਜਿਹੀਆਂ ਨੇ ਜਿਹੜੀਆਂ ਦੀ ਜ਼ਿਆਦਾ ਕੀਮਤ ਹੁੰਦੀ
0: ਹੈ,
1: ਜਿਹਨੂੰ ਆਪਾਂ ਕਹਿੰਦੇ ਹਾਈ ਵੈਲਿਊ, ਉਹਨਾਂ ਦੀ ਬੜੀ ਮੰਗ ਹੁੰਦੀ ਹੈ ਜੀ। ਉਹਨਾਂ ਵੱਲ ਜੇ ਆਪਾਂ ਰੰਗ ਬਿਰੰਗੀਆਂ ਸਬਜ਼ੀਆਂ ਵੀ ਪੈਦਾ ਹੋਣ ਲੱਗ ਪਈਆਂ ਜੀ,
0: ਬੜਾ ਕੁਛ ਹੈ ਜੀ, ਬੜਾ ਕੁਛ
1: ਉਹ ਵੀ ਪੈਦਾ ਹੋ ਸਕਦੀਆਂ ਨੇ। ਅੱਛਾ, ਜਿਹੜੀ ਸਬਜ਼ੀ ਵਿੱਚ ਗੱਲ ਹੁੰਦੀ ਹੈ ਨਾ ਕਿ ਆਪਾਂ ਇਹਨਾਂ ਦੀ ਠੀਕ ਤਰੀਕੇ ਨਾਲ ਦਰਜਾਬੰਦੀ ਕਰਕੇ ਲੈ ਕੇ ਜਾਓ।

0: ਕਿ ਇੱਕੋ ਜਿਹਾ ਆਕਾਰ ਦੇਖਣ ਨੂੰ ਸੋਹਣੀਆਂ ਲੱਗਣ, ਅਤੇ ਤਾਂ ਕਿ ਫਿਰ ਉਹਦਾ ਮੁੱਲ ਜ਼ਿਆਦਾ ਆਪਾਂ ਨੂੰ ਮਿਲ ਜ਼ਿਆਦਾ ਮਿਲਦਾ, ਵਧੀਆ ਮਿਲਦਾ,
1: ਵਧੀਆ ਮਿਲਦਾ ਜੀ। ਦੇਖੋ ਮੰਡੀ ਦੇ ਵਿੱਚ ਜਦੋਂ ਥੋਕ ਵਾਲੀ ਮੰਡੀ 'ਚ ਤੁਸੀਂ ਜਿੱਥੇ ਵਪਾਰੀ ਮੰਡੀ ਫਸਲ ਵਿਕਦੀ ਆ ਉੱਥੇ ਲੈ ਕੇ ਜਾਂਦੇ ਹੋ, ਅਤੇ ਉੱਥੇ ਤਾਂ ਤੁਹਾਨੂੰ ਗ੍ਰੇਡ ਕਰਕੇ ਲੈ ਕੇ ਜਾਣੀ ਪੈਣੀ ਹੈ।
0: ਹਾਂ,
1: ਕਿਉਂਕਿ ਜੇ ਫਸਲ ਦੇ ਵਿੱਚ ਦਾਣੇ ਦਾ ਰਲਾ ਹੋਊ, ਛੋਟਾ ਵੱਡਾ ਹੋਊਗਾ, ਅਤੇ ਫਿਰ ਜਿਹੜਾ ਭਾਅ ਨੂੰ ਵੱਟਾ ਲੱਗਣਾ ਹੀ ਲੱਗਣਾ ਹੈ।
0: ਹਾਂ, ਫਿਰ ਤਾਂ ਦੜਾ ਹੋ ਗਿਆ ਜੀ,
1: ਦੜਾ ਹੋ ਗਿਆ। ਸੋ ਇਸ ਕਰਕੇ ਇਹ ਗੱਲ ਤਾਂ, ਬਾਕੀ ਤੁੜਾਈ ਤਾਂ ਦੇਖੋ ਸੰਧੂ ਸਾਹਿਬ ਹੈ ਵੀ ਹੁਣ ਤਾਂ ਸਾਡੇ ਕੋਲ ਸਾਧਨ ਵੀ ਆ ਗਏ। ਤੁੜਾਈ ਅਤੇ ਪੈਕਿੰਗ, ਇਹ ਤੁਹਾਡੀਆਂ ਦੋਨੋਂ ਚੀਜ਼ਾਂ ਤੁਹਾਡਾ ਪੈਸਾ ਬਣਾਉਂਦੀਆਂ ਹੈ। ਤੁੜਾਈ ਕਰਕੇ ਕਿਸ ਢੰਗ ਨਾਲ ਤੁਸੀਂ ਉਹਨੂੰ ਪੈਕ ਕਰਕੇ ਲੈ ਕੇ ਜਾਂਦੇ ਹੋ, ਕਿਤੇ ਕੋਈ ਚਟਾਖ ਨਾ ਲੱਗਿਆ ਹੋਵੇ, ਕਿਸੇ ਕਿਸੇ ਤਰ੍ਹਾਂ ਦੀ ਜਿਹੜੀ ਦਬਾਅ ਦੇ ਵਿੱਚ ਨਾ ਸਬਜ਼ੀ ਆਈ ਹੋਵੇ। ਮਤਲਬ ਕਹਿਣ ਦਾ ਉਹੀ ਹੈ ਕਿ ਉਹਦਾ ਤਾਜ਼ਾਪਣ, ਉਹਦੀ ਖੂਬਸੂਰਤੀ ਜਿਹੜੀ ਹੈ ਉਹ ਕਿਸੇ ਤਰ੍ਹਾਂ ਨਾਲ ਵੀ ਖਰਾਬ ਨਹੀਂ ਹੋਣੀ ਚਾਹੀਦੀ, ਨਹੀਂ ਤਾਂ ਫਿਰ ਭਾਅ ਨੂੰ ਵੱਟਾ ਲੱਗੂਗਾ।
0: ਹਾਂ, ਇਹ ਤਾਂ ਜਿਹੜੇ ਕਈ ਤਾਂ ਕਿਸਾਨ ਵੀਰ ਨਾ ਹੁਣ ਆਪਣੇ ਤੁੜਾਈ ਕਰਨ ਵਾਲੇ ਪੱਕੇ ਰੱਖੇ ਹੁੰਦੇ ਆ ਜੀ, ਉਹ ਵੀ ਬੜੇ ਆਪਣੇ ਫਨ ਦੇ ਮਾਹਰ ਹੁੰਦੇ ਜੀ।
1: ਬਿਲਕੁਲ ਬਿਲਕੁਲ,
0: ਉਹਨੂੰ ਪਤਾ ਹੁੰਦਾ ਹੈਗਾ ਕਿ ਜੇ ਆਪਾਂ ਮਾਰ ਕਹਿੰਦੇ ਵੀ ਹੱਥਾਂ 'ਤੇ ਜੇ ਆਪਾਂ ਉਹ ਪਲਾਸਟਿਕ ਪੋਲੀਥੀਨ ਦੀਆਂ ਲਿਫਾਫ ਚਲਾ ਲਓ ਜੀ, ਤਾਂ ਕਿ ਸਬਜ਼ੀ ਨੂੰ ਸਿੱਧਾ ਹੱਥ ਨਾ ਲੱਗੇ,
1: ਹੱਥ ਨਾ ਲੱਗੇ, ਸਹੀ ਗੱਲ, ਸਿਆਣੀ ਗੱਲ।
0: ਹਾਂ, ਕੋਈ ਦਾਗ ਨਾ ਲੱਗ ਜਾਵੇ ਉੱਤੇ, ਕੋਈ ਆਪਾਂ ਨਹੁੰ ਨਾ ਲੱਗ ਜਾਵੇ, ਉਹਦੇ ਨਾਲ ਵੀ ਉਹਦੀ ਜਿਹੜੀ ਕੀਮਤ ਹੈ ਘੱਟਦੀ ਹੈ,
1: ਘੱਟਦੀ ਹੈ ਜੀ, ਘੱਟਦੀ ਹੈ।
0: ਫਿਰ ਆਪਾਂ ਤੋੜ ਕੇ ਜਿਹੜੇ ਕ੍ਰੇਟ ਹੁੰਦੇ ਆ ਉਹਨਾਂ 'ਚ ਰੱਖੀਏ ਠੀਕ ਤਰੀਕੇ ਨਾਲ, ਤਾਂ ਕਿ ਉਹ ਸੁਰੱਖਿਅਤ ਰਹਿਣ।
1: ਆ ਜਿਹੜੀਆਂ ਦੇਖੋ ਜੀ ਸਬਜ਼ੀਆਂ, ਜਿੱਦਾਂ ਤੁਸੀਂ ਕਿਹਾ ਵੀ ਕਈ ਸਬਜ਼ੀਆਂ ਐਸੀਆਂ ਹੈ ਜਿਹਨਾਂ ਨੂੰ ਚਟਾਕ ਤੱਕ ਵੀ ਨਹੀਂ ਲੱਗਣਾ ਚਾਹੀਦਾ, ਕਈ ਸਬਜ਼ੀਆਂ ਐਸੀਆਂ ਹੈ ਜਿਹੜੀਆਂ ਸਾਨੂੰ ਸਾਫ਼ ਸੁਥਰੀਆਂ ਧੋ ਕੇ ਲੈ ਕੇ ਜਾਣੀਆਂ ਚਾਹੀਦੀਆਂ, ਹੈ ਕਿ ਨਾ। ਹੁਣ ਤੁਸੀਂ ਮੂਲੀ ਦੇਖੋ, ਮੂਲੀ ਇੱਕ ਐਸੀ ਫਸਲ ਹੈ ਜਿਹੜੀ ਆਪਾਂ ਨੂੰ ਮੰਡੀ ਦੇ ਵਿੱਚ ਧੋ ਕੇ ਹੀ ਲੈ ਕੇ ਜਾਣੀ ਪੈਣੀ, ਸਾਫ਼ ਸੁਥਰੀ ਲੈ ਕੇ। ਗਾਜਰ, ਗਾਜਰਾਂ ਦੀ ਗੱਲ ਕਰਨੀ,
0: ਸਾਡੇ ਕਿਸਾਨ ਵੀਰਾਂ ਨੇ ਨਾ ਬੜੇ ਵਧੀਆ ਬਣਾਇਆ ਜੁਗਾੜ,
1: ਹਾਂ,
0: ਗਾਜਰਾਂ ਧੋਣ ਵਾਲਾ।
1: ਹਾਂ, ਬਿਲਕੁਲ ਬਿਲਕੁਲ,
0: ਪਹਿਲਾਂ ਇਹ ਵੀ ਇੱਕ ਮੁਹਿੰਮ ਹੁੰਦੀ ਸੀ ਵੀ ਪਹਿਲਾਂ ਪੱਟੋ, ਪਟਾਈ ਵਾਲੀਆਂ ਮਸ਼ੀਨਾਂ ਵੀ
1: ਆ ਗਈਆਂ ਜੀ। ਹੁਣ ਤਾਂ ਗਾਜਰਾਂ ਵੀ ਦੇਖੋ 12 ਮਹੀਨੇ 30 ਦਿਨ ਪੈਦਾ ਹੋਣ ਲੱਗ ਗਈਆਂ, ਪਹਿਲਾਂ ਦੇਖੋ ਸਿਰਫ ਆਪਾਂ ਕਹਿੰਦੇ ਉਹਨਾਂ ਸਿਆਲ ਦੀ ਸਬਜ਼ੀ ਸੀ, ਹੁਣ 12 ਮਹੀਨੇ 30 ਦਿਨ ਗਾਜਰ ਵੀ ਮਿਲਦੀ ਹੈ,
0: ਮਿਲਦੀ ਹੈ,
1: 12 ਮਹੀਨੇ 30 ਦਿਨ ਗੋਭੀ ਵੀ ਮਿਲਦੀ ਹੈ, ਕੋਈ ਐਸੀ ਸਬਜ਼ੀ ਆਪਾਂ
0: ਬੈਂਗਣ ਲੈ ਲਓ,
1: ਕੋਈ ਮਤਲਬ ਐਸੀ ਸਬਜ਼ੀ ਨਹੀਂ ਰਹੀ ਜਿਹੜੀ ਉਪਲਬਧਤਾ 12 ਮਹੀਨੇ 30 ਦਿਨ ਨਹੀਂ ਹੈ।
0: ਮਤਲਬ ਹੁੰਦੀ ਹੈ ਕਿ ਆਪਾਂ ਜੋ ਵਿਗਿਆਨਿਕ ਢੰਗ ਅਪਣਾ ਕੇ ਵਧੀਆ ਮੰਡੀਕਰਨ ਕਰੀਏ।
1: ਚਲੀਏ ਜੀ,
0: ਜੈ ਹਿੰਦ ਜੀ,
1: ਜੈ ਜੀ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਤੀਬਾੜੀ। ਮੀਡੀਅਮ ਵੇਵ 343.6 meters ਯਾਨੀ 873 kHz 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸਵੇਰ ਦੇ 6:40 ਹੋ ਰਹੇ ਨੇ। ਆਓ ਸੁਣੀਏ ਸ਼੍ਰੀ ਰਾਮ ਚਰਿਤ ਮਾਨਸ 'ਚੋਂ ਲਿਆ ਲੜੀਵਾਰ ਮਾਨਸ ਗਾਨ।
1: एपिसोड 128 128।

ਪ੍ਰੋਗਰਾਮ ਮਾਨਸ ਗਾਨ ਦੇ ਮਾਨਸ ਗਾਨ 'ਚ ਤੁਸੀਂ ਸਰਵਨ ਕਰ ਰਹੇ ਸੀ ਸ਼੍ਰੀ ਰਾਮ ਚਰਿਤ ਮਾਨਸ ਦੇ ਲੜੀਵਾਰ ਪਾਠ ਦੀ 128ਵੀਂ ਕੜੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 6:50 ਹੋਏ ਨੇ। ਪਰਿਚੇ ਤਹਿਤ ਤੁਸੀਂ ਸੁਣੋਗੇ ਅੱਜ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਨ ਸਮਾਂ।

ਪ੍ਰੋਗਰਾਮ ਮਹਿਕ ਪੰਜਾਬ ਦੀ ਤੋਂ ਬਾਅਦ ਸਵੇਰੇ 9:02 ਤੇ ਵੇਲਾ ਹੋਵੇਗਾ ਪ੍ਰੋਗਰਾਮ ਸੁਰ ਸਾਧਨਾ ਦਾ। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਪੰਡਿਤ ਜਸਰਾਜ ਵੱਲੋਂ ਸ਼ਾਸਤਰੀ ਗਾਇਨ ਰਾਗ

ਲਤਾ ਮੰਗੇਸ਼ਕਰ ਹੋਣ ਦੀ ਆਵਾਜ਼ ਵਿੱਚ ਤੁਸੀਂ ਇਹ ਗੀਤ ਸੁਣ ਰਹੇ ਸੀ, ਬਾਰਿਸ਼ਾਂ ਦੀ ਕਿਣਮਿਣ ਨਾਲ ਸਿੱਲੀ ਸਿੱਲੀ ਭਿੱਜੀ ਸਵੇਰ, ਜਿਸ 'ਚ ਨਮੀ ਹੈ ਕੁਦਰਤ ਦੇ ਪਿਆਰ ਦੀ, ਤਪਿਸ਼ ਵੀ ਹੈ ਅਤੇ ਬੱਦਲਾਂ ਨੂੰ ਦੇਖ ਕੇ ਇੱਕ ਉਡੀਕ ਵੀ ਹੈ ਫੁਹਾਰ ਦੀ। ਇਹਨਾਂ ਬੱਦਲਾਂ ਪਿੱਛੇ ਹੀ ਸੁਨਹਿਰੀ ਸੂਰਜ ਵੀ ਜਦੋਂ ਲੁਕਣ ਮਿੱਟੀ ਖੇਡਦਾ ਹੈ ਤਾਂ ਸਵੇਰ ਦੇ ਰੰਗ ਸੁਨਹਿਰੀ ਤੋਂ ਸੁਰਮਈ ਹੋ ਜਾਂਦੇ ਨੇ। ਇਸ ਖੂਬਸੂਰਤ ਸਵੇਰ ਦੇ ਦ੍ਰਿਸ਼ ਨੂੰ ਦੇਖਦਿਆਂ ਨੀਂਦ ਤੋਂ ਬਾਅਦ ਜਦੋਂ ਤਾਜ਼ਗੀ ਝਲਕਦੀ ਹੈ ਤਾਂ ਜ਼ਿੰਦਗੀ ਵੀ ਨਵੀਂ ਹੋ ਉੱਠਦੀ ਹੈ। ਇਸ ਨਵੇਂਪਨ ਦੇ ਪਸਾਰੇ 'ਚ ਹਰ ਰੋਜ਼ ਸੋਹਣੇ ਸਵੇਰ ਪ੍ਰੋਗਰਾਮ ਆਉਂਦਾ ਹੈ ਅਤੇ ਤੁਹਾਡੇ ਵਿਹੜਿਆਂ 'ਚ ਕਿਸੇ ਪੰਛੀ ਵਾਂਗ ਚਹਿਕਦਾ ਹੈ। ਅੱਜ ਫਿਰ ਇਹ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਹਰ ਸਵੇਰ ਵਾਂਗ ਇੱਕ ਵਾਰ ਫਿਰ ਹਾਜ਼ਰ ਹੈ। ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪੂਨਮ ਦਾ ਨਮਸਕਾਰ।

ਮੁਹੰਮਦ ਰਫੀ ਉਹਨਾਂ ਦੀ ਆਵਾਜ਼ ਵੀ ਤੁਸੀਂ ਉਮੀਦ ਫਿਲਮ 'ਚ ਖੂਬਸੂਰਤ ਗੀਤ ਸੁਣ ਰਹੇ ਸੀ। ਇਹੋ ਜਿਹੀਆਂ ਖੂਬਸੂਰਤ ਆਵਾਜ਼ਾਂ ਅਤੇ ਇਹੋ ਜਿਹੇ ਖੂਬਸੂਰਤ ਸਦਾਬਹਾਰ ਯਾਦਗਾਰ ਗੀਤ ਸੁਣ ਕੇ ਜ਼ਿੰਦਗੀ ਦੇ ਵਿੱਚ ਕੋਈ ਵੀ ਨਿਰਾਸ਼ਾ ਹੋਏ, ਕੋਈ ਵੀ ਪਰੇਸ਼ਾਨੀ ਹੋਏ, ਨੀਰਸਤਾ ਹੋਏ, ਇੱਕ ਉਮੀਦ ਆਪਣੇ ਆਪ ਹੀ ਵੱਧ ਜਾਂਦੀ ਹੈ। ਸੰਗੀਤ ਸਾਡੇ ਜੀਵਨ ਦੇ ਵਿੱਚ ਇਸ ਕਦਰ ਖੂਬਸੂਰਤ ਰੋਲ ਹੈ, ਭੂਮਿਕਾ ਹੈ। ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਇਸ ਵੇਲੇ ਤੁਸੀਂ ਪ੍ਰੋਗਰਾਮ ਸੋਹਣੀ ਸਵੇਰ ਸੁਣ ਰਹੇ ਹੋ। ਅੱਜ ਕੱਲ੍ਹ ਇਹ ਜੋ ਸਵੇਰ ਹੈ, ਇਹ ਸੁਨੇਹਾ ਲੈ ਕੇ ਆਉਂਦੀ ਹੈ ਕਿ ਅੱਜ ਬਰਸਾਤ ਕਿੰਨੀ ਕੁ ਹੋਏਗੀ। ਬੱਦਲਾਂ ਨੂੰ ਦੇਖ ਕੇ, ਆਸਮਾਨ ਦੇ ਵਿੱਚ ਕਾਲੀਆਂ ਘਟਾਵਾਂ ਨੂੰ, ਠੰਡੀਆਂ ਹਵਾਵਾਂ ਨੂੰ ਦੇਖ ਕੇ ਪਤਾ ਚੱਲ ਜਾਂਦਾ ਹੈ। ਮੌਨਸੂਨ ਨੇ ਲਗਭਗ ਪੂਰੇ ਪ੍ਰਦੇਸ਼ ਨੂੰ ਕਵਰ ਕਰ ਲਿਆ ਹੈ, ਪਰ ਫਿਰ ਵੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਵਾਰ ਸੀਜ਼ਨ ਦੇ ਵਿੱਚ ਹਜੇ ਵੀ ਬਾਰਿਸ਼ 26% ਘੱਟ ਹੋਈ ਹੈ। ਕੱਲ੍ਹ ਦੇ ਮੌਸਮ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਕੱਲ੍ਹ ਮੌਸਮ ਵਿਭਾਗ ਮੁਤਾਬਕ, ਜੋ ਮੌਸਮ ਦਾ ਹਾਲ ਹੈ ਉਸ ਦੇ ਮੁਤਾਬਕ, ਚੰਡੀਗੜ੍ਹ 'ਚ ਵੱਧ ਤੋਂ ਵੱਧ ਤਾਪਮਾਨ 35°C ਰਿਕਾਰਡ ਕੀਤਾ ਗਿਆ। ਘੱਟ ਤੋਂ ਘੱਟ 25.6°C ਰਿਹਾ। ਅੰਮ੍ਰਿਤਸਰ 'ਚ ਵੱਧ ਤੋਂ ਵੱਧ ਤਾਪਮਾਨ ਰਿਹਾ 33.5°C ਅਤੇ ਘੱਟ ਤੋਂ ਘੱਟ 29.3°C। ਲੁਧਿਆਣਾ 'ਚ ਵੱਧ ਤੋਂ ਵੱਧ ਤਾਪਮਾਨ 33.8 ਅਤੇ ਘੱਟ ਤੋਂ ਘੱਟ 28.6°C ਰਿਕਾਰਡ ਕੀਤਾ ਗਿਆ। ਪਟਿਆਲਾ 'ਚ ਵੱਧ ਤੋਂ ਵੱਧ ਤਾਪਮਾਨ ਰਿਹਾ 32.7 ਅਤੇ ਘੱਟ ਤੋਂ ਘੱਟ 28.3°C। ਅਤੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ 3 ਦਿਨਾਂ ਦੌਰਾਨ ਜੋ ਯੈਲੋ ਅਲਰਟ ਹੈ, ਬਾਰਿਸ਼ ਹੋਏਗੀ, ਉਸ ਦੇ ਨਾਲ ਪ੍ਰਦੇਸ਼ ਦੇ ਵਿੱਚ ਘੱਟ ਤੋਂ ਘੱਟ ਜੋ ਤਾਪਮਾਨ ਹੈ ਉਹ 26

ਡਿਗਰੀ ਤੱਕ ਆ ਸਕਦਾ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਅਤੇ ਜੋ ਇੱਕ ਸ਼ਿਕਾਇਤ ਹੈ ਸਾਡੀ ਕਿ ਇਸ ਵਾਰ ਪੰਜਾਬ ਦੇ ਵਿੱਚ ਮੌਨਸੂਨ ਹਜੇ ਤੱਕ ਉਨਾ ਨਹੀਂ ਬਰਸਿਆ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਉਹ ਸ਼ਿਕਾਇਤ ਦੂਰ ਹੋ ਜਾਏ। ਮੌਨਸੂਨ ਦੇ ਦਿਨਾਂ ਦੇ ਵਿੱਚ ਖਾਣ ਪੀਣ ਨੂੰ ਲੈ ਕੇ ਅਸੀਂ ਕੁਝ ਜ਼ਿਆਦਾ ਉਤਸ਼ਾਹਿਤ ਰਹਿੰਦੇ ਹਾਂ। ਜਦੋਂ ਵੀ ਬਾਰਿਸ਼ ਦੀ ਗੱਲ ਆਉਂਦੀ ਹੈ ਤਾਂ ਪਕੌੜਿਆਂ ਦੀ ਗੱਲ ਆਪਣੇ ਆਪ ਹੀ ਨਾਲ ਹੀ ਆ ਜਾਂਦੀ ਹੈ, ਨਾਲ ਹੀ ਉਹਨਾਂ ਖੂਬਸੂਰਤ ਗੀਤਾਂ ਦੀ ਗੱਲ ਵੀ ਆ ਜਾਂਦੀ ਹੈ ਜੋ ਬਾਰਿਸ਼ ਦੇ ਨਾਲ ਜੁੜੇ ਹੋਏ ਨੇ। ਸੋ ਸਾਡੇ ਪ੍ਰਦੇਸ਼ ਦੇ ਵਿੱਚ, ਸਾਡੇ ਦੇਸ਼ ਦੇ ਵਿੱਚ ਤਾਂ ਅਸੀਂ ਮੌਨਸੂਨ ਉਦੋਂ ਹੀ ਮੰਨਦੇ ਹਾਂ ਜਦੋਂ ਸਾਉਣ ਦਾ ਮਹੀਨਾ ਸ਼ੁਰੂ ਹੋ ਜਾਂਦਾ ਹੈ। ਉਸ ਤੋਂ ਬਾਅਦ ਹੀ ਅਸੀਂ ਫੋਰਮਲੀ ਇਹ ਘੋਸ਼ਿਤ ਕਰ ਦਿੰਦੇ ਹਾਂ ਕਿ ਹੁਣ ਤਾਂ ਪਕੌੜਿਆਂ ਦਾ ਮੌਸਮ ਹੈ, ਹੁਣ ਤਾਂ ਬਾਰਿਸ਼ ਅਤੇ ਗੀਤਾਂ ਦਾ ਮੌਸਮ ਹੈ, ਹੁਣ ਤਾਂ ਮਾਲਪੂਆਂ ਦਾ ਮੌਸਮ ਹੈ, ਖੀਰ ਦਾ ਮੌਸਮ ਹੈ। ਸੋ ਹਰ ਤਿਉਹਾਰ ਆਪਣੇ ਆਪ ਨਾਲ ਕੁਝ ਨਾ ਕੁਝ ਖਾਣ ਪੀਣ ਦੀ ਸੌਗਾਤ ਲੈ ਕੇ ਆਉਂਦਾ ਹੈ। ਇਹੀ ਸਾਡੇ ਦੇਸ਼ ਦੀ ਖੂਬਸੂਰਤੀ ਵੀ ਹੈ, ਰੁੱਤੀ ਮੇਵੇ ਨੇ ਜਿਨ੍ਹਾਂ ਦਾ ਸੇਵਨ ਕਰਨਾ ਜ਼ਰੂਰੀ ਵੀ ਹੈ। ਸੋਹਣੇ ਸੇ ਪ੍ਰੋਗਰਾਮ ਦੇ ਵਿੱਚ ਹੁਣ ਰੂਹ ਦੀ ਖੁਰਾਕ ਬਣ ਕੇ ਆ ਰਿਹਾ ਕੁਮਾਰ ਸਾਨੂੰ ਦੀ ਆਵਾਜ਼ ਵਿੱਚ ਇਹ ਖੂਬਸੂਰਤ ਗੀਤ।

ਕੁਮਾਰ ਸਾਨੂੰ ਦੀ ਆਵਾਜ਼ ਵਿੱਚ ਤੁਸੀਂ ਇਹ ਖੂਬਸੂਰਤ ਗੀਤ ਸੁਣਿਆ ਵਾ ਕਿ ਪਹਿਲਾ ਅਹਿਸਾਸ ਕਿਸੇ ਵੀ ਯਾਦ ਨਾਲ ਜੁੜਿਆ ਹੋਵੇ ਹਮੇਸ਼ਾ ਖਾਸ ਹੁੰਦਾ ਹੈ। ਅਤੇ ਪਹਿਲੀ ਤਾਰੀਖ ਜਦੋਂ ਹੁੰਦੀ ਹੈ ਤਾਂ ਹਰ ਇੱਕ ਇਨਸਾਨ ਨੂੰ ਨਵੇਂ ਮਹੀਨੇ ਦੀ ਨਵੀਂ ਜ਼ਿੰਦਗੀ ਦੀ ਨਵੀਂ ਉਮੀਦ ਦੇ ਰੂਪ ਦੇ ਵਿੱਚ ਆਸ ਹੁੰਦੀ ਹੈ, ਨਵੀਆਂ ਪਲੈਨਿੰਗਸ ਹੁੰਦੀਆਂ ਨੇ। ਅਤੇ ਫਿਰ ਪਹਿਲੀ ਤਾਰੀਖ ਤੋਂ ਕਿਵੇਂ ਅਸੀਂ 8 ਤਰੀਕ ਦੇ ਵਿੱਚ ਪਹੁੰਚ ਗਏ ਹਾਂ, ਇੱਕ ਹਫ਼ਤਾ ਜੁਲਾਈ ਦਾ ਹੋ ਚੁੱਕਿਆ ਹੈ ਅਤੇ ਇਸ ਅਹਿਸਾਸ ਵੀ ਕਈ ਵਾਰੀ ਸਮੇਂ ਦਾ ਨਹੀਂ ਰਹਿੰਦਾ। ਵੈਸੇ ਤਾਂ ਇਹ ਕਹਿੰਦੇ ਨੇ ਕਿ ਜੋ ਚੰਗਾ ਸਮਾਂ ਹੁੰਦਾ ਹੈ ਜਦੋਂ ਬੀਤਦਾ ਹੈ ਤਾਂ ਫਿਰ ਉਸ ਦਾ ਅਹਿਸਾਸ ਹੀ ਨਹੀਂ ਹੁੰਦਾ, ਅਤੇ ਚੰਗੀ ਗੱਲ ਵੀ ਹੈ। ਅੱਜ 8 ਜੁਲਾਈ ਹੈ ਅਤੇ 8 ਜੁਲਾਈ ਦੇ ਦਿਨ ਇਤਿਹਾਸ ਦੇ ਪੰਨਿਆਂ ਦੇ ਜਿਹੜੇ ਘਟਨਾਵਾਂ ਦਰਜ ਹੋਈਆਂ ਨੇ ਉਹਨਾਂ ਦੀ ਯਾਦ ਮਾਰਦੇ ਹਾਂ। 1497 ਨੂੰ 8 ਜੁਲਾਈ ਨੂੰ ਵਾਸਕੋ ਦੀ ਗਾਮਾ ਨੇ ਯੂਰਪ ਤੋਂ ਭਾਰਤ ਦੀ ਪਹਿਲੀ ਜਲ ਯਾਤਰਾ ਸ਼ੁਰੂ ਕੀਤੀ ਸੀ। ਹੁਣ ਤੁਸੀਂ ਸੋਚੋਗੇ ਕਿ ਇਸ ਵਿੱਚ ਖਾਸ ਕੀ ਹੈ। ਖਾਸ ਗੱਲ ਇਹ ਹੈ ਕਿ ਅਜਿਹਾ ਪਹਿਲੀ ਵਾਰ ਸੀ ਕਿ ਜਦੋਂ ਯੂਰਪ ਤੋਂ ਭਾਰਤ ਤੱਕ ਸਿੱਧਾ ਸਮੁੰਦਰੀ ਮਾਰਗ ਖੋਜਿਆ ਗਿਆ ਸੀ, ਜਿਸ ਦੇ ਨਾਲ ਨਾ ਸਿਰਫ ਵੈਸ਼ਵਿਕ ਵਪਾਰ ਦੇ ਨਵੇਂ ਰਸਤੇ ਖੁੱਲ੍ਹੇ ਬਲਕਿ ਆਉਣ ਵਾਲੇ ਸਮੇਂ ਵਿੱਚ ਉਪਨਿਵੇਸ਼ਵਾਦ ਦੀ ਨੀਂਹ ਵੀ ਰੱਖੀ ਗਈ ਸੀ। ਸੋ ਇਹ ਯਾਤਰਾ ਸੰਸਾਰ ਦੇ ਇਤਿਹਾਸ ਵਿੱਚ ਸਭ ਤੋਂ ਨਿਰਣਾਇਕ ਯਾਤਰਾਵਾਂ 'ਚੋਂ ਇੱਕ ਮੰਨੀ ਜਾਂਦੀ ਹੈ। ਸੋ ਇਸ ਤਰ੍ਹਾਂ ਇਹ ਯਾਤਰਾ ਬਹੁਤ ਮਹੱਤਵਪੂਰਨ ਹੈ। 1954 'ਚ ਸਤਲੁਜ ਨਦੀ 'ਤੇ ਨਿਰਮਿਤ ਭਾਖੜਾ ਨਾਂਗਲ ਪਣਬਿਜਲੀ ਪਰਿਯੋਜਨਾ 'ਤੇ ਬਣੀ ਸਭ ਤੋਂ ਵੱਡੀ ਨਹਿਰ ਦਾ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਹੋਣਾ ਨੇ ਉਦਘਾਟਨ ਕੀਤਾ ਸੀ। 1994 'ਚ ਸ਼ਿਮਾਕੀ ਮੁਕਾਈ ਜਾਪਾਨ ਦੀ ਪਹਿਲੀ ਮਹਿਲਾ ਅੰਤਰਿਕਸ਼ ਯਾਤਰੀ ਬਣੀ ਸੀ। ਸੋ ਮਹਿਲਾਵਾਂ ਦੇ ਖੇਤਰ ਦੇ ਵਿੱਚ ਜੋ ਵੀ ਮਹਿਲਾਵਾਂ ਨੇ ਕੁਝ ਅਜਿਹੀਆਂ ਪ੍ਰਾਪਤੀਆਂ ਕੀਤੀਆਂ ਨੇ ਉਹਨਾਂ ਦੇ ਵਿੱਚ ਇਹਨਾਂ ਦਾ ਨਾਮ ਵੀ ਆਉਂਦਾ ਹੈ। ਅੱਜ ਦੇ ਹੀ ਦਿਨ ਮਹਾਨ ਵਿਗਿਆਨਿਕ ਚਾਰਲਸ ਡਾਰਵਿਨ ਖੋਜ ਕਰਨ ਦੇ ਲਈ ਸੇਂਟ ਹੈਲਨਾ ਪਹੁੰਚੇ ਸਨ, ਜਿੱਥੇ ਉਹਨਾਂ ਨੇ ਬਹੁਤ ਹੀ ਮਹੱਤਵਪੂਰਨ ਖੋਜਾਂ ਕੀਤੀਆਂ। 8 ਜੁਲਾਈ 2011 ਨੂੰ ਨਾਸਾ ਨੇ ਮਿਸ਼ਨ ਤਹਿਤ ਸਪੇਸ ਸ਼ਟਲ ਨੂੰ ਅੰਤਿਮ ਉਡਾਨ ਦੇ ਲਈ ਲਾਂਚ ਕੀਤਾ, ਜਿਸ ਦਾ ਉਦੇਸ਼ ਅੰਤਰਿਕਸ਼ ਸਟੇਸ਼ਨ ਦੇ ਲਈ ਆਪੂਰਤੀ ਅਤੇ ਉਪਕਰਨ ਪਹੁੰਚਾਉਣਾ ਸੀ। ਅਤੇ ਇਸ ਪ੍ਰੋਗਰਾਮ ਦੇ ਤਹਿਤ ਕੁੱਲ 135 ਮਿਸ਼ਨ ਪੂਰੇ ਕੀਤੇ ਗਏ ਸਨ। ਸੋ ਇਸ ਮਿਸ਼ਨ ਦੇ ਵਿੱਚ ਜੋ ਪੁਲਾੜ ਨਾਲ ਜੁੜੀਆਂ ਖੋਜਾਂ ਨੇ ਉਹਨਾਂ ਨੂੰ ਅੰਜਾਮ ਦਿੱਤਾ ਗਿਆ ਸੀ। 8 ਜੁਲਾਈ 1981 ਨੂੰ ਸੋਲਰ ਚੈਲੰਜਰ ਨਾਮਕ ਵਿਮਾਨ ਨੇ ਪਹਿਲੀ ਵਾਰ ਕੇਵਲ ਸੌਰ ਊਰਜਾ ਦੀ ਮਦਦ ਦੇ ਨਾਲ ਇੰਗਲਿਸ਼ ਚੈਨਲ ਨੂੰ ਪਾਰ ਕੀਤਾ ਸੀ। ਇਸ ਵਿੱਚ 16,000 ਸੌਰ ਸੈੱਲ ਲੱਗੇ ਸਨ ਜੋ ਇਸ ਉਡਾਨ ਦੇ ਲਈ ਊਰਜਾ ਪ੍ਰਦਾਨ ਕਰਦੇ ਨੇ। ਸੋ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਅੱਜ ਦੇ ਦਿਨ ਦੇ ਨਾਲ ਜੁੜੀਆਂ ਇਹ ਜੋ ਸਭ ਘਟਨਾਵਾਂ ਨੇ ਕਿਤੇ ਨਾ ਕਿਤੇ ਸਾਨੂੰ ਖੋਜਾਂ ਦੀ ਯਾਦ ਦਿਲਾ ਰਹੀਆਂ ਨੇ, ਚਾਹੇ ਉਹ ਖੋਜਾਂ ਵਾਸਕੋ ਡੀ ਗਾਮਾ ਦੀਆਂ ਹੋਣ ਚਾਹੇ ਵਿਗਿਆਨਿਕ ਖੋਜਾਂ ਹੋਣ। ਸੋ ਹਰ

ਸਾਨੂੰ ਯਾਦ ਦਿਲਾਉਂਦਾ ਹੈ ਕਿ ਅੱਜ ਦਾ ਦਿਨ ਸਾਡੇ ਲਈ ਕੁਝ ਨਵਾਂ ਲੱਭਣ ਦੇ ਲਈ ਇੱਕ ਸੁਨਹਿਰੀ ਮੌਕਾ ਹੈ। ਜ਼ਿੰਦਗੀ ਬਹੁਤ ਵਿਸ਼ਾਲ ਹੈ, ਬਹੁਤ ਵਿਰਾਟ ਹੈ, ਬਹੁਤ ਖੂਬਸੂਰਤ ਹੈ। ਇਸ ਦੇ ਵਿੱਚ ਕੁਝ ਨਵਾਂ ਤਲਾਸ਼ਣ ਦੇ ਲਈ, ਇਸ ਦੇ ਵਿੱਚ ਚੁੱਭੀ ਮਾਰਨੀ ਪੈਂਦੀ ਹੈ, ਇਸ ਦੇ ਵਿੱਚ ਕੁਝ ਨਵਾਂ ਦੇਖਣ ਦੇ ਲਈ ਕੁਝ ਨਵਾਂ ਦ੍ਰਿਸ਼ਟੀਕੋਣ ਰੱਖਣਾ ਪੈਂਦਾ ਹੈ, ਤਾਂ ਹੀ ਅਸੀਂ ਜ਼ਿੰਦਗੀ ਨੂੰ ਹੋਰ ਕਰੀਬ ਦੇ ਨਾਲ ਅਤੇ ਹੋਰ ਵਿਸ਼ਾਲਤਾ ਦੇ ਨਾਲ ਦੇਖ ਪਾਵਾਂਗੇ। ਪ੍ਰੋਗਰਾਮ 'ਚ ਹੁਣ ਤੁਸੀਂ ਸੁਣੋਗੇ ਕਿਸ਼ੋਰ ਕੁਮਾਰ ਅਤੇ ਆਸ਼ਾ ਭੋਸਲੇ ਦੀ ਆਵਾਜ਼ ਵਿੱਚ ਖੂਬਸੂਰਤ ਗੀਤ, ਅਤੇ ਇਸ ਗੀਤ ਤੋਂ ਬਾਅਦ ਵਾਪਸ ਮੁੜਦੇ ਹਾਂ।

ਕਿਸ਼ੋਰ ਕੁਮਾਰ ਅਤੇ ਆਸ਼ਾ ਭੋਸਲੇ ਦੀ ਆਵਾਜ਼ ਵੀ ਤੁਸੀਂ ਗੀਤ ਸੁਣ ਰਹੇ ਸੀ। ਆਸ਼ਾ ਭੋਸਲੇ ਨੂੰ ਖਾਸ ਤੌਰ 'ਤੇ ਇਸ ਲਈ ਜਾਣਿਆ ਜਾਂਦਾ ਹੈ ਕਿ ਉਹਨਾਂ ਦੀ ਆਵਾਜ਼ ਦੇ ਵਿੱਚ ਇੱਕ ਅਦਾਇਗੀ ਸ਼ਰਾਰਤ ਵੀ ਹੁੰਦੀ ਸੀ, ਅਤੇ ਇਹ ਗੀਤ ਜਿਨ੍ਹਾਂ 'ਤੇ ਫਿਲਮਾਇਆ ਗਿਆ, ਜਿਸ ਦੇ ਵਿੱਚ ਇਹਨਾਂ ਦੀ ਅਦਾਇਗੀ ਸੀ, ਉਹ ਸੀ ਬੇਬੀ ਸੋਨੀਆ। ਬੇਬੀ ਸੋਨੀਆ ਇਸ ਦਾ ਅਸਲ ਨਾਮ ਹਰਨੀਤ ਕੌਰ ਸੀ। ਗੈਸ ਕਰ ਸਕਦੇ ਹੋ ਕਿ ਕਿਸ ਦੀ ਗੱਲ ਕਰ ਰਹੇ ਹੋ? ਬਿਲਕੁਲ ਨੀਤੂ ਸਿੰਘ ਹੋਣਾ ਦੀ, ਜਾਂ ਕਹਿ ਲਓ ਕਿ ਨੀਤੂ ਕਪੂਰ ਦੀ। ਸਿਰਫ 8 ਸਾਲ ਦੀ ਉਮਰ 'ਚ ਬਤੌਰ ਕਲਾਕਾਰ ਅਦਾਇਗੀ ਇਹਨਾਂ ਨੇ ਸ਼ੁਰੂ ਕਰ ਦਿੱਤੀ ਸੀ, ਅਤੇ ਸਭ ਤੋਂ ਪਿਆਰਾ ਰੋਲ, ਡਬਲ ਰੋਲ ਜੋ ਉਹਨਾਂ ਦਾ ਬਾਲ ਕਲਾਕਾਰ ਦੇ ਰੂਪ ਵਿੱਚ ਸੀ, ਅਸੀਂ ਸਭ ਜਾਣਦੇ ਹਾਂ, ਦੋ ਕਲੀਆਂ ਫਿਲਮ ਦੇ ਵਿੱਚ ਜੁੜਵਾ ਭੈਣਾਂ ਦਾ ਰੋਲ। ਕਹਿੰਦੇ ਨੇ ਕਿ 70 ਦੇ ਦਹਾਕੇ ਵਿੱਚ ਨੀਤੂ ਹਿੰਦੀ ਸਿਨੇਮਾ ਦੀਆਂ ਸਭ ਤੋਂ ਬਿਜ਼ੀ ਐਕਟਰਸ ਦੇ ਵਿੱਚੋਂ ਇੱਕ ਸੀ। ਹਰਨੀਤ ਕੌਰ ਨੂੰ ਇਹ ਨਾਮ ਮਸ਼ਹੂਰ ਨਿਰਦੇਸ਼ਕ ਨਿਰਮਾਤਾ ਰਾਜ ਖੋਸਲਾ ਨੇ ਦਿੱਤਾ ਸੀ, ਜਿਨ੍ਹਾਂ ਨੇ ਉਹਨਾਂ ਦਾ ਸਕਰੀਨ ਨਾਮ ਨੀਤੂ ਸਿੰਘ ਰੱਖਿਆ, ਅਤੇ ਉਸ ਤੋਂ ਬਾਅਦ ਉਹਨਾਂ ਦਾ ਨਾਮ ਨੀਤੂ ਸਿੰਘ ਹੀ ਜਾਣਿਆ ਜਾਣ ਲੱਗਾ। ਅਤੇ ਕਿੰਨੀ ਹੈਰਾਨਗੀ ਦੀ ਗੱਲ ਹੈ ਕਿ ਸਿਰਫ 21 ਸਾਲ ਦੀ ਉਮਰ ਦੇ ਵਿੱਚ ਨੀਤੂ ਸਿੰਘ ਦਾ ਵਿਆਹ ਹੋ ਗਿਆ, ਅਤੇ ਉਸ ਤੋਂ ਬਾਅਦ ਜਲਦ ਉਹਨਾਂ ਨੇ ਫਿਲਮਾਂ ਤੋਂ ਦੂਰੀ ਵੀ ਬਣਾ ਲਈ, ਜਦਕਿ ਉਹਨਾਂ ਦੀ ਜੋ ਫਿਲਮੀ ਕਰੀਅਰ ਹੈ ਉਸ ਦੇ ਵਿੱਚ ਉਹਨਾਂ ਨੇ ਬਹੁਤ ਹੀ ਖੂਬਸੂਰਤ ਹਿੱਟ ਫਿਲਮਾਂ ਦਿੱਤੀਆਂ ਨੇ। ਬਾਲ ਕਲਾਕਾਰ ਵਜੋਂ ਹੀ ਉਹਨਾਂ ਨੇ 5-6 ਫਿਲਮਾਂ ਦੇ ਵਿੱਚ ਕੰਮ ਕਰ ਲਿਆ ਸੀ। ਅੱਜ ਅਸੀਂ ਨੀਤੂ ਸਿੰਘ ਦੀ ਗੱਲ ਇਸ ਲਈ ਕਰ ਰਹੇ ਹਾਂ ਕਿ ਅੱਜ ਉਹਨਾਂ ਦਾ ਜਨਮ ਦਿਨ ਹੈ। ਅੱਜ ਦਾ ਦਿਨ, 8 ਜੁਲਾਈ ਦਾ ਦਿਨ, ਸਾਨੂੰ ਦੋ ਹੋਰ ਅਜਿਹੀਆਂ ਸ਼ਖਸੀਅਤਾਂ ਦੀ ਯਾਦ ਦਿਲਾਉਂਦਾ ਹੈ ਜੋ ਵੈਸਟ ਬੰਗਾਲ ਦੇ ਨਾਲ ਜੁੜੀਆਂ ਹੋਈਆਂ ਨੇ। ਵੈਸਟ ਬੰਗਾਲ ਦੀਆਂ ਦੋ ਮਹਾਨ ਸ਼ਖਸੀਅਤਾਂ ਦਾ ਜਨਮ ਵੀ ਅੱਜ ਦੇ ਦਿਨ ਹੋਇਆ। ਮਹਾਨ ਰਾਜਨੀਤੀਵਾਨ ਜਯੋਤੀ ਬਸੂ ਅਤੇ ਭਾਰਤੀ ਕ੍ਰਿਕਟ ਦੇ ਸਭ ਤੋਂ ਸਫਲ ਕਪਤਾਨਾਂ 'ਚੋਂ ਸ਼ੁਮਾਰ ਸੌਰਵ ਗਾਂਗੁਲੀ। ਜਯੋਤੀ ਬਸੂ ਉਹਨਾਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਉਹਨਾਂ ਦੇ ਨਾਮ ਕਿਸੇ ਰਾਜ ਦੇ ਮੁੱਖ ਮੰਤਰੀ ਪਦ 'ਤੇ ਸਭ ਤੋਂ ਲੰਬੇ ਸਮੇਂ ਤੱਕ ਆਸੀਨ ਰਹਿਣ ਦਾ ਅਨੋਖਾ ਰਿਕਾਰਡ ਰਿਹਾ ਹੈ, ਜੋ ਉਹਨਾਂ ਦੀ ਸਫਲਤਾ ਨੂੰ ਦਰਸਾਉਂਦਾ ਹੈ, ਲੋਕਾਂ ਦੇ ਮਨਾਂ 'ਚ ਉਹਨਾਂ ਦੇ ਪਿਆਰ ਨੂੰ ਦਰਸਾਉਂਦਾ ਹੈ। ਉਹਨਾਂ ਦਾ ਕਾਰਜਕਾਲ ਖਾਸ ਤੌਰ 'ਤੇ ਭੂਮੀ ਸੁਧਾਰਾਂ ਦੇ ਲਈ ਜਾਣਿਆ ਜਾਂਦਾ ਹੈ, ਅਤੇ 8 ਜੁਲਾਈ ਨੂੰ ਹੀ ਬੰਗਾਲ ਟਾਈਗਰ ਨਾਲ ਮਸ਼ਹੂਰ ਸੌਰਵ ਗਾਂਗੁਲੀ ਹੁਣਾਂ ਦਾ ਵੀ ਜਨਮ ਹੈ। ਕ੍ਰਿਕਟਰ ਸੌਰਵ ਬਾਰੇ ਦਿਲਚਸਪ ਗੱਲ ਇਹ ਹੈ ਕਿ ਉਹ ਬਚਪਨ 'ਚ ਫੁੱਟਬਾਲ ਦੇ ਸ਼ੌਕੀਨ ਸਨ, ਬਾਅਦ ਵਿੱਚ ਵੱਡੇ ਭਰਾ ਦੀ ਪ੍ਰੇਰਣਾ ਦੇ ਨਾਲ ਉਹਨਾਂ ਦਾ ਕ੍ਰਿਕਟ ਦੇ ਵਿੱਚ ਦਿਲਚਸਪੀ ਹੋਈ, ਰੁਝਾਨ ਹੋਇਆ। ਸੌਰਵ ਗਾਂਗੁਲੀ ਨੂੰ ਭਾਰਤੀ ਕ੍ਰਿਕਟਰ ਦੀ ਨਵੀਂ ਪੀੜ੍ਹੀ ਦਾ ਨਿਰਮਾਤਾ ਵੀ ਮੰਨਿਆ ਜਾਂਦਾ ਹੈ, ਕਿਉਂਕਿ ਉਹਨਾਂ ਦੀ ਕਪਤਾਨੀ 'ਚ ਕਈ ਨੌਜਵਾਨ ਖਿਡਾਰੀਆਂ ਨੂੰ ਮੌਕਾ ਮਿਲਿਆ ਹੈ। ਲਾਰਡਸ ਦੇ ਵਿੱਚ ਸੈਂਕੜਾ ਲਗਾਉਣਾ ਬਹੁਤ ਵੱਡੀ ਉਪਲਬਧੀ ਮੰਨਿਆ ਜਾਂਦਾ ਹੈ। 1996 ਦੇ ਵਿੱਚ ਸੌਰਵ ਨੇ ਟੈਸਟ ਡੈਬਿਊ 'ਚ ਉੱਥੇ ਸੈਂਕੜਾ ਲਗਾ ਕੇ ਇਤਿਹਾਸ ਰਚਿਆ ਸੀ। ਸਚਿਨ ਤੇਂਦੁਲਕਰ ਦੇ ਨਾਲ ਉਹਨਾਂ ਦੀ ਓਪਨਿੰਗ ਜੋੜੀ ਇੱਕ ਸਮੇਂ ਦੁਨੀਆ ਦੇ ਸਭ ਤੋਂ ਕਾਮਯਾਬ ਵਨ ਡੇ ਸਾਂਝੇਦਾਰੀਆਂ ਵਿੱਚੋਂ ਇੱਕ ਸੀ। ਸੋ ਉਹਨਾਂ ਦੇ ਜੋ ਫੈਨ ਨੇ ਉਹਨਾਂ ਦੇ ਲਈ ਖਾਸ ਦਿਨ ਤਾਂ ਹੈ ਹੀ, ਨਾਲ ਹੀ ਅਸੀਂ ਜਦੋਂ ਗੱਲ ਕਰਦੇ ਹਾਂ ਖੇਡ ਖੇਤਰ ਦੇ ਵਿੱਚ ਉਹਨਾਂ ਸ਼ਖਸੀਅਤਾਂ ਦੀ ਜਿਨ੍ਹਾਂ ਨੇ ਆਪਣੀਆਂ ਵਿਸ਼ੇਸ਼ ਯੋਗਦਾਨ ਦੇ ਨਾਲ ਪ੍ਰਾਪਤੀਆਂ ਕੀਤੀਆਂ ਨੇ ਅਤੇ ਖੇਡ ਖੇਤਰ ਨੂੰ ਬਹੁਤ ਕੁਝ ਦਿੱਤਾ ਹੈ ਅਤੇ ਖੇਡ ਪ੍ਰੇਮੀਆਂ ਨੂੰ ਬਹੁਤ ਕੁਝ ਦਿੱਤਾ ਹੈ, ਤਾਂ ਉਦੋਂ ਇਹਨਾਂ ਦੀ ਗੱਲ ਕਰਕੇ ਸਾਨੂੰ ਵੀ ਬਹੁਤ ਚੰਗਾ ਮਹਿਸੂਸ ਹੁੰਦਾ ਹੈ। ਸੋਹਣੀ ਸਾਹਿਬ ਪ੍ਰੋਗਰਾਮ ਤੁਸੀਂ ਇਸ ਵੇਲੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਸੁਣ ਰਹੇ ਹੋ। 7:30 ਮਿੰਟ ਹੋ ਚੁੱਕੇ ਨੇ ਅਤੇ ਪ੍ਰੋਗਰਾਮ 'ਚ ਇਸ ਵੇਲੇ ਅਗਲਾ ਗੀਤ ਸੋਨੂ ਨਿਗਮ ਅਤੇ ਸ਼੍ਰੇਆ ਘੋਸ਼ਾਲ ਦੀ ਆਵਾਜ਼ ਵਿੱਚ।

0: ਉਹਨਾਂ ਦੇ ਯਤਨਾਂ ਨਾਲ ਸੁੱਕ ਚੁੱਕੀਆਂ ਕਈ ਨਦੀਆਂ ਮੁੜ ਵਹਿਣ ਲੱਗੀਆਂ। ਹਜ਼ਾਰਾਂ ਪਿੰਡਾਂ ਵਿੱਚ ਭੂਜਲ ਦਾ ਪੱਧਰ ਵਧਿਆ ਅਤੇ ਖੇਤੀਬਾੜੀ ਨੂੰ ਨਵੀਂ ਜ਼ਿੰਦਗੀ ਮਿਲੀ ਅਤੇ ਇਸ ਲਈ ਉਹਨਾਂ ਨੂੰ ਬਹੁਤ ਵੱਡੇ ਸਨਮਾਨਾਂ ਨਾਲ ਸਨਮਾਨਿਤ ਵੀ ਕੀਤਾ ਗਿਆ। ਉਹਨਾਂ ਦੀ ਗੱਲ ਕਿਉਂ ਕਰ ਰਹੇ ਹਾਂ? ਕਿਉਂਕਿ ਬਰਸਾਤਾਂ ਦਾ ਮੌਸਮ ਹੈ ਅਤੇ ਬਰਸਾਤਾਂ ਦੇ ਵਿੱਚ ਜਦੋਂ ਇਹ ਬੂੰਦਾਂ ਧਰਤੀ ਨੂੰ ਛੂਹਦੀਆਂ ਨੇ ਤਾਂ ਮਿੱਟੀ ਦੀ ਮਹਿਕ ਤਾਂ ਹਰ ਕਿਸੇ ਦੇ ਮਨ ਨੂੰ ਮੋਹ ਹੀ ਲੈਂਦੀ ਹੈ। ਪਰ ਕੀ ਕਦੇ ਤੁਸੀਂ ਇਹ ਸੋਚਿਆ ਕਿ ਇਹ ਬੂੰਦਾਂ ਜੋ ਕੁਝ ਹੀ ਪਲਾਂ ਦੇ ਵਿੱਚ ਨਾਲੀਆਂ ਅਤੇ ਦਰਿਆਵਾਂ ਦੇ ਵਿੱਚ ਵਹਿ ਜਾਂਦੀਆਂ ਨੇ, ਜੇ ਅਸੀਂ ਇਹਨਾਂ ਨੂੰ ਸੰਭਾਲ ਲਈਏ ਤਾਂ ਕਿੰਨੀਆਂ ਜ਼ਿੰਦਗੀਆਂ ਬਦਲ ਸਕਦੀਆਂ ਨੇ। ਅੱਜ ਪਾਣੀ ਦੀ ਘਾਟ ਸਿਰਫ ਰੇਗਿਸਤਾਨਾਂ ਤੱਕ ਹੀ ਸੀਮਤ ਨਹੀਂ ਹੈ, ਬਲਕਿ ਇਸ ਦੇ ਕਈ ਵੱਡੇ ਸ਼ਹਿਰ ਅਤੇ ਪਿੰਡ ਤੱਕ ਵੀ ਇਸ ਦਾ ਸ਼ਿਕਾਰ ਹੋ ਚੁੱਕੇ ਨੇ ਅਤੇ ਹਰ ਸਾਲ ਭੂਜਲ ਦੇ ਡਿੱਗਦੇ ਪੱਧਰ ਨਾਲ ਜੂਝ ਰਹੇ ਨੇ। ਇੱਕ ਪਾਸੇ ਮੀਂਹ ਪੈਂਦਾ, ਦੂਜੇ ਪਾਸੇ ਕੁਝ ਮਹੀਨਿਆਂ ਬਾਅਦ ਪੀਣ ਵਾਲੇ ਪਾਣੀ ਦੇ ਲਈ ਵੀ ਮੁਸ਼ਕਲਾਂ ਖੜੀਆਂ ਹੋ ਜਾਂਦੀਆਂ ਨੇ। ਸੋ ਇਸ ਸਮੱਸਿਆ ਦਾ ਸਭ ਤੋਂ ਸੌਖਾ ਅਤੇ ਸਭ ਤੋਂ ਜੋ ਕੁਦਰਤੀ ਹੱਲ ਹੈ ਉਹ ਹੈ ਵਰਖਾ ਦੇ ਪਾਣੀ ਦੀ ਸੰਭਾਲ। ਇਹੋ ਜਿਹੀਆਂ ਬਹੁਤ ਸਾਰੀਆਂ ਟੈਕਨੀਕਸ ਨੇ ਜਿਨ੍ਹਾਂ ਦੇ ਵਿੱਚ ਅਸੀਂ ਇਹ ਵਰਖਾ ਦੇ ਪਾਣੀ ਦੀ ਸੰਭਾਲ ਕਰਕੇ ਇਸ ਪਾਣੀ ਨੂੰ ਸੰਭਾਲ ਸਕਦੇ ਹਾਂ, ਜਿਨ੍ਹਾਂ ਦੇ ਵਿੱਚੋਂ ਇੱਕ ਹੈ ਰੇਨ ਵਾਟਰ ਹਾਰਵੈਸਟਿੰਗ, ਜੋ ਕਿ ਇੱਕ ਬਹੁਤ ਹੀ ਕਾਰਗਰ ਤਰੀਕਾ ਹੈ। ਡਾਕਟਰ ਰਜਿੰਦਰ ਸ਼ਰਮਾ ਹੁਣਾਂ ਦੇ ਨਾਲ ਕੀਤੀ ਗੱਲਬਾਤ ਸੁਣਦੇ ਹਾਂ, ਜਿਸ ਦੇ ਵਿੱਚ ਉਹਨਾਂ ਨੇ ਵਾਟਰ ਹਾਰਵੈਸਟਿੰਗ ਦੇ ਲਈ ਬਹੁਤ ਕੰਮ ਕੀਤਾ ਹੈ ਅਤੇ ਉਸ ਦੀ ਮਹੱਤਤਾ ਬਾਰੇ, ਉਸਦੇ ਉਪਯੋਗ ਬਾਰੇ ਅਤੇ ਕਿਵੇਂ ਅਸੀਂ ਉਸਨੂੰ ਬਿਹਤਰ ਤਰੀਕੇ ਦੇ ਨਾਲ ਲਗਾ ਸਕਦੇ ਹਾਂ, ਇਸ ਦੇ ਬਾਰੇ ਦੱਸ ਰਹੇ ਨੇ।
1: ਵਾਟਰ ਹਾਰਵੈਸਟਿੰਗ ਦੇ ਦੋ ਮੇਨ ਹਿੱਸੇ ਨੇ। ਇੱਕ ਤਾਂ ਹੈ ਕਿ ਪਾਣੀ ਤੁਸੀਂ ਕਿਸੇ ਚੀਜ਼ ਦੇ ਵਿੱਚ, ਕਿਸੇ ਡਰੰਮ ਵਿੱਚ ਜਾਂ ਕਿਸੇ ਹੋਰ ਵੱਡਾ ਥੱਲੇ ਬਣਾ ਕਲੈਕਟ ਕਰ ਲਓ ਔਰ ਉਹਨੂੰ ਯੂਜ਼ ਕਰਦੇ ਰਹੋ। ਇੱਕ ਦੂਸਰਾ ਹਿੱਸਾ ਹੈ ਕਿ ਇਸ ਪਾਣੀ ਨੂੰ ਤੁਸੀਂ ਜ਼ਮੀਨ ਦੇ ਅੰਦਰ ਬੋਰ ਕਰਕੇ ਭੇਜ ਕੇ, ਜਿਹੜਾ ਸਾਡਾ ਗਰਾਊਂਡ ਵਾਟਰ ਹੈ, ਜਿਹੜਾ ਧਰਤੀ ਦੇ ਵਿੱਚ ਰਿਜ਼ਰਵਾਇਰ ਹੈ ਪਾਣੀ ਦਾ, ਉਹਨੂੰ ਰੀਚਾਰਜ ਕੀਤਾ ਜਾਵੇ। ਅਸੀਂ ਕਿਉਂਕਿ ਪੰਜਾਬ ਸਾਡਾ ਇੱਕ ਏਰੀਆ ਐਸਾ ਹੈਗਾ ਜਿੱਥੇ ਸਾਰਾ ਸਾਲ ਬਾਰਿਸ਼ ਨਹੀਂ ਹੁੰਦੀ, ਕੁਛ ਬਰਸਾਤ ਦੇ ਦੋ ਮਹੀਨੇ ਬਾਰਿਸ਼ ਜਾਂ ਸਰਦੀਆਂ ਦੇ ਕੁਛ ਮਹੀਨੇ ਵਿੱਚ ਬਾਰਿਸ਼ ਹੁੰਦੀ ਹੈ। ਸੋ ਇਸ ਕਰਕੇ ਅਸੀਂ ਵਾਟਰ ਨੂੰ ਸਟੋਰ ਕਰਕੇ ਐਸ ਸੱਚ ਉਹਨੂੰ ਉਹਦਾ ਯੂਜ਼ ਕਰਨਾ ਬਹੁਤ ਜ਼ਿਆਦਾ ਫਾਇਦੇਮੰਦ ਨਹੀਂ। ਸੋ ਅਸੀਂ ਸੋਚਿਆ ਸੀ ਕਿ ਕਿਉਂਕਿ ਸਾਡੇ ਪੰਜਾਬ ਵਿੱਚ ਕਈ ਕਾਰਨ ਨੇ ਜਿਸ ਕਰਕੇ ਨਾ ਗਰਾਊਂਡ ਵਾਟਰ ਬਹੁਤ ਤੇਜ਼ੀ ਦੇ ਨਾਲ ਨੀਚੇ ਜਾ ਰਿਹਾ, ਉਹਦਾ ਲੈਵਲ ਘੱਟ ਰਿਹਾ, ਔਰ ਇਹ ਇੱਕ ਪਾਣੀ ਹੈ ਜਿਹੜਾ ਕਿ ਸਾਡੇ ਲਈ ਬਹੁਤ ਜ਼ਰੂਰੀ ਹੈ। ਸੋ ਅਸੀਂ ਉਸਨੂੰ ਰੀਚਾਰਜ ਕਰਨ ਦਾ ਇੱਕ ਮਿੱਥਾ ਲੈ ਕੇ ਚੱਲੇ ਸੀ ਅਸੀਂ, ਅਤੇ ਉਹਦੇ ਵਿੱਚ ਜਿਹੜਾ ਅਸੀਂ ਛੱਤ ਦਾ ਪਾਣੀ, ਕਿਉਂਕਿ ਛੱਤਾਂ ਦਾ ਪਾਣੀ ਸਾਫ਼ ਹੁੰਦਾ, ਜਿਹੜਾ ਥੱਲੇ ਸਟਰੀਟ ਵਾਟਰ ਉਹ ਗੰਦਾ ਹੋ ਜਾਂਦਾ, ਸੋ ਉਹਨੂੰ ਅਸੀਂ ਇੱਕ ਚੈਨਲਾਈਜ਼ ਕਰਕੇ ਇੱਕ ਨੀਚੇ ਜ਼ਮੀਨ ਦੇ ਵਿੱਚ ਸੀਮਿਟਡ ਬਣਾ ਲੈਂਦੇ ਹਾਂ ਟੈਂਕੀ ਟਾਈਪ। ਉਹਦੇ ਵਿੱਚੋਂ ਫਿਰ ਪਾਣੀ ਪਹਿਲਾਂ ਇੱਕ ਹਿੱਸੇ ਵਿੱਚ ਜਾਂਦਾ, ਉਸ ਤੋਂ ਫਿਰ ਫਿਲਟਰ ਹੋ ਕੇ ਦੂਸਰੇ ਹਿੱਸੇ ਵਿੱਚ ਜਾਂਦਾ ਹੈ, ਉੱਥੋਂ ਫਿਰ ਸਿੱਧਾ ਅਸੀਂ ਬੋਰ ਕਰਕੇ ਜ਼ਮੀਨ ਦੇ ਵਿੱਚ ਪਾਣੀ, ਜਿਹੜਾ ਬਰਸਾਤ ਦਾ ਪਾਣੀ ਹੈ ਉਹ ਇਸ ਤਰ੍ਹਾਂ ਬਰਬਾਦ ਹੋਣ ਨਾਲੋਂ ਜ਼ਮੀਨ ਦੇ ਵਿੱਚ ਜਾ ਰਿਹਾ ਔਰ ਆਪਣਾ ਜਿਹੜਾ ਵਾਟਰ ਟੇਬਲ ਹੈ ਉਹ ਰੀਚਾਰਜ ਹੋ। ਹਾਂ ਦੇਖੋ, ਜਿਹਨੇ ਆਪਣਾ ਨਵਾਂ ਘਰ ਬਣਾਉਣਾ ਹੈ ਉਹਦੇ ਲਈ ਤਾਂ ਬਹੁਤ ਹੀ ਸੌਖਾ ਹੈ ਔਰ ਉਹਦੇ ਵਿੱਚ ਜ਼ਿਆਦਾ ਖਰਚਾ ਵੀ ਨਹੀਂ, ਕਿਉਂਕਿ ਜਦੋਂ ਵੀ ਅਸੀਂ ਇੱਕ ਨਵਾਂ ਘਰ ਬਣਾਉਂਦੇ ਹਾਂ, ਤੁਸੀਂ ਦੇਖਿਆ ਹੋਣਾ ਕਿ ਘਰ ਦੇ ਵਿੱਚ ਇੱਕ ਉਹ ਪਿੱਕ ਜ਼ਰੂਰ ਬਣਾਉਂਦੇ ਨੇ ਮਿਸਤਰੀ, ਜਿਹਦੇ ਵਿੱਚ ਉਹ ਪਾਣੀ ਇਕੱਠਾ ਕਰਦੇ ਨੇ, ਜਿੱਥੋਂ ਪਾਣੀ ਲੈਂਦੇ, ਕਿਉਂਕਿ ਉਹ ਡਾਇਰੈਕਟ ਸੋਰਸ ਨਹੀਂ ਲੈਂਦੇ, ਕੋਈ ਵੱਡਾ ਸਾਰਾ ਪਿੱਟ ਬਣਾ ਲੈਂਦੇ ਨੇ ਸੀਮਿੰਟ ਦਾ, ਭਰ ਲੈਂਦੇ ਨੇ ਉੱਥੋਂ ਪਾਣੀ ਯੂਜ਼, ਜਿਹਨੂੰ ਅਸੀਂ ਆਮ ਭਾਸ਼ਾ 'ਚ ਹੌਦੀ ਕਹਿੰਦੇ, ਉਹ ਜ਼ਰੂਰ ਬਣਾਉਂਦੇ। ਤੋ ਅਸੀਂ ਜੇ ਇਹ ਪਲਾਨ ਕਰਦੇ ਹਾਂ ਤਾਂ ਹੌਦੀ ਉਸ ਜਗ੍ਹਾ 'ਤੇ ਬਣਾਈ ਜਾਵੇ ਜਿੱਥੇ ਅਸੀਂ ਪ੍ਰਪੋਜ਼ ਕਰਦੇ ਹਾਂ ਕਿ ਅਸੀਂ ਕੱਲ੍ਹ ਨੂੰ ਇਹ ਵਾਟਰ ਹਾਰਵੈਸਟਿੰਗ ਸਟਰਕਚਰ ਲਗਾਉਣਾ। ਪਹਿਲਾਂ ਹੀ ਨਕਸ਼ੇ ਵਿੱਚ ਅਸੀਂ ਹੌਦੀ ਉੱਥੇ ਬਣਾਈ ਹੈ ਔਰ ਜਿੰਨਾ ਵੀ ਘਰ ਦੀ ਛੱਤ ਦੀਆਂ ਜਿਹੜੀਆਂ ਪਾਣੀ ਦੀਆਂ ਡਰੇਨੇਜ ਪਾਈਪ ਨੇ ਹੈਗੀਆਂ, ਉਹ ਅਸੀਂ ਯੂਜ਼ਲੀ ਸੀਵਰੇਜ ਸੁੱਟਾਂਗੇ ਜਾਂ ਓਪਨ ਸੁੱਟਾਂਗੇ। ਅਸੀਂ ਉਹਨਾਂ ਨੂੰ ਉਹਨਾਂ ਦੀ ਲੇ ਡਾਊਨ ਇਸ ਤਰ੍ਹਾਂ ਕਰੀਏ ਕਿ ਉਹ ਪਾਣੀ ਸਾਰਾ ਉਸ ਹੌਦੀ ਵੱਲ ਆਵੇ ਔਰ ਜਿਸਲੇ ਘਰ ਸਾਡਾ ਬਣ ਜਾਂਦਾ ਹੈ, ਹੌਦੀ ਨੂੰ ਡਿਮੋਲਿਸ਼ ਨਾ ਕੀਤਾ ਜਾਵੇ, ਭਰਿਆ ਨਾ ਜਾਵੇ, ਉਹਨੂੰ ਸਿਰਫ ਉੱਤੋਂ ਕਵਰ ਕਰਤਾ ਜਾਵੇ, ਉਹਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਇੱਕ ਵਿੱਚ ਫਿਲਟਰ ਲਗਾ ਦਿੱਤਾ ਜਾਵੇ, ਅਤੇ ਬਜਰੀ ਦਾ ਫਿਲਟਰ ਯੂਜ਼ ਕਰਦੇ ਹਾਂ, ਜਿਹੜੀ ਆ ਸਮਰਸੀਬਲ ਟਿਊਬਵੈਲ ਦੇ ਅਰਾਊਂਡ 0 ਨੰਬਰ ਬਜਰੀ ਪਾਉਂਦੇ, ਠੀਕ ਹੈ, ਉਹ ਫਿਲਟਰ ਬਣ ਜਾਂਦਾ ਹੈ ਔਰ ਨਾਲ ਇੱਕ ਬੋਰ ਕਰਤਾ ਜਾਵੇ। ਬੋਰ ਜਿਹੜਾ ਹੈ ਅਸੀਂ ਬਹੁਤ ਡੂੰਘਾ ਨਹੀਂ ਜਾਣਾ ਹੁੰਦਾ, ਜਿੱਥੇ ਵੀ ਸਾਨੂੰ ਪਹਿਲਾਂ ਇੱਕ ਰੇਤ ਦਾ ਉਹ ਮਿਲ ਜਾਂਦਾ, ਸੇਮ 10-15 ਫੁੱਟ ਦੀ ਰੇਤ ਮਿਲ ਜਾਏ, ਭਾਵੇਂ ਉੱਥੇ ਹਲਕਾ ਜਿਹਾ ਪਾਣੀ ਹੋਵੇ, ਕਿਉਂਕਿ ਅਸੀਂ ਬਿਲਕੁਲ ਜਦ ਸਿੱਧੇ ਹੀ ਪਾਣੀ 'ਚ ਜਾਵਾਂਗੇ ਤਾਂ ਉਹ ਕੰਟੈਮੀਨੇਟ ਹੋਏਗਾ। ਸੋ ਅਸੀਂ ਨੈਚੁਰਲ ਜਿੱਥੇ ਸਾਨੂੰ ਪਹਿਲਾਂ ਰੇਤ ਦਾ 10-15 ਫੁੱਟ ਰੇਤ ਮਿਲਦੀ ਹੈ, ਉੱਥੇ ਜਾ ਕੇ ਇਹਨੂੰ ਪਾਣੀ ਨੂੰ ਛੱਡ ਦਿੱਤਾ ਜਾਂਦਾ ਹੈ, ਅਤੇ ਇਹ ਇੰਨਾ ਸਾਰਾ ਖਰਚਾ ਹੈ। ਅਗਰ ਨਏ ਘਰ 'ਚ ਬਣਾਵਾਂਗੇ ਤਾਂ ਕੁਛ ਨਹੀਂ ਕਰਨਾ, ਫਿਰ ਪਾਈਪ ਲਾਈਨ ਦੀ ਡਾਇਰੈਕਸ਼ਨ ਚੇਂਜ ਕਰਨੀ, ਪਾਈਪ ਤਾਂ ਅਸੀਂ ਪਾਣੀ ਹੀ ਪਾਣੀ ਹੈ, ਪੌਦੀ ਵੀ ਅਸੀਂ ਬਣਾਉਣੀ ਹੀ ਬਣਾਉਣੀ, ਸਿਰਫ ਇੱਕ ਬੋਰ ਦਾ ਐਕਸਟਰਾ ਖਰਚਾ। ਇਹ ਡਿਪੈਂਡ ਕਰਦਾ ਹੈ ਘਰ ਦੀ ਉੱਤੇ, ਤੁਹਾਡੀ ਛੱਤ ਜਿਹੜਾ ਅਸੀਂ ਪਾਣੀ ਲੈਣਾ ਹੈ ਉਹਦੀ ਡਾਇਮੈਂਸ਼ਨਸ ਕਿੰਨੇ ਹੈਗੇ, ਕਿਉਂਕਿ ਅਸੀਂ ਜੇ ਸਪੋਜ਼ ਕਰੋ ਕਿ ਸਾਡੀ 100 ਸਕੁਅਰ ਮੀਟਰ ਛੱਤ ਹੈਗੀ, ਤਾਂ ਉਹਦੇ ਅਕੋਰਡਿੰਗਲੀ ਅਸੀਂ ਜਿਹੜਾ ਪਾਣੀ ਹੈ ਉਹ ਕਿੰਨਾ ਸਾਡਾ ਬਾਰਿਸ਼ ਉਸ ਏਰੀਆ ਦੇ ਵਿੱਚ, ਜਿਸ ਏਰੀਆ ਦੇ ਵਿੱਚ ਵੀ ਇਹ ਚੱਲ ਰਿਹਾ ਹੈਗਾ, ਉੱਥੇ ਕਿੰਨੀ ਕੁ ਬਾਰਿਸ਼ ਹੁੰਦੀ, ਠੀਕ ਹੈ, ਉਹ ਸਾਰੇ ਸਾਲ ਦੇ ਵਿੱਚ ਉਹ ਸਾਰੇ ਏਰੀਆ ਨੂੰ ਅਸੀਂ ਅਗਰ ਐਵਰੇਜ ਬਾਰਿਸ਼ ਲਈਏ, ਜਿਵੇਂ ਸਾਡਾ ਹੁਸ਼ਿਆਰਪੁਰ ਜ਼ਿਲ੍ਹਾ ਹੀ ਹੈਗਾ, ਇੱਥੇ 800-900 ਮਿਲੀਮੀਟਰ ਦੇ ਕਰੀਬ ਬਾਰਿਸ਼ ਸਾਰੇ ਸਾਲ ਦੀ ਹੁੰਦੀ ਹੈ, ਤਾਂ ਅਸੀਂ ਅਰਾਊਂਡ ਇੱਕ 100 ਸਕੁਅਰ ਮੀਟਰ ਵਾਲੇ ਵਾਲੀ ਜਿਹੜੀ ਛੱਤ ਹੈ, ਜਿਹੜੀ ਕਿ 5-6 ਮਰਲੇ ਘਰ ਦੇ ਵਿੱਚ ਆਲਮੋਸਟ ਇੰਨੀ ਛੱਤ ਤੁਹਾਨੂੰ ਮਿਲ ਜਾਏਗੀ, ਉਹ 60-80 ਹਜ਼ਾਰ ਲੀਟਰ ਪਰ ਸਾਲ ਪਰ ਈਅਰ ਦੇ ਵਿੱਚ ਪਾਣੀ ਜਿਹੜਾ ਪਹੁੰਚਾ ਸਕਦਾ। ਮੈਂ ਹੋਰ ਕਹਾਂਗਾ ਕਿ ਭਾਵੇਂ ਸਾਡੇ

0: ਪੰਜਾਬ 'ਚ ਸਾਰਾ ਸਾਲ ਬਾਰਿਸ਼ ਨਹੀਂ ਹੁੰਦੀ, ਪਰ ਜਿਨ੍ਹਾਂ ਦਿਨਾਂ 'ਚ ਵੀ ਬਾਰਿਸ਼ ਹੁੰਦੀ ਹੈ, ਅਗਰ ਤੁਸੀਂ ਗਰਾਊਂਡ ਵਾਟਰ ਰੀਚਾਰਜ ਸਿਸਟਮ ਨਹੀਂ ਲਗਾ ਸਕਦੇ, ਤਾਂ ਐਟਲੀਸਟ ਬਾਰਿਸ਼ ਦਾ ਪਾਣੀ ਤੁਸੀਂ ਕਿਸੇ ਡਰੰਮ ਜਾਂ ਕਿਸੇ ਚੀਜ਼ 'ਤੇ ਇਕੱਠਾ ਕਰ ਲਓ, ਉਹਨਾਂ ਦਿਨਾਂ ਦੇ ਵਿੱਚ ਉਹਨੂੰ ਤੁਸੀਂ ਯੂਜ਼ ਕਰ ਸਕਦੇ ਹੋ ਫੋਰ ਦਿਸ ਕਲੀਨਿੰਗ ਪਰਪਸ, ਹਾਊਸ ਕੀਪਿੰਗ ਪਰਪਸ, ਪੌਦਿਆਂ ਨੂੰ ਦੇਣ ਦੇ ਲਈ। ਇੱਕ ਹੋਰ ਮੈਂ ਗੱਲ ਜ਼ਰੂਰ ਕਹਿਣੀ ਚਾਹਾਂਗਾ, ਅੱਜ ਕੱਲ੍ਹ ਤੁਸੀਂ ਦੇਖਣਾ ਕਿ ਆਰ ਓ ਸਿਸਟਮ ਆਲਮੋਸਟ ਹਰ ਕੋਈ ਲਗਵਾ ਰਿਹਾ ਆਪਣੇ ਘਰ, ਔਰ ਆਰ ਓ ਸਿਸਟਮ ਦੇ ਵਿੱਚ ਪਾਣੀ ਜਿਹੜਾ 70-80% ਵੇਸਟ ਹੁੰਦਾ ਹੈ। ਦੇਖਣਾ ਪਾਣੀ ਜਿੰਨਾ ਅਸੀਂ ਉਹ ਆਰ ਓ ਬਣਾਉਂਦਾ, ਉਹਦੇ ਨਾਲ ਜ਼ਿਆਦਾ ਤਾਂ ਪਾਣੀ ਵੇਸਟ ਹੋ ਜਾਂਦਾ, ਤਾਂ ਉਹਨੂੰ ਐਸ ਸੱਚ ਜਾਣ ਦੇ ਨਾਲ ਉਹਦੇ ਥੱਲੇ ਕੋਈ ਰੈਜ਼ਰਵਾਇਰ ਲਗਾ ਲਓ, ਕੋਈ ਬਾਲਟੀ ਲਗਾ ਲਓ, ਔਰ ਉਸ ਪਾਣੀ ਨੂੰ ਤੁਸੀਂ ਘਰ ਸਾਫ਼ ਕਰਨ ਲਈ ਯੂਜ਼ ਕਰ ਸਕਦੇ ਹੋ, ਆਪਣੇ ਪੌਦਿਆਂ ਨੂੰ ਦੇਣ ਲਈ ਯੂਜ਼। ਇਸੇ ਤਰ੍ਹਾਂ ਏ ਸੀ ਦਾ ਪਾਣੀ ਤੁਸੀਂ ਨੋਟ ਕੀਤਾ ਹੁੰਦਾ ਕਿ ਬਰਸਾਤਾਂ 'ਚ ਐਟਲੀਸਟ ਬਹੁਤ ਜ਼ਿਆਦਾ ਨਿਕਲਦਾ, ਇੱਕ ਡੇਢ ਟਨ ਦਾ ਏ ਸੀ ਦੇ ਗੱਲ, ਇੱਕ ਅਗਰ ਰਾਤ ਨੂੰ 6-7 ਘੰਟੇ ਚੱਲੇ ਤਾਂ ਇੱਕ ਪੂਰੀ 20 ਲੀਟਰ ਦੀ ਬਾਲਟੀ ਭਰ ਜਾਂਦੀ। ਛੋਟੀ ਛੋਟੀਆਂ ਗੱਲਾਂ ਨੇ, ਲੇਕਿਨ ਵਾਟਰ ਇਸ ਦੇ ਨਾਲ ਹਰ ਬੰਦਾ ਅਗਰ ਕੰਟਰੀਬਿਊਟ ਕਰੇ ਤਾਂ ਕਾਫ਼ੀ ਸੇਫ। ਇਹ ਅਗਰ ਪਾਣੀ ਨੂੰ ਨਹੀਂ ਬਚਾਵਾਂਗੇ ਤਾਂ ਇਹ ਚੀਜ਼ਾਂ ਵਧਣਗੀਆਂ। ਸੋ ਜਿੱਥੇ ਵੀ ਹੋ ਸਕਦਾ ਆਪਣਾ ਘਰ ਦੇ ਵਿੱਚ ਰੇਨ ਵਾਟਰ ਹਾਰਵੈਸਟਿੰਗ ਦਾ ਸਿਸਟਮ ਲਗਾਓ, ਔਰ ਜਿੱਥੇ ਤੁਸੀਂ ਪਾਣੀ ਬਚਾ ਸਕਦੇ ਹੋ ਪਾਣੀ ਦੀ ਬਰਬਾਦੀ ਰੋਕੋ। ਫਿਰ ਜਿਹੜਾ ਬਰਸਾਤ ਦੇ ਵਿੱਚ ਕੀ ਹੋਏਗਾ ਕਿ ਫਲੱਡਿੰਗ ਹੋਏਗੀ, ਅਗਰ ਅਸੀਂ ਸਾਰੇ ਘਰਾਂ ਦੇ ਵਿੱਚ ਰੇਨ ਵਾਟਰ ਸਿਸਟਮ ਲਗਾ ਲੈਂਦੇ ਹਾਂ ਤਾਂ ਮੇਰੇ ਖਿਆਲ ਫਲੱਡਿੰਗ ਦਾ ਹੀ ਕੰਮ, ਸੜਕਾਂ ਦਾ ਜਿਹੜਾ ਪਾਣੀ ਤੁਰਿਆ ਫਿਰਦਾ ਬਰਸਾਤਾਂ ਦੇ ਵਿੱਚ, ਉਹ ਵੀ ਕਾਫ਼ੀ ਘੱਟ ਜਾਏਗਾ।
1: ਸੋ ਇਹ ਡਾਕਟਰ ਰਜਿੰਦਰ ਸ਼ਰਮਾ ਹੁਣੇ ਸਨ ਜੋ ਦੱਸ ਰਹੇ ਸਨ ਕਿ ਜੇਕਰ ਅਸੀਂ ਮੀਂਹ ਦੇ ਪਾਣੀ ਦਾ ਸੁਚੱਜੀ ਵਰਤੋਂ ਕਰੀਏ, ਸਹੀ ਇਸਤੇਮਾਲ ਕਰੀਏ, ਤਾਂ ਉਹ ਸਾਡੇ ਕਿੰਨਾ ਕੰਮ ਆ ਸਕਦਾ ਹੈ। ਬਾਕੀ ਕੁਦਰਤ ਦੀ ਜੋ ਵੀ ਚੀਜ਼ ਹੈ ਉਹ ਸਾਡੇ ਲਈ ਵਡਮੁੱਲੀ ਹੈ, ਉਸ ਦਾ ਕੋਈ ਨਾ ਕੋਈ ਉਪਯੋਗ, ਕੋਈ ਨਾ ਕੋਈ ਮਨੋਰਥ ਤਾਂ ਹੈ ਹੀ, ਇਸ ਨੂੰ ਬਸ ਸਮਝਣਾ ਜ਼ਰੂਰੀ ਹੈ, ਤਾਂ ਹੀ ਅਸੀਂ ਕੁਦਰਤ ਦੇ ਨਾਲ ਇੱਕਮਿਕ ਹੋ ਕੇ ਖੁਦ ਨੂੰ ਬਚਾ ਪਾਵਾਂਗੇ, ਆਉਣ ਵਾਲੀ ਪੀੜ੍ਹੀ ਨੂੰ ਬਚਾ ਪਾਵਾਂਗੇ ਅਤੇ ਇਸ ਧਰਤੀ ਨੂੰ ਹੋਰ ਖੂਬਸੂਰਤ ਰਹਿਣ ਯੋਗ ਬਣਾ ਪਾਵਾਂਗੇ।

ਤਾਲ ਫਿਲਮ ਚ ਤੁਸੀਂ ਇਹ ਗੀਤ ਸੁਣ ਰਹੇ ਸੀ ਸੁਖਵਿੰਦਰ ਸਿੰਘ, ਅਲਕਾ ਯਾਗਨਿਕ ਦੇ ਸਾਥੀਆਂ ਦੀ ਆਵਾਜ਼ ਦੇ ਵਿੱਚ। ਸੰਗੀਤ ਏ ਆਰ ਰਹਿਮਾਨ ਦਾ ਸੀ। ਏ ਆਰ ਰਹਿਮਾਨ ਹੁਣਾਂ ਨੇ ਇਸ ਗੀਤ ਦੇ ਵਿੱਚ ਪਾਣੀ ਦੀਆਂ ਬਾਰਿਸ਼ ਦੀਆਂ ਬੂੰਦਾਂ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਇਸਤੇਮਾਲ ਕੀਤਾ ਹੈ। ਇਸੇ ਤਰ੍ਹਾਂ ਜਦੋਂ ਹਰ ਇੱਕ ਚੀਜ਼ ਦਾ ਤਾਲਮੇਲ ਹੋ ਜਾਏ ਤਾਂ ਫਿਰ ਬਹੁਤ ਖੂਬਸੂਰਤ ਬਣ ਜਾਂਦੀ ਹੈ। ਜਿਵੇਂ ਬਾਰਿਸ਼ ਦੀ ਹੀ ਗੱਲ ਇਸ ਪ੍ਰੋਗਰਾਮ ਦੇ ਵਿੱਚ ਕਰ ਰਹੇ ਹਾਂ, ਜਦੋਂ ਗਰਮੀ ਦੇ ਮੌਸਮ ਵਿੱਚ ਆਸਮਾਨ ਧਰਤੀ ਦੀ ਪਿਆਸ ਬੁਝਾਉਂਦਾ ਹੈ ਤਾਂ ਇੱਕ ਬਹੁਤ ਹੀ ਖੂਬਸੂਰਤ ਸੰਗੀਤ ਪੈਦਾ ਹੁੰਦਾ ਹੈ, ਅਤੇ ਇਸ ਸੰਗੀਤ ਦੀ ਝਲਕ ਤੁਸੀਂ ਇਸ ਗੀਤ ਦੇ ਵਿੱਚ ਵੀ ਮਹਿਸੂਸ ਕੀਤੀ। ਸਾਰੇ ਪੱਤੇ ਨਹਾਤੇ ਧੋਤੇ ਨਿਖਰੇ ਤਰੋਤਾਜ਼ਾ ਨਜ਼ਰ ਆਉਂਦੇ ਨੇ। ਰੁੱਖਾਂ ਦੀਆਂ ਪੱਤੀਆਂ ਪਹਿਲਾਂ ਮੀਂਹ ਦੀਆਂ ਬੂੰਦਾਂ ਨੂੰ ਰੋਕਦੀਆਂ ਨੇ ਅਤੇ ਫਿਰ ਪਾਣੀ ਹੌਲੀ ਹੌਲੀ ਜ਼ਮੀਨ 'ਤੇ ਡਿੱਗਦਾ ਏ ਅਤੇ ਮਿੱਟੀ ਦਾ ਘਟਾ ਘੱਟ ਹੁੰਦਾ ਏ। ਯਾਨੀ ਕਿ ਜਿੱਥੇ ਰੁੱਖ ਜ਼ਿਆਦਾ ਹੁੰਦੇ ਨੇ ਉੱਥੇ ਬਰਸਾਤ ਦਾ ਪਾਣੀ ਤੇਜ਼ੀ ਨਾਲ ਵਹਿਣ ਦੀ ਬਜਾਏ ਜ਼ਮੀਨ ਵਿੱਚ ਵੱਧ ਸਮਾਉਂਦਾ ਏ, ਜਿਸ ਨਾਲ ਹੜ੍ਹਾਂ ਦਾ ਖਤਰਾ ਕਾਫੀ ਹੱਦ ਤੱਕ ਘੱਟ ਹੋ ਸਕਦਾ ਏ। ਦੁਨੀਆਂ 'ਚ ਹਜ਼ਾਰਾਂ ਸਾਲ ਪੁਰਾਣੇ ਰੁੱਖ ਵੀ ਨੇ। ਭਾਰਤ ਵਿੱਚ ਹੀ 3000 ਤੋਂ ਵੱਧ ਰੁੱਖਾਂ ਦੀਆਂ ਪ੍ਰਜਾਤੀਆਂ ਪਾਈਆਂ ਜਾਂਦੀਆਂ ਨੇ। ਇਹ ਦਰੱਖਤਾਂ ਦੀ ਹੀ ਦਿਆਲਤਾ ਏ, ਇਹਨਾਂ ਦੀ ਖੂਬਸੂਰਤੀ ਹੈ ਕਿ ਇਹ ਹਜ਼ਾਰਾਂ ਜੀਵਾਂ ਨੂੰ ਆਸਰਾ ਦਿੰਦੇ ਨੇ, ਉਹਨਾਂ ਦਾ ਘਰ ਵੀ ਨੇ। ਪੰਛੀਆਂ ਦਾ ਹੀ ਨਹੀਂ ਬਲਕਿ ਛੋਟੇ ਛੋਟੇ ਕੀੜੇ ਮਕੌੜਿਆਂ ਦਾ ਵੀ ਇਹ ਘਰ ਨੇ, ਅਤੇ ਬਰਸਾਤਾਂ ਦੇ ਦਿਨਾਂ ਦੇ ਵਿੱਚ ਇਹ ਘਰ ਜ਼ਿਆਦਾ ਰੌਣਕ ਭਰਿਆ ਹੋ ਜਾਂਦਾ ਏ। ਦਿਲਚਸਪ ਗੱਲ ਇਹ ਵੀ ਹੈ ਕਿ ਇੱਕ ਵੱਡਾ ਰੁੱਖ ਸਾਲ ਭਰ ਵਿੱਚ ਹਜ਼ਾਰਾਂ ਲੀਟਰ ਵਰਖਾ ਦੇ ਪਾਣੀ ਨੂੰ ਰੋਕਣ ਜਾਂ ਜ਼ਮੀਨ ਵਿੱਚ ਸਮਾਉਣ ਦੀ ਪ੍ਰਕਿਰਿਆ ਵਿੱਚ ਯੋਗਦਾਨ ਪਾ ਸਕਦਾ ਹੈ। ਸੋ ਸ਼ਹਿਰਾਂ ਵਿੱਚ ਰੁੱਖਾਂ ਦੀ ਮੌਜੂਦਗੀ ਬਰਸਾਤੀ ਪਾਣੀ ਦੇ ਬਿਹਤਰ ਪ੍ਰਬੰਧਨ ਦੇ ਲਈ ਵੀ ਲਾਭਦਾਇਕ ਹੋ ਸਕਦੀ ਹੈ। ਕਹਿਣ ਦਾ ਅਰਥ ਇਹ ਹੈ ਕਿ ਵਣ ਮਹੋਤਸਵ ਹਫ਼ਤਾ ਤਾਂ ਮੁੱਕ ਗਿਆ ਹੈ ਪਰ ਮੌਨਸੂਨ ਜਾਰੀ ਹੈ, ਅਤੇ ਹਰਿਆਵਲ ਵਧਾਉਣ ਦਾ ਕੰਮ ਇਸੇ ਦੌਰਾਨ ਚੱਲਦਾ ਰਹਿਣਾ ਚਾਹੀਦਾ ਹੈ। ਇਸ ਦੌਰਾਨ ਜੋ ਅਸੀਂ ਪੇੜ ਪੌਦੇ ਲਗਾਉਂਦੇ ਹਾਂ, ਹਰਿਆਵਲ ਵਧਾਉਂਦੇ ਹਾਂ, ਤਾਂ ਕੁਦਰਤ ਉਹਨਾਂ ਦੀ ਰਾਖੀ ਆਪ ਕਰਦੀ ਹੈ, ਕੁਦਰਤ ਉਹਨਾਂ ਦਾ ਪਾਲਣ ਪੋਸ਼ਣ ਆਪ ਕਰਦੀ ਹੈ। ਸੋ ਬਿਨਾਂ ਕਿਸੇ ਜ਼ਿਆਦਾ ਮਿਹਨਤ ਦੇ ਇਹ ਪੌਦੇ ਆਪਣੇ ਆਪ ਫਲਦੇ ਫੁੱਲਦੇ ਨੇ। ਵਣ ਮਹੋਤਸਵ ਹਫ਼ਤੇ ਦੌਰਾਨ ਤਾਂ ਅਸੀਂ ਬੜੇ ਜ਼ੋਰ ਸ਼ੋਰ ਦੇ ਨਾਲ ਪੌਦੇ ਲਗਾਉਣ ਦੀ ਗੱਲ ਕਰਦੇ ਹਾਂ ਅਤੇ ਹਰਿਆਵਲ ਵਧਾਉਣ ਦੀ ਗੱਲ ਕਰਦੇ ਹਾਂ, ਅਤੇ ਉਂਝ ਵੀ ਸਮਾਗਮਾਂ ਦੇ ਵਿੱਚ ਅਤੇ ਬੜੇ ਜੋਸ਼ ਦੇ ਵਿੱਚ ਉਤਸ਼ਾਹਿਤ ਹੋ ਕੇ ਅਸੀਂ ਇਹ ਗੱਲ ਕਰਦੇ ਹਾਂ ਕਿ ਅਸੀਂ ਪੇੜ ਪੌਦੇ ਲਗਾਵਾਂਗੇ, ਪਰ ਉਸ ਤੋਂ ਬਾਅਦ ਉਹਨਾਂ ਦੀ ਸੰਭਾਲ ਵੀ ਉਨੀ ਹੀ ਜ਼ਿਆਦਾ ਜ਼ਰੂਰੀ ਹੈ। ਇਹ ਵੀ ਖਾਦ ਮੰਗਦੇ ਨੇ, ਭੋਜਨ ਮੰਗਦੇ ਨੇ, ਪਾਣੀ ਮੰਗਦੇ ਨੇ, ਸੰਭਾਲ ਮੰਗਦੇ ਨੇ, ਪਿਆਰ ਮੰਗਦੇ ਨੇ। ਇਹ ਸਭ ਕੁਝ ਮਿਲੇਗਾ ਤਾਂ ਹੀ ਉਹ ਵਧਣ ਫੁੱਲਣਗੇ, ਇਹ ਸਭ ਕੁਝ ਮਿਲੇਗਾ

ਤਾਂ ਹੀ ਤਾਂ ਹਰਿਆਵਲ ਵਧੇਗੀ, ਤਾਂ ਹੀ ਅਸੀਂ ਪ੍ਰਦੂਸ਼ਣ ਮੁਕਤ ਰਹਿ ਪਾਵਾਂਗੇ, ਕਿਉਂਕਿ ਇਹ ਪੌਦੇ ਪ੍ਰਦੂਸ਼ਣ ਤੋਂ ਵੀ ਸਾਡੀ ਰੱਖਿਆ ਕਰਦੇ ਨੇ, ਤਾਂ ਹੀ ਅਸੀਂ ਇੱਕ ਸਾਫ਼ ਸੁਥਰੇ ਵਾਤਾਵਰਣ ਦੇ ਵਿੱਚ ਖੁੱਲ੍ਹ ਕੇ ਸਾਹ ਲੈ ਪਾਵਾਂਗੇ, ਕਿਉਂਕਿ ਭਰਪੂਰ ਮਾਤਰਾ ਦੇ ਵਿੱਚ ਇਹ ਸਾਨੂੰ ਆਕਸੀਜਨ ਦਿੰਦੇ ਨੇ, ਤਾਂ ਹੀ ਇਹ ਮਿੱਟੀ ਦੀ ਪਕੜ ਨੂੰ ਬਚਾ ਕੇ ਰੱਖਣਗੇ, ਕਿਉਂਕਿ ਇਹ ਹੜ੍ਹਾਂ ਤੋਂ ਬਚਾਉਂਦੇ ਨੇ, ਤਾਂ ਹੀ ਇਹ ਸਾਡੇ ਆਸ ਪਾਸ ਖੂਬਸੂਰਤ ਰੌਣਕ ਭਰਿਆ ਵਾਤਾਵਰਣ ਬਣਾ ਕੇ ਰੱਖਣਗੇ, ਕਿਉਂਕਿ ਇਹ ਪੰਛੀਆਂ ਦਾ ਆਸਰਾ ਨੇ, ਪੰਛੀ ਚਹਿਚਹਾਉਣਗੇ ਤਾਂ ਹੀ ਸਾਡੇ ਕੰਨਾਂ ਦੇ ਵਿੱਚ ਮਧੁਰ ਆਵਾਜ਼ ਪੈ ਸਕੇਗੀ, ਇਹ ਪੰਛੀ ਹੋਣਗੇ, ਪੇੜ ਪੌਦੇ ਹੋਣਗੇ, ਤਾਂ ਹੀ ਕੁਦਰਤ ਦਾ ਖੂਬਸੂਰਤ ਸੰਤੁਲਨ ਬਣਿਆ ਰਹੇਗਾ, ਅਤੇ ਜਦੋਂ ਵੀ ਕਿਸੇ ਚੀਜ਼ ਦਾ ਸੰਤੁਲਨ ਬਣਿਆ ਰਹਿੰਦਾ ਹੈ ਤਾਂ ਉਸਦਾ ਨਤੀਜਾ ਵੀ ਸੰਤੁਲਿਤ ਹੀ ਹੁੰਦਾ ਹੈ, ਅਤੇ ਹਮੇਸ਼ਾ ਸੰਤੁਲਿਤ ਹੀ ਰਹਿੰਦਾ ਹੈ। ਸੋ ਇਹ ਗੱਲ ਇਸ ਲਈ ਕਰ ਰਹੀ ਹਾਂ ਕਿਉਂਕਿ ਹੁਣ ਬਰਸਾਤਾਂ ਦੇ ਮੌਸਮ ਦੇ ਵਿੱਚ ਅਸੀਂ ਇਹਨਾਂ ਸਮੱਸਿਆਵਾਂ ਨੂੰ ਦੇਖਾਂਗੇ ਜੋ ਸਾਡੇ ਵਾਤਾਵਰਣ ਦੇ ਨਾਲ ਜੁੜੀਆਂ ਹੋਈਆਂ ਨੇ। ਸੋ ਉਹਨਾਂ ਦਾ ਹੱਲ ਇੱਕ ਹੀ ਹੈ ਕਿ ਅਸੀਂ ਕੁਦਰਤ ਨੂੰ ਸੰਭਾਲ ਕੇ ਰੱਖੀਏ ਅਤੇ ਕੁਦਰਤੀ ਜੋ ਵੀ ਇਹ ਉਪਹਾਰ ਨੇ ਉਹਨਾਂ ਦੀ ਰਾਖੀ ਕਰੀਏ, ਤਾਂ ਹੀ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਕੁਝ ਬਚਾ ਪਾਵਾਂਗੇ। ਪ੍ਰੋਗਰਾਮ ਸੋਹਣੀ ਸਵੇਰ ਦੇ ਵਿੱਚ ਇਸ ਗੱਲਬਾਤ ਤੋਂ ਬਾਅਦ ਤੁਹਾਡੇ ਲਈ ਇੱਕ ਖੂਬਸੂਰਤ ਗੀਤ ਲਤਾ ਮੰਗੇਸ਼ਕਰ ਹੋਣ ਦੀ ਆਵਾਜ਼ ਵਿੱਚ ਆਓ ਸੁਣਦੇ ਹਾਂ।

0: एक जमाने से कहानी है सुना रही आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए, देखते आए, अब वही वैसी ही कहानी सुनाएगा डिजिटल।
1: डाउनलोड वेव्स ओटीटी ऐप नाउ एंड वॉच फॉर फ्री।
2: जी बिल्कुल, ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਤੇ ਮੋਬਾਈਲ ਐਪ ਨਿਊਜ਼ ਔਨ AIR ਰਾਹੀਂ ਵੀ ਸੁਣ ਸਕਦੇ ਹੋ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 8 ਵਜ ਰਹੇ ਨੇ ਹੁਣ ਤੋਂ ਬਸ ਕੁਝ ਹੀ ਦੇਰ ਬਾਅਦ ਤੁਸੀਂ ਸੁਣੋਗੇ ਦਿੱਲੀ ਕੇਂਦਰ ਤੋਂ ਸਮਾਚਾਰ ਪ੍ਰਭਾਤ। 8:15 ਵਜੇ ਮਾਰਨਿੰਗ ਨਿਊਜ਼, 8:30 ਵਜੇ ਸੁਣੋਗੇ ਪੰਜਾਬੀ 'ਚ ਖ਼ਬਰਾਂ।

ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਭਾਰਤ ਅਤੇ ਇੰਡੋਨੇਸ਼ੀਆ ਨੇ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਮੁਤਾਬਿਕ ਖਤਰੇ ਦਾ ਮੁਕਾਬਲਾ ਕਰਨ ਲਈ ਫੈਸਲਾਕੁੰਨ ਤਾਲਮੇਲ ਵਾਲੇ ਅੰਤਰਰਾਸ਼ਟਰੀ ਯਤਨਾਂ ਨੇ ਲਿਖਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੋਨੇਸ਼ੀਆਈ ਸੰਸਦ ਨੂੰ ਸੰਬੋਧਨ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣੇ। ਦੋਵਾਂ ਦੇਸ਼ਾਂ ਵਿਚਕਾਰ ਰਣਨੀਤਿਕ ਭਾਈਵਾਲੀ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਦਫ਼ਤਰ ਨੇ ਕੱਲ੍ਹ ਵੱਖ ਵੱਖ ਖੇਤਰਾਂ 'ਤੇ ਅਲਨੀਨੋ ਦੇ ਸੰਭਾਵੀ ਪ੍ਰਭਾਵ ਦੀ ਸਮੀਖਿਆ ਕੀਤੀ। ਕੇਂਦਰੀ ਮੰਤਰਾਲਿਆਂ ਨੂੰ ਰਾਜਾਂ ਨਾਲ ਰਲ ਕੇ ਕੰਮ ਕਰਨ ਲਈ ਕਿਹਾ। ਅਮਰੀਕਾ ਨੇ ਹੋਰਮੁਜ਼ ਪਣਜੋੜ ਵਿੱਚ 3 ਵਪਾਰਕ ਜਹਾਜ਼ਾਂ 'ਤੇ ਹੋਏ ਹਮਲੇ ਤੋਂ ਬਾਅਦ ਈਰਾਨ 'ਤੇ ਤਾਜ਼ਾ ਹਮਲੇ ਕੀਤੇ ਨੇ। ਅਤੇ ਫੁੱਟਬਾਲ ਵਿੱਚ ਸਵਿਟਜ਼ਰਲੈਂਡ ਕੋਲੰਬੀਆ ਨੂੰ ਹਰਾ ਕੇ 1954 ਤੋਂ ਬਾਅਦ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਅਤੇ ਇੰਡੋਨੇਸ਼ੀਆ ਨੇ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਮੁਤਾਬਿਕ ਇਸ ਖਤਰੇ ਦਾ ਮੁਕਾਬਲਾ ਕਰਨ ਲਈ ਫੈਸਲਾਕੁੰਨ ਤਾਲਮੇਲ ਵਾਲੇ ਅੰਤਰਰਾਸ਼ਟਰੀ ਯਤਨਾਂ ਲਈ ਕਿਹਾ ਹੈ। ਜਕਾਰਤਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇੰਡੋਨੇਸ਼ੀਆਈ ਰਾਸ਼ਟਰਪਤੀ ਪ੍ਰਬੋਵੋ ਸਬਿਆਂਤੋ ਵਿਚਕਾਰ ਦਵੱਲੀ ਗੱਲਬਾਤ ਤੋਂ ਬਾਅਦ ਜਾਰੀ ਕੀਤੇ ਗਏ ਇੱਕ ਸਾਂਝੇ ਬਿਆਨ ਵਿੱਚ ਦੋਵਾਂ ਨੇਤਾਵਾਂ ਨੇ ਵਿਸ਼ਵ ਪੱਧਰ 'ਤੇ ਪਾਬੰਦੀਸ਼ੁਦਾ ਦਹਿਸ਼ਤਗਰਦਾਂ ਅਤੇ ਦਹਿਸ਼ਤਗਰਦ ਜਥੇਬੰਦੀਆਂ, ਜਿਨ੍ਹਾਂ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ 1267 ਪਾਬੰਦੀਆਂ ਕਮੇਟੀ ਅਧੀਨ ਨਾਮਜ਼ਦ ਕੀਤੀਆਂ ਗਈਆਂ ਜਥੇਬੰਦੀਆਂ ਸ਼ਾਮਲ ਨੇ, ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕੀਤੀ। ਦੋਵੇਂ ਨੇਤਾ ਦਹਿਸ਼ਤਗਰਦੀ ਨੂੰ ਰੋਕਣ ਅਤੇ ਇਸ ਦਾ ਮੁਕਾਬਲਾ ਕਰਨ ਵਿੱਚ ਸਹਿਯੋਗ ਨੂੰ ਡੂੰਘਾ ਕਰਨ 'ਤੇ ਸਹਿਮਤ ਹੋਏ। ਸਹਿਯੋਗ ਵਿੱਚ ਦਹਿਸ਼ਤਗਰਦੀ ਦੇ ਮਾਲੀ ਪੋਸ਼ਣ ਨੂੰ ਰੋਕਣ, ਅੰਤਰਰਾਸ਼ਟਰੀ ਪੱਧਰ 'ਤੇ ਸਹਿਮਤ ਮਨੀ ਲਾਂਡਰਿੰਗ ਵਿਰੋਧੀ ਮਾਪਦੰਡਾਂ ਨੂੰ ਲਾਗੂ ਕਰਨ ਅਤੇ ਦਹਿਸ਼ਤਗਰਦੀ ਲਈ ਰਕਮਾਂ ਜੁਟਾਏ ਜਾਣ ਦਾ ਮੁਕਾਬਲਾ ਕਰਨ, ਦਹਿਸ਼ਤਗਰਦ ਧੜਿਆਂ ਵੱਲੋਂ ਉਭਰ ਰਹੀਆਂ ਤਕਨਾਲੋਜੀਆਂ ਦੀ ਦੁਰਵਰਤੋਂ ਨੂੰ ਰੋਕਣ ਅਤੇ ਡਿਜੀਟਲ ਪਲੇਟਫਾਰਮਾਂ ਰਾਹੀਂ ਆਨਲਾਈਨ ਤੌਰ 'ਤੇ ਕੱਟੜ ਬਣਾਏ ਜਾਣ ਅਤੇ ਭਰਤੀ ਨਾਲ ਨਜਿੱਠਣ ਦੇ ਉਪਾਅ ਸ਼ਾਮਲ ਹੋਣਗੇ। ਦਹਿਸ਼ਤਗਰਦੀ ਨੂੰ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਪਹੁੰਚ ਦੀ ਪੁਸ਼ਟੀ ਕਰਦੇ ਹੋਏ ਦੋਵਾਂ ਧਿਰਾਂ ਨੇ ਦਹਿਸ਼ਤਗਰਦੀ ਦੇ ਮਾਲੀ ਪੋਸ਼ਣ ਨੈਟਵਰਕਾਂ 'ਚ ਵਿਘਨ ਪਾਉਣ ਅਤੇ ਸੰਯੁਕਤ ਰਾਸ਼ਟਰ ਅਤੇ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਸਮੇਤ

0: ਰੱਖਿਆ ਪ੍ਰਣਾਲੀਆਂ, ਸਾਹਿਲੀ ਨਿਗਰਾਨੀ ਪ੍ਰਣਾਲੀਆਂ, ਮਿਜ਼ਾਈਲਾਂ ਅਤੇ ਡਰੋਨ ਪ੍ਰੀਖਣ ਸਥਾਨਾਂ ਨੂੰ ਨਿਸ਼ਾਨਾ ਬਣਾ ਰਹੀ ਏ। ਈਰਾਨ ਵਿਚ ਬੰਦਰਗਾਹ ਸਹੂਲਤਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਈਰਾਨ ਦੇ ਉਪ ਵਿਦੇਸ਼ ਮੰਤਰੀ ਕਾਜ਼ਿਮ ਗਰੀਬ ਆਬਾਦੀ ਨੇ ਕਿਹਾ ਕਿ ਅਮਰੀਕਾ ਦੇ ਇਹ ਤਾਜ਼ਾ ਹਮਲੇ ਸਮਝੌਤੇ ਦੀ ਉਲੰਘਣਾ ਨੇ। ਅਕਾਦਮਿਕ ਸਾਲ 2025-26 ਵਿਚ ਮੁੱਢਲੇ ਅਤੇ ਸੈਕੰਡਰੀ ਪੱਧਰ ਤੇ ਸਕੂਲੀ ਸਿੱਖਿਆ ਛੱਡਣ ਵਾਲੇ ਬੱਚਿਆਂ ਦੀ ਦਰ ਵਿਚ ਪਿਛਲੇ 3 ਸਾਲਾਂ ਦੇ ਮੁਕਾਬਲੇ ਕਾਫ਼ੀ ਗਿਰਾਵਟ ਦੇਖੀ ਗਈ ਏ। ਸਿੱਖਿਆ ਮੰਤਰਾਲੇ ਨੇ ਕੱਲ੍ਹ ਭਾਰਤ ਵਿਚ ਯੂਨੀਫਾਈਡ ਡਿਸਟ੍ਰਿਕਟ ਇਨਫੋਰਮੇਸ਼ਨ ਸਿਸਟਮ ਫਾਰ ਐਜੂਕੇਸ਼ਨ ਪਲੱਸ 2025-26 ਦੀ ਰਿਪੋਰਟ ਜਾਰੀ ਕੀਤੀ, ਜਿਸ ਵਿਚ ਇਹ ਤੱਥ ਸਾਹਮਣੇ ਆਇਆ ਹੈ। ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲਾ ਟੀ ਨੋਟੀਫਾਈਡ ਟੱਪਰੀਵਾਸ ਅਤੇ ਟੀਮ ਨੀਮ ਟੱਪਰੀਵਾਸ ਕਬੀਲਿਆਂ DNTs ਲਈ ਸਿੱਖਿਆ, ਸਿਹਤ, ਉੱਦਮਸ਼ੀਲਤਾ ਅਤੇ ਰੋਜ਼ੀ ਰੋਟੀ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨ ਲਈ ਯੋਜਨਾ ਸ਼ੁਰੂ ਕਰ ਰਿਹਾ। ਇਸ ਸਕੀਮ ਦਾ ਨਾਂ ਸੀਡ DNTs ਦੇ ਆਰਥਿਕ ਸ਼ਕਤੀਕਰਨ ਲਈ ਯੋਜਨਾ ਏ। ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲੇ ਨੇ ਇੱਕ ਬਿਆਨ ਵਿਚ ਇਸ ਬਾਰੇ ਜਾਣਕਾਰੀ ਦਿੱਤੀ। ਖੇਡਾਂ ਵਿਚ ਮਰਦਾਂ ਦੇ ਕ੍ਰਿਕਟ ਵਿਚ ਇੰਗਲੈਂਡ ਨੇ 5 T20 ਮੈਚਾਂ ਦੀ ਲੜੀ ਦੇ ਤੀਜੇ ਮੈਚ ਵਿਚ ਭਾਰਤ ਨੂੰ 125 ਦੌੜਾਂ ਨਾਲ ਹਰਾ ਦਿੱਤਾ ਹੈ। ਫੁੱਟਬਾਲ ਵਿਚ ਸਵਿਟਜ਼ਰਲੈਂਡ ਕੋਲੰਬੀਆ ਨੂੰ ਹਰਾ ਕੇ 1954 ਤੋਂ ਬਾਅਦ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਦੇ ਕੁਆਟਰ ਫਾਈਨਲ ਵਿਚ ਪਹੁੰਚ ਗਿਆ ਹੈ। ਵੈਨਕੂਵਰ ਵਿਚ ਖੇਡੇ ਗਏ ਮੈਚ ਵਿਚ ਦੋਵੇਂ ਟੀਮਾਂ ਵਾਧੂ ਸਮਾਂ ਖਤਮ ਹੋਣ ਤੱਕ ਕੋਈ ਗੋਲ ਨਹੀਂ ਕਰ ਸਕੀਆਂ। ਇਸ ਤੋਂ ਬਾਅਦ ਪੈਨਲਟੀ ਸ਼ੂਟਆਊਟ ਵਿਚ ਸਵਿਟਜ਼ਰਲੈਂਡ ਨੇ 4-3 ਨਾਲ ਜਿੱਤ ਹਾਸਲ ਕੀਤੀ। ਆਖਿਰ ਚ ਖਾਸ ਖਬਰਾਂ ਇੱਕ ਵਾਰ ਫੇਰ। ਭਾਰਤ ਤੇ ਇੰਡੋਨੇਸ਼ੀਆ ਨੇ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਅੰਤਰਰਾਸ਼ਟਰੀ ਕਾਨੂੰਨ ਮੁਤਾਬਕ ਇਸ ਖਤਰੇ ਦਾ ਮੁਕਾਬਲਾ ਕਰਨ ਲਈ ਫੈਸਲਾਕੁਨ ਤਾਲਮੇਲ ਵਾਲੇ ਅੰਤਰਰਾਸ਼ਟਰੀ ਯਤਨਾਂ ਲਈ ਕਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੋਨੇਸ਼ੀਆਈ ਸੰਸਦ ਨੂੰ ਸੰਬੋਧਨ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣੇ। ਦੋਵਾਂ ਦੇਸ਼ਾਂ ਵਿਚਕਾਰ ਰਣਨੀਤਿਕ ਭਾਈਵਾਲੀ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਦਫ਼ਤਰ ਨੇ ਕੱਲ੍ਹ ਵੱਖ ਵੱਖ ਖੇਤਰਾਂ ਤੇ ਆਲਨੀਨੋ ਦੇ ਸੰਭਾਵੀ ਪ੍ਰਭਾਵ ਦੀ ਸਮੀਖਿਆ ਕੀਤੀ। ਕੇਂਦਰੀ ਮੰਤਰਾਲਿਆਂ ਨੂੰ ਰਾਜਾਂ ਨਾਲ ਰਲ ਕੇ ਕੰਮ ਕਰਨ ਲਈ ਕਿਹਾ। ਅਮਰੀਕਾ ਨੇ ਹੋਰਮੁਸ ਪਣਜੋੜ ਵਿਚ 3 ਵਪਾਰਕ ਜਹਾਜ਼ਾਂ ਤੇ ਹੋਏ ਹਮਲੇ ਤੋਂ ਬਾਅਦ ਈਰਾਨ ਤੇ ਤਾਜ਼ਾ ਹਮਲੇ ਕੀਤੇ ਨੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 8:40 ਹੋ ਰਹੇ ਨੇ ਤੇ ਹੁਣ ਵੇਲਾ ਹੋ ਗਿਆ ਪ੍ਰੋਗਰਾਮ ਮਹਿਕ ਪੰਜਾਬ ਦੀ ਦਾ। ਬਸ ਇੱਕ ਅੰਤਰਾਲ ਤੋਂ ਬਾਅਦ
2: ਬਦਲੋ ਆਦਤ ਬਦਲੋ।
3: ਮਸ਼ੀਨ ਵਿੱਚ ਕੱਪੜੇ ਪਾਉਣ ਤੋਂ ਪਹਿਲਾਂ ਚੈੱਕ ਨਹੀਂ ਕੀਤਾ ਸੀ ਕੀ?
2: ਬਦਲੋ ਆਦਤ ਬਦਲੋ। ਹੁਣ ਨੇੜੇ ਦੇ ਬੈਂਕ ਜਾ ਕੇ ਪਾਟੇ ਪੁਰਾਣੇ ਨੋਟ ਬਦਲੋ। ਜੇ ਬੈਂਕ ਮਨਾ ਕਰੇ ਤਾਂ RBI ਦੇ ਓਮਬਡਸਮੈਨ ਨੂੰ ਸ਼ਿਕਾਇਤ ਕਰੋ। RBI ਕਹਿੰਦਾ ਹੈ, ਜਾਣਕਾਰ ਬਣੋ, ਸਚੇਤ ਰਹੋ।
4: ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਅੰਤਰਾਲ ਤੋਂ ਬਾਅਦ ਪ੍ਰੋਗਰਾਮ ਸ਼ੁਰੂ ਹੋ ਗਿਆ ਜੀ, ਮਹਿਕ ਪੰਜਾਬ ਦੀ। ਮਹਿਕ ਪੰਜਾਬ ਦੀ ਪ੍ਰੋਗਰਾਮ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਕਰ ਰਹੀ ਹਾਂ ਜੀ, ਮੈਂ ਤੁਹਾਡੀ ਦੋਸਤ ਦੇਵਿਕਾ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅਵਰਿੰਦਰ ਸਿੰਘ ਤੇ ਸੁਨਿਧੀ ਚੌਹਾਨ ਤੇ ਗਾਏ ਫਿਲਮ ਯਾਰਾਂ ਨਾਲ ਬਹਾਰਾਂ 'ਚੋਂ ਲਏ ਇਸ ਗੀਤ ਦੇ ਨਾਲ।

ਕੀਆਂ ਚ ਨੀਂਦਰ ਇਸ ਗੀਤ ਨੂੰ ਲਿਆ ਗਿਆ ਸੀ ਫਿਲਮ ਅਸਾਨੂੰ ਮਾਨ ਵਤਨਾ ਦਾ ਚੋਂ। ਇਸ ਗੀਤ ਤੋਂ ਬਾਅਦ ਪ੍ਰੋਗਰਾਮ 'ਚ ਵੇਲਾ ਹੋ ਗਿਆ ਜੀ ਅਗਲੇ ਗੀਤ ਦਾ। ਅਗਲਾ ਗੀਤ ਦਿਲਜੀਤ ਦੁਸਾਂਝ, ਗੁਰਲੇਜ਼ ਅਖਤਰ ਅਤੇ ਗਿੱਪੀ ਗਰੇਵਾਲ ਦੀ ਆਵਾਜ਼ਾਂ 'ਚ।

0: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇਲੇ ਪ੍ਰੋਗਰਾਮ 'ਚ ਕੁਝ ਤਬਦੀਲੀ ਹੋਈ ਹੈ।
1: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
0: ਉਹ ਕਿਹੜੀ ਤਬਦੀਲੀ ਹੈ ਬਈ?
1: ਦੇਖੋ ਜੀ, ਜਿਹੜਾ ਪ੍ਰੋਗਰਾਮ ਆਉਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
0: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕੇ ਕਰਨਗੇ।
1: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
0: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣ ਕੇ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ।

0: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 9 ਵੱਜ ਰਹੇ ਨੇ। ਹੁਣ ਵੇਲਾ ਹੋ ਗਿਆ ਨਿਊਜ਼ ਹੈੱਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਕਾਰਤਾ ਵਿੱਚ ਇੰਡੋਨੇਸ਼ੀਆ ਦੀ ਸੰਸਦ ਨੂੰ ਸੰਬੋਧਨ ਕਰਦਿਆਂ ਭਾਰਤ ਇੰਡੋਨੇਸ਼ੀਆ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਵਿਕਸਿਤ ਖੇਤੀਬਾੜੀ ਅਤੇ ਖੁਸ਼ਹਾਲ ਪਿੰਡਾਂ ਅਤੇ ਖੁਸ਼ਹਾਲ ਕਿਸਾਨਾਂ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਸ਼ਟਰੀ ਰਾਜਧਾਨੀ ਵਿੱਚ ਹਰਿਆਲੀ ਵਧਾਉਣ ਲਈ ਇੱਕ ਪੇੜ ਮਾਂ ਕੇ ਨਾਮ ਮੁਹਿੰਮ ਤਹਿਤ ਦਿੱਲੀ ਵਿੱਚ 70 ਲੱਖ ਪੌਦੇ ਲਗਾਉਣ ਦੇ ਮਿਸ਼ਨ ਦੀ ਸ਼ੁਰੂਆਤ ਕੀਤੀ। NRI ਮਾਮਲਿਆਂ ਬਾਰੇ ਵਿਭਾਗ ਵੱਲੋਂ ਅੱਜ ਸਵੇਰੇ 11 ਵਜੇ ਵਿਭਾਗ ਦੇ ਮੰਤਰੀ ਡਾਕਟਰ ਰਵਜੋਤ ਸਿੰਘ ਦੀ ਅਗਵਾਈ ਹੇਠ ਆਨਲਾਈਨ NRI ਮਿਲਣੀ ਕਰਵਾਈ ਜਾਵੇਗੀ। ਪੰਜਾਬ BJP ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕੇਂਦਰ ਸਰਕਾਰ ਨੇ ਫਿਲਮ ਸਤਲੁਜ ਨੂੰ OTT ਤੋਂ ਹਟਾਉਣ ਬਾਰੇ ਮਾਮਲੇ ਦੀ ਸਮੀਖਿਆ ਦੇ ਹੁਕਮ ਦਿੱਤੇ ਨੇ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਦੇ ਮੁੱਦਿਆਂ ਦੇ ਹੱਲ ਲਈ ਅਹਿਮ ਮੀਟਿੰਗਾਂ ਕੀਤੀਆਂ। ਸੰਬੰਧਿਤ ਵਿਭਾਗਾਂ ਨੂੰ ਜਾਇਜ਼ ਮੰਗਾਂ ਦੇ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਿਤਾ ਮਿੱਤਰਾ ਨੇ ਪਟਿਆਲਾ ਅਤੇ ਬਰਨਾਲਾ ਵਿੱਚ BLOs ਨਾਲ ਦੁਰਵਿਵਹਾਰ ਦੇ ਮਾਮਲੇ ਦਾ ਗੰਭੀਰ ਨੋਟਿਸ ਲਿਆ। ਜ਼ਿਲ੍ਹਾ ਚੋਣ ਅਫਸਰਾਂ ਨੂੰ BLOs ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਭਲਕੇ 9 ਜੁਲਾਈ ਤੱਕ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਮਰਦਾਂ ਦੇ ਕ੍ਰਿਕਟ ਵਿੱਚ ਇੰਗਲੈਂਡ ਨੇ 5 20-20 ਮੈਚਾਂ ਦੀ ਲੜੀ ਦੇ ਤੀਜੇ ਮੈਚ ਵਿੱਚ ਭਾਰਤ ਨੂੰ 125 ਦੌੜਾਂ ਨਾਲ ਹਰਾਇਆ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 9:02 ਹੋ ਰਹੇ ਨੇ ਅਤੇ ਹੁਣ ਵੇਲਾ ਹੋ ਗਿਆ ਪ੍ਰੋਗਰਾਮ ਸੁਰ ਸਾਧਨਾ ਦਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਪੰਡਿਤ ਜਸਰਾਜ ਵੱਲੋਂ ਸ਼ਾਸਤਰੀ ਗਾਇਨ ਰਾਗ ਸੂਰਜੂ ਕੀ ਮਲਹਾਰ ਅਤੇ ਰਾਗ ਗੌੜ ਮਲਹਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰ ਸਾਧਨਾ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 9:30 ਹੋ ਚੁੱਕੇ ਨੇ। ਹੁਣ ਵੇਲਾ ਹੋ ਗਿਆ ਗਜ਼ਲਾਂ ਦੇ ਪ੍ਰੋਗਰਾਮ ਦਾ।

ਗਜ਼ਲਾਂ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਈ ਹੈ ਜੀ ਤੁਹਾਡੀ ਹੋਸਟ ਦੇਵਿਕਾ। ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਬਈ ਸਵੇਰ ਦਾ ਵੇਲਾ ਹੋਵੇ, ਮਾਨਸੂਨ ਦੀ ਬਾਰਿਸ਼

ਦਾ ਇੰਤਜ਼ਾਰ ਅਤੇ ਸਾਹਮਣੇ ਹੋਵੇ ਚਾਹ ਦਾ ਪਿਆਲਾ। ਇਸ ਤੋਂ ਬਿਹਤਰ ਦਿਨ ਦੀ ਸ਼ੁਰੂਆਤ ਹੋਰ ਕੀ ਹੋ ਸਕਦੀ ਹੈ। ਅਤੇ ਇਸ ਦੇ ਨਾਲ ਹੀ ਜੇ ਸੋਹਣੀਆਂ ਸੋਹਣੀਆਂ ਗਜ਼ਲਾਂ ਵੀ ਸੁਣਨ ਨੂੰ ਮਿਲ ਜਾਣ ਤਾਂ ਹੋਰ ਵਧੀਆ। ਅਤੇ ਅੱਜ ਦੇ ਗਜ਼ਲਾਂ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਪੰਕਜ ਉਦਾਸ ਦੀ ਗਾਈ ਇਸ ਗਜ਼ਲ ਦੇ ਨਾਲ।

ਸਵੇਰ ਦੀ ਸ਼ਾਂਤੀ ਵਿੱਚ ਜਦੋਂ ਅਸੀਂ ਆਪਣੇ ਖਿਆਲਾਂ ਨਾਲ ਰੂਬਰੂ ਹੁੰਦੇ ਹਾਂ ਤਾਂ ਕੁਝ ਗੱਲਾਂ ਬਹੁਤ ਹੌਲੀ, ਬਹੁਤ ਨਾਜ਼ੁਕ ਹੋਣੀਆਂ ਚਾਹੀਦੀਆਂ ਨੇ। ਪੰਕਜ ਉਦਾਸ ਦੀ ਗਾਈ ਇਹ ਗਜ਼ਲ ਸਾਨੂੰ ਇਹੀ ਸਿਖਾਉਂਦੀ ਹੈ ਕਿ ਪਿਆਰ ਵਿੱਚ ਸ਼ੋਰ ਨਹੀਂ, ਸਿਰਫ ਇੱਕ ਅਹਿਸਾਸ ਹੀ ਕਾਫੀ ਹੁੰਦਾ ਹੈ।

ਕਈ ਵਾਰ ਜ਼ਿੰਦਗੀ 'ਚ ਕੁਝ ਲੋਕ ਆਉਂਦੇ ਨੇ ਜੋ ਸਾਡੇ ਖਾਲੀ ਪਲ ਨੂੰ ਭਰ ਦਿੰਦੇ ਨੇ। ਪ੍ਰੋਗਰਾਮ ਗਜ਼ਲਾਂ ਦੇ ਪ੍ਰੋਗਰਾਮ ਵਿੱਚ ਅਗਲੀ ਗਜ਼ਲ ਪੇਸ਼ ਕਰਨ ਜਾ ਰਹੇ ਹਾਂ ਜੀ, ਜਗਜੀਤ ਸਿੰਘ ਦੀ ਆਵਾਜ਼ ਵਿੱਚ, ਜਬ ਨਹੀਂ ਆਏ ਥੇ ਤੁਮ। ਇਹ ਗਜ਼ਲ ਉਹਨਾਂ ਪਲਾਂ ਦੀ ਯਾਦ ਦਿਵਾਉਂਦੀ ਹੈ ਜਦੋਂ ਅਸੀਂ ਇਕੱਲੇ ਸੀ, ਪਰ ਫਿਰ ਵੀ ਕਿਸੇ ਦੇ ਆਉਣ ਨਾਲ ਸਾਡੇ ਸਾਰਿਆਂ ਦੀ ਜ਼ਿੰਦਗੀ ਵਿੱਚ ਰੰਗ ਭਰ ਗਏ। ਇਹ ਗਜ਼ਲ ਹਰ ਉਸ ਇਨਸਾਨ ਦੇ ਨਾਮ ਜੋ ਸਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਇਆ।

ਬਈ ਦੋਸਤੋ, ਸਾਡੇ ਵਿੱਚੋਂ ਬਹੁਤ ਸਾਰੇ ਲੋਕ ਹੁੰਦੇ ਆ ਜਿਹੜੇ ਜ਼ਿੰਦਗੀ ਨੂੰ ਦਿਮਾਗ ਨਾਲ ਜੀਂਦੇ ਨੇ। ਜ਼ਿੰਦਗੀ ਦਾ ਹਰ ਫੈਸਲਾ ਦਿਲ ਨਾਲ ਨਹੀਂ ਦਿਮਾਗ ਨਾਲ ਕਰਦੇ ਆ, ਪਰ ਜਦੋਂ ਜ਼ਿੰਦਗੀ 'ਚ ਇਸ਼ਕ ਦਸਤਕ ਦਿੰਦਾ ਨਾ ਤਾਂ ਦਿਮਾਗ ਦੇ ਸਾਰੇ ਤਰਕ ਫਿੱਕੇ ਪੈ ਜਾਂਦੇ ਨੇ। ਸ਼ਾਇਰ ਨੇ ਵੀ ਕੀ ਖੂਬ ਕਿਹਾ ਹੈ, ਹੋਸ਼ ਵਾਲੋਂ ਕੋ ਖਬਰ ਕਿਆ ਬੇਖੁਦੀ ਕਿਆ, ਬੇਖੁਦੀ ਕਿਆ ਚੀਜ਼ ਹੈ। ਲਓ ਜੀ, ਗਜ਼ਲਾਂ ਦੇ ਪ੍ਰੋਗਰਾਮ 'ਚ ਪੇਸ਼ ਕਰਨ ਜਾ ਰਹੇ ਹਾਂ ਆਖਰੀ ਗਜ਼ਲ, ਜਗਜੀਤ ਸਿੰਘ ਦੀ ਆਵਾਜ਼ 'ਚ।

ਹੁਣੇ ਤੁਸੀਂ ਸੁਣ ਰਹੇ ਸੀ ਗਜ਼ਲਾਂ ਦਾ ਪ੍ਰੋਗਰਾਮ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 10 ਵੱਜ ਰਹੇ ਨੇ। ਵੇਲਾ ਹੋ ਗਿਆ ਨਿਊਜ਼ ਹੈੱਡਲਾਈਨਸ ਦਾ। ਭਾਰਤ ਅਤੇ ਇੰਡੋਨੇਸ਼ੀਆ ਨੇ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਸਾਰ ਇਸ ਖਤਰੇ ਦਾ ਮੁਕਾਬਲਾ ਕਰਨ ਲਈ ਫੈਸਲਾਕੁੰਨ ਤਾਲਮੇਲ ਵਾਲੇ ਅੰਤਰਰਾਸ਼ਟਰੀ ਯਤਨਾਂ ਲਈ ਕਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੋਨੇਸ਼ੀਆਈ ਸੰਸਦ ਨੂੰ ਸੰਬੋਧਨ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣੇ। ਦੋਵਾਂ ਦੇਸ਼ਾਂ ਵਿਚਕਾਰ ਰਣਨੀਤਿਕ ਭਾਈਵਾਲੀ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਕੱਲ੍ਹ ਵੱਖ ਵੱਖ ਖੇਤਰਾਂ 'ਤੇ ਐਲ ਨੀਨੋ ਦੇ ਸੰਭਾਵੀ ਪ੍ਰਭਾਵ ਦੀ ਸਮੀਖਿਆ ਕੀਤੀ। ਕੇਂਦਰੀ ਮੰਤਰਾਲਿਆਂ ਨੂੰ ਰਾਜਾਂ ਨਾਲ ਰਲ ਕੇ ਕੰਮ ਕਰਨ ਲਈ ਕਿਹਾ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ ਹੈ ਭਾਰਤ ਬਹਿਰੀਨ ਸਹਿਯੋਗ ਲਗਾਤਾਰ ਮਜ਼ਬੂਤ ਹੁੰਦਾ ਜਾ ਰਿਹਾ। ਸ਼੍ਰੀ ਜੈਸ਼ੰਕਰ ਨੇ ਕੱਲ੍ਹ ਬਹਿਰੀਨ ਦੀ ਆਪਣੀ 2 ਦਿਨ ਦੀ ਯਾਤਰਾ ਸਮਾਪਤ ਕੀਤੀ। NRI ਮਾਮਲਿਆਂ ਬਾਰੇ ਵਿਭਾਗ ਵੱਲੋਂ ਅੱਜ ਸਵੇਰੇ 11 ਵਜੇ ਵਿਭਾਗ ਦੇ ਮੰਤਰੀ ਡਾਕਟਰ ਰਵਜੋਤ ਸਿੰਘ ਦੀ ਅਗਵਾਈ ਹੇਠ ਆਨਲਾਈਨ NRI ਮਿਲਣੀ ਕਰਵਾਈ ਜਾਵੇਗੀ। ਪੰਜਾਬ BJP ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕੇਂਦਰ ਸਰਕਾਰ ਨੇ ਫਿਲਮ ਸਤਲੁਜ ਨੂੰ OTT ਤੋਂ ਹਟਾਉਣ ਬਾਰੇ ਮਾਮਲੇ ਦੀ ਸਮੀਖਿਆ ਦੇ ਹੁਕਮ ਦਿੱਤੇ ਨੇ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਦੇ ਮੁੱਦਿਆਂ ਦੇ ਹੱਲ ਲਈ ਅਹਿਮ ਮੀਟਿੰਗਾਂ ਕੀਤੀਆਂ। ਸੰਬੰਧਿਤ ਵਿਭਾਗਾਂ ਨੂੰ ਜਾਇਜ਼ ਮੰਗਾਂ ਦਾ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਿਤਾ ਮਿੱਤਰਾ ਨੇ ਪਟਿਆਲਾ ਅਤੇ ਬਰਨਾਲਾ ਵਿੱਚ BLOs ਨਾਲ ਦੁਰਵਿਹਾਰ ਕਰਨ ਦੇ ਮਾਮਲੇ ਦਾ ਗੰਭੀਰ ਨੋਟਿਸ ਲਿਆ। ਜ਼ਿਲ੍ਹਾ ਚੋਣ ਅਫਸਰਾਂ ਨੂੰ BLOs ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼। ਅਮਰੀਕਾ ਨੇ ਹੋਰਮੂਜ਼ ਪਨਜੋੜ ਵਿੱਚ 3 ਵਪਾਰਕ ਜਹਾਜ਼ਾਂ 'ਤੇ ਹੋਏ ਹਮਲੇ ਤੋਂ ਬਾਅਦ ਇਰਾਨ 'ਤੇ ਤਾਜ਼ਾ ਹਮਲੇ ਕੀਤੇ ਨੇ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਭਲਕੇ 9 ਜੁਲਾਈ ਤੱਕ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਮਰਦਾਂ ਦੇ ਕ੍ਰਿਕਟ ਵਿੱਚ ਇੰਗਲੈਂਡ ਨੇ 5 20-20 ਮੈਚਾਂ ਦੀ ਲੜੀ ਦੇ 3 ਮੈਚ ਵਿੱਚ ਭਾਰਤ ਨੂੰ 125 ਦੌੜਾਂ ਨਾਲ ਹਰਾਇਆ ਅਤੇ ਫੁੱਟਬਾਲ ਵਿੱਚ ਸਵਿਟਜ਼ਰਲੈਂਡ ਕੋਲੰਬੀਆ ਨੂੰ ਹਰਾ ਕੇ 1954 ਤੋਂ ਬਾਅਦ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਦੇ ਕੁਆਟਰ ਫਾਈਨਲ ਵਿੱਚ ਪਹੁੰਚ ਗਿਆ ਹੈ। ਇਹ ਸਨ ਹੁਣ ਤੱਕ ਦੀਆਂ ਨਿਊਜ਼ ਹੈੱਡਲਾਈਨਸ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 10:02 ਹੋ ਚੁੱਕੇ ਨੇ ਅਤੇ ਹੁਣ ਵੇਲਾ ਹੋ ਗਿਆ ਪ੍ਰੋਗਰਾਮ ਹੈਲੋ ਫਰਮਾਇਸ਼ ਦਾ, ਬਸ ਇਸ ਅੰਤਰਾਲ ਤੋਂ ਬਾਅਦ।

0: साइबर फ्रॉड या धोखाधड़ी की जानकारी ले 1930 हेल्पलाइन नंबर डायल करो या www.cybercrime.gov.in ते शिकायत दर्ज कराओ।
1: हेलो,
2: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
3: अजिही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, सुरक्षित रहो।
4: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ।
5: ਅੰਤਰਾਲ ਤੋਂ ਬਾਅਦ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਏ ਹਾਂ ਜੀ। ਹੈਲੋ ਫਰਮਾਇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਈ ਹੈ ਜੀ ਤੁਹਾਡੀ ਹੋਸਟ ਅਤੇ ਦੋਸਤ ਦੇਵਿਕਾ। ਬਈ ਦੋਸਤੋ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣ ਸਕਦੇ ਹੋ ਆਪਣੇ ਪਸੰਦੀਦਾ ਗੀਤ, ਅਤੇ ਇਸ ਲਈ ਕਰਨਾ ਕੀ ਹੈ ਉਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਪਰ ਜਿਹੜੇ ਸਾਡੇ ਨਵੇਂ ਲਿਸਨਰ ਸਾਡੇ ਨਾਲ ਜੁੜੇ ਆ ਉਹਨਾਂ ਨੂੰ ਦੱਸ ਦੇਣਾ ਜ਼ਰੂਰੀ ਹੈ। ਬਈ ਇਸ ਲਈ ਤੁਸੀਂ ਚੁੱਕਣਾ ਹੈ ਫੋਨ ਅਤੇ ਮਿਲਾਉਣਾ ਹੈ ਸਾਡਾ ਨੰਬਰ। ਜੀ ਹਾਂ, ਸਾਡਾ ਨੰਬਰ ਮਿਲਾਉਣਾ 2342-1173, ਅਤੇ ਇਹ ਨੰਬਰ ਮਿਲਾ ਕੇ ਪਹੁੰਚ ਜਾਣਾ ਸਾਡੇ ਸਟੂਡੀਓ, ਸਾਨੂੰ ਦੱਸਣੀ ਆਪਣੀ ਫਰਮਾਇਸ਼, ਸਾਡੇ ਨਾਲ ਕਰਨੀਆਂ ਗੱਲਾਂ ਬਾਤਾਂ, ਅਤੇ ਫਿਰ ਇੰਤਜ਼ਾਰ ਕਿਸ ਗੱਲ ਦਾ ਕਰ ਰਹੇ ਹੋ, ਚੁੱਕ ਲਓ ਫੋਨ ਅਤੇ ਮਿਲਾਓ ਨੰਬਰ। ਅਤੇ ਜਿਹੜੇ ਕਾਲਰ ਜਲੰਧਰ ਤੋਂ ਬਾਹਰੋਂ ਕਾਲ ਕਰਨਗੇ ਨਾ, ਉਹ ਜਲੰਧਰ ਦਾ ਏਰੀਆ ਕੋਡ ਲਗਾਉਣਾ ਨਾ ਭੁੱਲਣ। ਜਲੰਧਰ ਦਾ ਏਰੀਆ ਕੋਡ ਹੈ ਜੀ 0181। ਸੋ ਜਦ ਤੱਕ ਅਸੀਂ ਆਪਣੇ ਪਹਿਲੇ ਕਾਲਰ ਦਾ ਇੰਤਜ਼ਾਰ ਕਰਦੇ ਹਾਂ, ਆਓ ਪ੍ਰੋਗਰਾਮ 'ਚ ਤੁਹਾਨੂੰ ਸੁਣਵਾਉਂਦੇ ਹਾਂ ਸੁਰਜੀਤ ਬਿੰਦਰਖੀਆ ਦਾ ਗਾਇਆ ਇਹ ਗੀਤ।

0: ਪ੍ਰੋਗਰਾਮ ਰੰਗਲਾ ਪੰਜਾਬ 'ਚ ਤੁਸੀਂ ਸੁਣਿਆ ਸੁਰਜੀਤ ਬਿੰਦਰਖੀਆ ਦਾ ਗਾਇਆ ਗੀਤ ਦੁਪੱਟਾ ਤੇਰਾ ਸੱਤ ਰੰਗ ਦਾ। ਇਸ ਗੀਤ ਤੋਂ ਬਾਅਦ ਪ੍ਰੋਗਰਾਮ 'ਚ ਸਾਡੇ ਨਾਲ ਅੱਜ ਦੇ ਪਹਿਲੇ ਕਾਲਰ ਵੀ ਜੁੜ ਚੁੱਕੇ ਨੇ। ਆਓ ਜਾਣਦੇ ਹਾਂ ਕੌਣ ਆਏ ਨੇ, ਕਿੱਥੋਂ ਆਏ ਨੇ। ਹੈਲੋ,
1: ਹੈਲੋ ਦੇਵਕਾ ਮਾਂ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਤੇ ਕਿੱਥੋਂ ਬੋਲ ਰਹੇ ਨੇ? ਕੁਲਦੀਪ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ, ਕੀ ਹਾਲ ਚਾਲ ਨੇ?
1: ਹਾਂਜੀ ਮੈਮ, ਤੁਹਾਡਾ ਵੀ ਬਹੁਤ ਸਵਾਗਤ, ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰ ਰਹੇ, ਬਹੁਤ ਬਹੁਤ ਤੁਹਾਨੂੰ ਪਰਮਾਤਮਾ ਤੋਂ ਰੱਖੀਆਂ ਭਗਤ ਜੀ।
0: ਜੀ ਜੀ, ਸ਼ੁਕਰੀਆ। ਤੇ ਅੱਜ ਕਿਹੜੀ ਫਰਮਾਇਸ਼ ਲੈ ਕੇ ਆਏ ਹੋ, ਕਿਹੜਾ ਗੀਤ ਸੁਣਵਾ ਦਈਏ?
1: ਮੈਮ ਅੱਜ ਤਾਂ ਤੁਸੀਂ ਕਮਾਲ ਕਰਤੀ ਪੰਜਾਬੀ ਗਾਣਾ ਲਾ ਕੇ।
0: ਜੀ ਜੀ, ਤੇ ਹੁਣ ਦੱਸੋ ਤੁਸੀਂ ਕਿਹੜਾ ਗੀਤ ਸੁਣਨਾ?
1: ਆਪਣਾ ਪਤੀ ਔਰ ਪਤਨੀ ਬੋਧਾ
0: ਜੀ,
1: ਗਾਣੇ ਦੇ ਬੋਲ ਹੈ ਜੀ, ਲੜਕੀ ਸਾਈਕਲ ਵਾਲੀ ਤੇਗੀ ਰਸਤੇ ਮੈਂ ਪਿਆਰ ਵਰਗਿਆ ਨੂੰ।
0: ਲਓ ਜੀ, ਇਹ ਗੀਤ ਆ ਰਿਹਾ ਤੁਹਾਡੀ ਫਰਮਾਇਸ਼ ਤੇ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।
1: ਫਿਰ ਤਾਂ ਤੁਹਾਨੂੰ ਬਹੁਤ ਬਹੁਤ ਪਰਮਾਤਮਾ ਰੱਖੀ ਹੈ।

0: ਇਸ ਗੀਤ ਤੋਂ ਬਾਅਦ ਪ੍ਰੋਗਰਾਮ ਹੈਲੋ ਫਰਮਾਇਸ਼ 'ਚ ਸਾਡੇ ਕੋਲ ਅਗਲੇ ਕਾਲਰ ਵੀ ਆ ਪਹੁੰਚੇ ਨੇ, ਆਓ ਜਾਣਦੇ ਹਾਂ ਕੌਣ ਆਏ ਨੇ ਅਤੇ ਕਿੱਥੋਂ ਆਏ ਨੇ। ਹੈਲੋ,
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਅਤੇ ਕਿੱਥੋਂ ਬੋਲ ਰਹੇ ਨੇ?
1: ਮੈਂ ਪਾਲੀ ਪਿਆਲਾ, ਜ਼ਿਲ੍ਹਾ ਹੁਸ਼ਿਆਰਪੁਰ।
0: ਪਾਲੀ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ, ਕੀ ਹਾਲ ਚਾਲ ਨੇ?
1: ਥੈਂਕ ਯੂ ਮੈਮ।
0: ਹੋਰ ਸੁਣਾਓ ਕੀ ਹਾਲ ਚਾਲ ਜੀ?
1: ਮੈਂ ਬਹੁਤ ਵਧੀਆ ਜੀ, ਤੁਸੀਂ ਦੱਸੋ ਕਿੱਦਾਂ?
0: ਜੀ ਜੀ, ਅਸੀਂ ਵੀ ਬਹੁਤ ਵਧੀਆ। ਜਦੋਂ ਸਾਡੇ ਸੁਣਨ ਵਾਲਿਆਂ ਦਾ ਹਾਲ ਚਾਲ ਵਧੀਆ ਹੁੰਦੇ ਨੇ, ਸਾਡੇ ਆਪਣੇ ਆਪ ਹੀ ਵਧੀਆ ਹੋ ਜਾਂਦੇ ਨੇ। ਅੱਜ ਫਿਰ ਕਿਹੜੀ ਫਰਮਾਇਸ਼ ਲੈ ਕੇ ਆਏ ਹੋ, ਕਿਹੜਾ ਗੀਤ ਸੁਣਨਾ?
1: ਹਾਂਜੀ ਮੈਮ, ਤੇਰੀ ਮਿਹਰਬਾਨੀਆਂ ਦਾ ਲਾ ਦਿਓ ਟਾਈਟਲ ਸੌਂਗ।
0: ਤੇਰੀ ਮਿਹਰਬਾਨੀਆਂ ਦਾ ਟਾਈਟਲ ਸੌਂਗ ਸ਼ਬੀਰ ਕੁਮਾਰ ਦਾ ਗਾਇਆ ਹੋਇਆ।
1: ਹਾਂਜੀ ਹਾਂਜੀ।
0: ਲਓ ਜੀ, ਇਹ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।
1: ਥੈਂਕ ਯੂ ਮੈਮ।

0: किशोर कुमार दे गाए इस गीत तो बाद प्रोग्राम हैलो फरमाइश च साढ़े कोल आ गए है जी अगले कॉलर। आओ जानते हैं कौन आए ने, कितों आए ने, ते केड़ी फरमाइश लैके आए ने। हैलो
1: हेलो। हाँ जी भाई, सत श्री अकाल जी।
0: सत श्री अकाल जी, कौन बोल रहे ने ते कितों बोल रहे ने?
1: मैं जी रणजीत सिंह वट्टू, पिंड कुड़ियाणा, जिला फाजिलका तो गल कर रहे हैं जी।
0: रणजीत जी बहुत बहुत स्वागत है प्रोग्राम विच, की हाल चाल ने?
1: हाँ जी बहुत वधिया भैन जी, तुसीं सुनाओ ठीक ठाक जी?
0: जी जी बहुत वधिया। वैसे भी जदों साडे कॉलर्स वधिया हुंदे ने ते असीं किद्दां माड़े हो सकदे आं।
1: हाँ जी अज बड़ी देर बाद फोन लाया जी मैं जी।
0: अच्छा बड़ी चिर बाद, किन्नी क देर बाद?
1: ਕੋਈ ਹੋ ਗਿਆ ਹੋਣਾ 6-7 ਮਹੀਨੇ ਜੀ, ਫੋਨ ਲੱਗ ਨਹੀਂ ਰਿਹਾ ਜੀ, ਬੜੀ ਟਰਾਈ ਕਰਦੇ ਰਹੇ ਆ ਪਰ
0: ਦੇਖੋ ਜੀ
1: ਅੱਜ ਲੱਗਿਆ ਜੀ।
0: ਜਿੰਨੇ ਵੀ ਸਾਡੇ ਸੁਣਨ ਵਾਲੇ ਨੇ ਸਾਰਿਆਂ ਨੇ ਆਪਣੀ ਆਪਣੀਆਂ ਫਰਮਾਇਸ਼ਾਂ ਸੁਣਨੀਆਂ ਹੁੰਦੀਆਂ ਨੇ, ਹੈ ਨਾ? ਤੇ ਪਰ ਕੋਸ਼ਿਸ਼ ਕਰਦੇ ਰਹਿਣਾ ਚਾਹੀਦੀ ਹੈ ਨਾ, ਕੋਸ਼ਿਸ਼ ਕਰਨ ਕਹਿੰਦੇ ਆ ਨਾ, ਕੋਸ਼ਿਸ਼ ਕਰਨ ਵਾਲੋਂ ਕੀ ਹਾਰ ਨਹੀਂ ਹੋਤੀ। ਦੇਖੋ ਭਾਵੇਂ 6-7 ਮਹੀਨੇ ਪਾ ਕੇ ਹੀ ਸੀ, ਤੁਸੀਂ ਕਾਲ ਲਗਾਈ ਤੇ ਕਾਲ ਮਿਲ ਵੀ ਗਈ, ਤੇ ਹੁਣ ਕਾਲ ਮਿਲ ਗਈ ਹੈ ਤੇ ਆਪਣਾ ਪਸੰਦੀਦਾ ਗੀਤ ਵੀ ਦੱਸ ਦਿਓ ਜਿਹੜਾ ਅਸੀਂ ਤੁਹਾਨੂੰ ਸੁਣਵਾ ਦਈਏ।
1: ਹਾਂ ਜੀ ਮੁਹੰਮਦ ਰਫੀ ਤੇ ਲਤਾ ਦੀ ਆਵਾਜ਼ ਹੈ ਜੀ, ਬਾਹੋਂ ਮੇ ਤੇਰੀ ਮਸਤੀ ਕੇ ਗੇੜੇ।
0: ਲਓ ਜੀ ਇਹ ਗੀਤ ਆਏਗਾ ਤੁਹਾਡੇ ਰੇਡੀਓ ਸੈੱਟ ਤੇ, ਪਰ ਹੁਣ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਅੰਤਰਾਲ ਦਾ, ਅੰਤਰਾਲ ਤੋਂ ਬਾਅਦ ਇਹ ਗੀਤ ਸੁਣਨਾ ਜੀ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ।
1: ਠੀਕ ਹੈ, ਸ਼ੁਕਰੀਆ ਭੈਣ ਜੀ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੋਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।

ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ 'ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਹਾਂ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਰੀ

0: ਕਵੀਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ।
2: ਬਦਲਾ ਵਿੱਚ ਡੱਬ ਮਾਇਆ
0: ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ।

ਲਤਾ ਮੰਗੇਸ਼ਕਰ ਤੇ ਮੁਹੰਮਦ ਰਫੀ ਦੇ ਗਾਏ ਇਸ ਗੀਤ ਤੋਂ ਬਾਅਦ ਪ੍ਰੋਗਰਾਮ 'ਚ ਸਾਡੇ ਕੋਲ ਅਗਲੇ ਕਾਲਰ ਵੀ ਸਾਡਾ ਨੰਬਰ 23-42-173 ਮਿਲਾ ਕੇ ਆ ਪਹੁੰਚੇ ਨੇ। ਆਓ ਜਾਣਦੇ ਹਾਂ ਕੌਣ ਆਏ ਨੇ ਤੇ ਕਿੱਥੋਂ ਆਏ ਨੇ। ਹੈਲੋ,

0: ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਤੇ ਕਿੱਥੋਂ ਬੋਲ ਰਹੇ ਨੇ?
0: ਭੈਣ ਜੀ, ਮੈਂ ਰਾਮਨਾਥ ਬੋਲਦਾ ਜੀ, ਪਿੰਡ ਅਤਾਪੁਰ ਕਲੋਨੀਆ, ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਬੋਲਦਾ ਜੀ।
1: ਰਾਮਨਾਥ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ, ਕੀ ਹਾਲ ਚਾਲ ਨੇ?
0: ਬਹੁਤ ਵਧੀਆ ਨੇ ਭੈਣ ਜੀ, ਬਹੁਤ ਵਧੀਆ ਨੇ।
1: ਜੀ ਜੀ, ਵਧੀਆ ਹੀ ਰਹਿਣਾ ਚਾਹੀਦਾ। ਤੇ ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
0: ਗੀਤ ਭੈਣ ਜੀ, ਫਿਲਮ ਹੈਗਾ ਜੀ ਮੇਰਾ ਛਾਇਆ
1: ਜੀ,
0: ਉਹਦੇ ਬੋਲ ਨੇ ਜੀ ਝਮਕਾ ਗਿਰਾ ਦੇ ਬਰੇਲੀ ਕਾ ਬਾਜ਼ਾਰ ਮੈਂ, ਦਲੀਪ ਕੁਮਾਰ ਦੇ ਡਬਲ ਰੋਲ ਹੈ ਜੀ।
1: ਜੀ ਜੀ, ਇਹ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।
0: ਸਤਿ ਸ੍ਰੀ ਅਕਾਲ ਭੈਣ ਜੀ।

0: ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਜਲੰਧਰ ਦੇ ਨਾਲ ਅਤੇ ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼, ਅਤੇ ਪ੍ਰੋਗਰਾਮ 'ਚ ਸਾਡੇ ਕੋਲ ਅਗਲੇ ਕਾਲਰ ਵੀ, ਸਾਡਾ ਨੰਬਰ 23 42 173 ਮਿਲਾ ਕੇ ਪਹੁੰਚ ਗਏ ਨੇ। ਆਓ ਜਾਣਦੇ ਹਾਂ ਕੌਣ ਆਏ ਨੇ, ਕਿੱਥੋਂ ਆਏ ਨੇ, ਅਤੇ ਜਾਣਦੇ ਹਾਂ ਉਹਨਾਂ ਦੀ ਫਰਮਾਇਸ਼। ਹੈਲੋ,
1: ਹੈਲੋ ਮੈਡਮ ਜੀ, ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ ਅਤੇ ਕਿੱਥੋਂ ਬੋਲ ਰਹੇ ਨੇ?
1: ਮੈਡਮ ਜੀ, ਸੁਖਬੀਰ ਸਿੰਘ ਛਾਜਲੀ ਬੋਲਦਾ ਜੀ, ਸੰਗਰੂਰ ਕੋਲੋਂ।
0: ਸੁਖਬੀਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ, ਕੀ ਹਾਲ ਚਾਲ ਨੇ?
1: ਹਾਲ ਚਾਲ ਮੈਂ ਬਹੁਤ ਵਧੀਆ, ਕੰਮ ਲੱਗੇ ਸੀ, ਚਾਹ ਪੀ ਰਹੇ ਸੀ, ਚਲੋ ਕਰਦੇ ਆ ਟ੍ਰਾਈ। ਇਧਰ ਹਾਜ਼ਰੀ ਸਾਡੀ ਜ਼ਰੂਰੀ ਆ ਜੀ।
0: ਹਾਂ ਹਾਂ ਜੀ ਜੀ, ਚਾਹ ਪੀਂਦੇ ਪੀਂਦੇ ਤੁਸੀਂ ਸੋਚਿਆ ਚਲੋ ਨੰਬਰ ਮਿਲਾ ਲਈਏ, ਤੇ ਨੰਬਰ ਮਿਲ ਵੀ ਗਿਆ।
1: ਹਾਂਜੀ ਹਾਂ,
0: ਤੇ ਹੁਣ ਨੰਬਰ ਮਿਲ ਗਿਆ ਤੇ ਹੁਣ ਗੀਤ ਵੀ ਦੱਸ ਦੋ ਛੇਤੀ ਛੇਤੀ, ਕਿਹੜਾ ਸੁਣਾ ਦਈਏ?
1: ਮੈਡਮ ਜੀ ਦੇਖੋ, ਫੇਸਬੁੱਕ ਰਾਹੀਂ ਵੀ ਮਿਲਦੇ ਆ ਜੀ, ਤੁਹਾਨੂੰ ਵਟਸਐਪ ਰਾਹੀਂ ਵੀ, ਤੇ
0: ਹੁਣ ਤਾਂ ਫੋਨ ਰਾਹੀਂ ਮਿਲੇ ਹੋ, ਹੁਣ ਤਾਂ ਆਪਣੀ ਫਰਮਾਇਸ਼ ਇੱਥੇ ਦੱਸ ਦਿਓ ਨਾ।
1: ਹਾਂਜੀ ਹਾਂ ਮੈਡਮ, ਆਸ਼ਕੀ ਮੂਵੀ ਦਾ ਲਾ ਦਿਓ ਦਿਲ ਕਾ ਆਲਮ।
0: ਆਸ਼ਕੀ ਮੂਵੀ ਦਾ ਗੀਤ ਦਿਲ ਕਾ ਆਲਮ, ਲਓ ਜੀ ਇਹ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ ਇੱਕ ਛੋਟੇ ਜਿਹੇ ਅੰਤਰਾਲ ਤੋਂ ਬਾਅਦ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।
1: ਠੀਕ ਹੈ।
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

0: ਕੁਮਾਰ ਸਾਨੂੰ ਦੇ ਗਾਏ ਇਸ ਗੀਤ ਤੋਂ ਬਾਅਦ ਪ੍ਰੋਗਰਾਮ ਹੈਲੋ ਫਰਮਾਇਸ਼ 'ਚ ਵੇਲਾ ਹੋ ਗਿਆ ਜੀ। ਅੱਜ ਦੇ ਆਖਰੀ ਕਾਲਰ ਨੂੰ ਲੈਣ ਦਾ ਉਹ ਜਾਣਦੇ ਹਾਂ ਕੌਣ ਆਏ ਨੇ, ਕਿੱਥੋਂ ਆਏ ਨੇ ਅਤੇ ਕਿਹੜੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ,
1: ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਅਤੇ ਕਿੱਥੋਂ ਬੋਲ ਰਹੇ ਨੇ?
1: ਜਗਤਾਰ ਸਿੰਘ ਗਿੱਲ ਜੀ, ਪਿੰਡ ਭੰਗਾਲਾ ਜੀ, ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਅਬੋਹਰ ਤੋਂ ਬੋਲਦਾ ਮੈਮ।
0: ਜਗਤਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ। ਅੱਜ ਕਿਹੜੀ ਫਰਮਾਇਸ਼ ਲੈ ਕੇ ਆਏ ਹੋ?
1: ਹਾਂਜੀ,
0: ਫਰਮਾਇਸ਼ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ?
1: ਫਿਲਮ ਹੈ ਜੀ ਅਰਾਧਨਾ ਜੀ,
0: ਜੀ
1: ਗੀਤ ਹੈ ਜੀ ਕੋਰਾ ਕਾਗਜ਼ ਹੈ ਮਨ ਮੇਰਾ ਜੀ।
0: ਲਓ ਜੀ, ਇਹ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।
1: ਸਤਿ ਸ਼੍ਰੀ ਅਕਾਲ ਮੈਮ।

ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਜੀ। ਧਮਕ ਜਲੰਧਰ ਪੈਂਦੀ ਤੇ ਇਸ ਪ੍ਰੋਗਰਾਮ ਵਿੱਚ ਸਾਨੂੰ ਕਈ ਸਾਰੇ ਸਰੋਤਿਆਂ ਨੇ ਮੈਸੇਜ ਕੀਤੇ ਨੇ, ਵਟਸਐਪ ਮੈਸੇਜ ਕੀਤੇ ਨੇ। ਨੰਬਰ ਤੁਸੀਂ ਵੀ ਨੋਟ ਕਰ ਲਓ, 94 65 53 60 77। ਤੁਸੀਂ ਵੀ ਇਸ ਨੰਬਰ 'ਤੇ ਸਾਨੂੰ ਮੈਸੇਜ ਕਰ ਸਕਦੇ ਹੋ ਅਤੇ ਆਪਣੀ ਫਰਮਾਇਸ਼ ਦਾ ਗੀਤ ਸੁਣ ਸਕਦੇ ਹੋ। ਅਤੇ ਦੇਖਦੇ ਹਾਂ ਜੀ ਅੱਜ ਸਾਨੂੰ ਪਹਿਲਾ ਮੈਸੇਜ ਕਿਹਦਾ ਆਇਆ। ਮੈਸੇਜ ਆਇਆ ਜੀ ਮੋਤਾਲਾ ਮਹਾਰਾਸ਼ਟਰ ਤੋਂ, ਵਿਜੇ ਸੁਰਲਕਰ, ਰਤਨਮਾਲਾ ਸੁਰਲਕਰ, ਆਰਤੀ ਕੁਮਾਰੀ ਦਾ। ਅਗਲੇ ਸਾਥੀ ਨੇ ਪਿੰਡ ਸਾਵਨਖੇੜਾ ਨੇੜੇ ਮੰਡੀ ਡੱਬਵਾਲੀ ਤੋਂ, ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ, ਨਰਿੰਦਰ ਸ਼ਰਮਾ, ਕਿਰਨ ਸ਼ਰਮਾ, ਨਿਤਿਨ ਅਤੇ ਮਯੰਕ ਸ਼ਰਮਾ ਲਿਖਦੇ ਨੇ ਕਲਾ ਨੌਰ ਤੋਂ, ਨਿਊ ਮਾਧੋਪੁਰੀ ਲੁਧਿਆਣਾ ਤੋਂ ਸੁਰਿੰਦਰ ਸ਼ਰਮਾ, ਸੀਮਾ ਸ਼ਰਮਾ, ਪ੍ਰਿੰਸ ਸ਼ਰਮਾ, ਬਠਿੰਡਾ ਰੋਡ ਮੰਡੀ ਡੱਬਵਾਲੀ ਤੋਂ ਰਾਜੇਂਦਰ ਨਾਰੰਗ, ਅੰਜੂ ਨਾਰੰਗ, ਮੋਹਿਤ ਨਾਰੰਗ, ਲੱਕੀ ਨਾਰੰਗ, ਤਾਨੀਆ ਨਾਰੰਗ, ਪਿੰਡ ਨਥਾਣਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੀ ਅਤੇ ਅਗਲੇ ਸਾਥੀ ਨੇ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ, ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ। ਅਗਲਾ ਮੈਸੇਜ ਆਇਆ ਜੀ ਗਾਓਂ ਫਰਾਂਸੀ ਹਿਸਾਰ ਤੋਂ, ਰਾਜਕੁਮਾਰ ਦੂਦੀ, ਪ੍ਰਮੋਦ ਕੁਮਾਰ ਦੂਦੀ ਅਤੇ ਪੁਸ਼ਪੇਂਦਰ ਕੁਮਾਰ ਦੂਦੀ ਦਾ। ਅਗਲੀ ਫਰਮਾਇਸ਼ ਹੈ ਗਾਓਂ ਜਾਖੋਦ ਰਾਜਸਥਾਨ ਤੋਂ, ਸ਼ੰਭੂ ਦਿਆਲ ਖਟਕ, ਵਿਮਲਾ ਦੇਵੀ ਖਟਕ, ਅਮਰਜੀਤ ਖਟਕ, ਸੁੰਦਰ ਲਾਲ, ਯੋਗੇਸ਼ ਕੁਮਾਰ, ਦੀਪਕ ਕੁਮਾਰ ਅਤੇ ਕੁਮਾਰੀ ਪੂਜਾ ਖਟਕ। ਅਗਲੇ ਸਾਥੀ ਨੇ ਬਾਗਪਤ ਉੱਤਰ ਪ੍ਰਦੇਸ਼ ਤੋਂ, ਸੰਜੇ ਡੀਂਗੀਆ ਅਤੇ ਨਮਨ ਡੀਂਗੀਆ। ਪਿੰਡ ਚਾਂਦਮਾਰੀ ਤੋਂ ਮੰਗਤ ਰਾਮ, ਜਗਦੀਸ਼ ਰਾਣੀ, ਸੰਦੀਪ ਮਿੱਧਾ, ਮਮਤਾ ਰਾਣੀ, ਅਭਿਸ਼ੇਕ ਮਿੱਧਾ ਅਤੇ ਦਿਵਿਆ। ਪਟਿਆਲਾ ਹਾਈਟਸ ਪਟਿਆਲਾ ਤੋਂ ਪੁਰਸ਼ੋਤਮ ਕੌੜਾ, ਊਸ਼ਾ ਕੌੜਾ, ਹੈਰੀ ਸ਼ੈਰੀ, ਸ਼ਾਇਨਾ ਸਾਕਸ਼ੀ, ਤਖਸ਼ ਕੌੜਾ ਅਤੇ ਮੋਹਾਲੀ। ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ। ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ। ਸੈਕਟਰ 18 ਜਗਾਦਰੀ, ਜ਼ਿਲ੍ਹਾ ਯਮੁਨਾਨਗਰ ਹਰਿਆਣਾ ਤੋਂ ਵਿਨੇ ਮੋਹਨ ਖਾਰਵਨ, ਮੀਨਾਕਸ਼ੀ ਪਲੋਮਾ ਅਤੇ ਡਾਕਟਰ ਇਸ਼ਾਨੀ। ਅਤੇ ਅਗਲੇ ਸਾਥੀ ਨੇ ਪਿੰਡ ਕਬੂਲ ਸ਼ਾਹ ਖੁੱਬਨ, ਜ਼ਿਲ੍ਹਾ ਫਾਜ਼ਿਲਕਾ ਤੋਂ ਬਲਤੇਜ, ਨਵਜੋਤ, ਹਰਮਨ, ਹੈਪੀ, ਹੈਰੀ ਅਤੇ ਮਹਿਮ ਗੇਟ ਨਾਭਾ ਤੋਂ ਸੋਮਦੱਤ, ਜੋਤੀ ਰਾਣੀ, ਕੈਰਵ, ਗੁਰਮੰਤ ਜੀ। ਆਓ ਫਿਰ ਇਹਨਾਂ ਸਭ ਦੀ ਰਲੀ ਮਿਲੀ ਪਸੰਦ ਦਾ ਪ੍ਰੋਗਰਾਮ ਦਾ ਅਗਲਾ ਗੀਤ ਹਾਜ਼ਰ ਕਰਦੇ ਹਾਂ, ਹਰਭਜਨ ਮਾਨ ਅਤੇ ਜਸਪਿੰਦਰ ਨਰੂਲਾ ਦੀ ਆਵਾਜ਼ ਵਿੱਚ।

ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ, ਅਤੇ ਇਸ ਪ੍ਰੋਗਰਾਮ 'ਚ ਅਗਲਾ ਮੈਸੇਜ ਆਇਆ ਜੀ ਪਿੰਡ ਬਿੱਲੀਮਾਰ ਤੋਂ ਪ੍ਰੇਮ ਕੁਮਾਰ, ਪਰਵੀਨ ਰਾਣੀ, ਅਲੀਸਾ, ਅਰਮਾਨ, ਰਕੇਸ਼ ਕੁਮਾਰ ਅਤੇ ਮਮਤਾ ਰਾਣੀ ਦਾ। ਅਗਲੇ ਸਾਥੀ ਨੇ ਚੌਂਕ ਬਤੀਆਵਾਲਾ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਲਵਿੰਦਰ ਬਿੱਲਾ, ਮਾਧੋਪੁਰੀ, ਰਾਜ ਕੌਰ, ਜੋਤੀ, ਗੋਲਡੀ, ਬੱਬੂ, ਟਿਵਾਣਾ, USA ਤੋਂ ਰਾਮ ਲਾਲ ਖਰੋੜਾ, ਅਤੇ ਅਗਲੇ ਸਾਥੀ ਨੇ ਰਜ਼ਾਕ ਮੁਹੰਮਦ, ਸਮੀਮ ਬੇਗਮ, ਇਮਰਾਨ ਖਾਨ, ਇਰਫਾਨ ਖਾਨ, ਹਨੂੰਮਾਨਗੜ੍ਹ ਟਾਊਨ, ਰਾਜਸਥਾਨ ਤੋਂ। ਬਕਸਰ ਬਿਹਾਰ ਤੋਂ ਲਿਖਦੇ ਨੇ ਸ਼ਰਫੁਦੀਨ ਅੰਸਾਰੀ, ਫਾਤਿਮਾ ਖਾਤੂਨ ਅੰਸਾਰੀ ਅਤੇ ਸੁਰੀਤ ਰਮੇਸ਼ ਸਾਹੂ। ਡੁਮਰਾਓ ਬਿਹਾਰ ਤੋਂ ਡਾਕਟਰ ਡਬਲਿਊ ਅੰਸਾਰੀ, ਡਾਕਟਰ ਸੋਨਮ ਅਦੀਬਾ ਅਤੇ ਦਾਨਿਸ਼ ਅੰਸਾਰੀ। ਗੋਲਾ ਬਾਜ਼ਾਰ ਬਕਸਰ ਤੋਂ ਸ਼ਰਧਾਨੰਦ ਆਰਿਆ, ਅਭਿਆਨੰਦ ਆਰਿਆ ਅਤੇ

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ, ਅਤੇ ਵੇਖਦੇ ਹਾਂ ਜੀ ਇਸ ਪ੍ਰੋਗਰਾਮ 'ਚ ਅਗਲਾ ਮੈਸੇਜ ਕਿੱਦਾਂ ਆਇਆ। ਅਗਲਾ ਮੈਸੇਜ ਆਇਆ ਜੀ ਸੰਦੀਪ ਮੱਕੜ, ਜੋਤੀ ਮੱਕੜ, ਮੰਨਤ ਮੱਕੜ, ਭਰਤ ਮੱਕੜ ਅਤੇ ਕਮਲ ਸਾਹਨੀ ਦਾ, ਪਿੰਗਾ ਵਾਲਾ ਚੌਂਕ ਗੁਰਾਇਆ ਜਲੰਧਰ ਤੋਂ। ਅਗਲੇ ਸਾਥੀ ਨੇ ਮਨੀਲਾ ਫਿਲੀਪੀਨ ਤੋਂ, ਮਦਨ ਮੋਹਨ ਲਹਿਰ, ਸਰਬਜੀਤ ਲਹਿਰ, ਸੰਜੂ, ਨਿਤਿਕਾ, ਅਜੇ, ਏਂਜਲ ਲਹਿਰ ਅਤੇ ਨਾਲ ਹੀ ਅਰਨਵ ਲਹਿਰ। ਅਗਲੇ ਸਾਥੀ ਨੇ ਗ੍ਰਾਮ ਪੀਪਲੋੜ ਸਰਗਾਓਂ ਛੱਤੀਸਗੜ੍ਹ ਤੋਂ ਦੀਪੇਸ਼ ਵਰਮਾ, ਪੂਨਮ ਵਰਮਾ, ਜੋਤੀ ਅਤੇ ਸ਼ਿਵਾਂਸ਼ ਵਰਮਾ, ਸੁਸ਼ੀਲਾ ਦੇਵੀ ਮੰਦੂਰਕਰ, ਸਦਾਨੰਦ ਮੰਦੂਰਕਰ, ਕੁਮਾਰ ਗੌਰਵ ਮੰਦੂਰਕਰ ਲਿਖਦੇ ਨੇ ਡਾਬਕੀ ਰੋਡ ਅਕੋਲਾ ਤੋਂ। ਅਤੇ ਅਗਲਾ ਮੈਸੇਜ ਹੈ ਜੀ ਵਿਨੋਦ ਪੁਰੀ, ਵੀ ਪੀ ਰੰਜੂ, ਅਸ਼ੋਕ ਪੁਰੀ, ਸੁਸ਼ੀਲ ਪੁਰੀ, ਬੀ ਕੇ ਪੁਰੀ, ਕੈਲਾਸ਼ ਪੁਰੀ, ਨੀਲਮ, ਰਮਾ, ਪਾਲੀ ਅਤੇ ਸੁਨੀਲ ਪਾਠਕ ਦਾ, ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ। ਸੁਖਦੇਵ ਸਿੰਘ, ਨਰਿੰਦਰ ਕੌਰ, ਸੰਨੀ, ਮੰਨੀ, ਕਾਕਾ, ਬਿੱਟੂ, ਲਾਡੀ, ਮਸਤਰ, ਮੋਹਨ ਲਿਖਦੇ ਨੇ ਜੀ ਜਨਕ ਨਗਰ ਜਲੰਧਰ ਤੋਂ। ਅਗਲੇ ਸਾਥੀ ਨੇ ਖੈਲ ਬਾਜ਼ਾਰ ਪਾਨੀਪਤ ਤੋਂ ਨਰੇਸ਼ ਮਲਹੋਤਰਾ ਨੀਟੂ, ਲਕਸ਼ ਮਲਹੋਤਰਾ, ਕੋਇਲ ਮਲਹੋਤਰਾ ਅਤੇ ਨਾਨਕ ਚੰਦ ਮਲਹੋਤਰਾ, ਸ਼ਿਵਾਜੀ ਕਲੋਨੀ ਰੋਹਤਕ ਤੋਂ ਪੀਯੂਸ਼ ਸਿੱਕਾ, ਕੋਇਲ ਸਿੱਕਾ, ਡੁੱਗੂ, ਭਾਵਿਕਾ ਸਿੱਕਾ, ਪਰਮਜੀਤ ਪੂਰਬਾ ਕੱਕੜਵਾਲ ਪੁਲ ਧੂਰੀ ਤੋਂ ਲਿਖਦੇ ਨੇ ਜੀ ਬਿੰਦਰ ਖੇੜੀ, ਮਿੰਟੂ ਸੱਪਲ, ਅਮਰੀਕ ਜਲਾਨ ਅਤੇ ਪ੍ਰਿੰਸ, ਰਕੇਸ਼, ਨਰੇਸ਼, ਜਗਦੀਸ਼, ਅੰਗਰੇਜ਼ ਪੱਟੀ, ਸੇਵਕ ਸਿੰਘ ਲਿਖਦੇ ਨੇ ਜੰਡਵਾਲਾ ਤੋਂ, ਚਰਸ ਸਿੰਘ ਫਤਿਹਾਬਾਦ ਤੋਂ, ਹਰਿਆਣਾ ਪੁਰਾਣੀ ਤਹਿਸੀਲ ਚੌਂਕ ਤੋਂ ਲਿਖਦੇ ਨੇ ਇੰਦਰਪਾਲ, ਚੰਚਲਪੁਰੀ, ਆਂਚਲਪੁਰੀ, ਗਗਨਪੁਰੀ, ਪ੍ਰਿੰਸਪੁਰੀ ਅਤੇ ਜੀਵਨ ਸਿੰਘ ਬੂਕ। ਅਗਲੇ ਸਾਥੀ ਨੇ ਪਿੰਡ ਝੰਜੇੜੀ, ਤਹਿਸੀਲ ਖਰੜ, ਜ਼ਿਲ੍ਹਾ SES ਨਗਰ ਤੋਂ ਲਿਆਕਤ ਅਲੀ, ਨਿਸ਼ਾ, ਸ਼ਾਹੀਨ, ਯਾਸਮੀਨ, ਅਰਮਾਨ ਮਲਿਕ, ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ ਤੋਂ। ਅਗਲਾ ਮੈਸੇਜ ਆਇਆ ਜੀ ਮੁਹੰਮਦ ਯਾਸੀਨ ਅਨਜਾਨ, ਸਾਈਮਾ ਨਵਾਜ਼, ਹਸਨ ਨਵਾਜ਼, ਬਾਬੂ ਅਹਿਬਤ, ਮਿਰਫਾ ਨਵਾਜ਼ ਅਤੇ ਬੇਬੀ ਚਾਹਤ ਦਾ, ਦਾਦਾ ਬਾਬੂ ਰੋਡ, ਗਿਰਹੀੜ, ਝਾਰਖੰਡ ਤੋਂ। ਰਿੰਪੀ ਸਿੰਘ, ਪਾਲ ਸਿੰਘ, ਸਲੀਮ ਖਾਨ ਅਤੇ ਤਨਵੀਰ ਕੌਰ ਲਿਖਦੇ ਨੇ ਪਹੇੜੀ, ਪਿੰਡ ਤਹਿਸੀਲ ਅਮਲੋਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ। ਪਿੰਡ ਤੇਜਾ ਮੋਰੀ

ਜੀ ਅੰਬਾਲਾ ਤੋਂ ਲਿਖਦੇ ਨੇ ਬੰਸੀ ਲਾਲ ਸੰਧੂ, ਕਬੀਰ ਅਤੇ ਜੈਸਬੀਰ ਸੰਧੂ, ਅਤੇ ਨਾਲ ਹੀ ਇਹਨਾਂ ਦੇ ਨੇ ਵਰਨੀਤ ਅਤੇ ਪਵਨੀਤ ਕੌਰ ਸੰਧੂ ਵੀ। ਅਗਲੇ ਸਾਥੀ ਨੇ ਜੀ ਪਹਾੜਗੰਜ ਮੁਲਤਾਨੀ ਟਾਂਡਾ ਤੋਂ ਅਨਿਲ ਮੋਹਨ, ਊਸ਼ਾ ਮੋਹਨ, ਟਿੱਲੂ ਨਾਇਕ ਅਤੇ ਮਧੂ ਨਾਇਕ। ਸ਼੍ਰੀਗੰਗਾਨਗਰ ਤੋਂ ਲਿਖਦੇ ਨੇ ਸਰਬਜੀਤ ਸਿੰਘ ਜੋਸਨ, ਸਰਬਜੀਤ ਕੌਰ ਜੋਸਨ, ਗੁਰਮਨ ਸਿੰਘ ਮੈਲਬਰਨ ਆਸਟ੍ਰੇਲੀਆ ਤੋਂ, ਆਦਰਸ਼ਪਾਲ ਸਿੰਘ ਜੋਸਨ ਵੈਂਕੂਵਰ ਕੈਨੇਡਾ ਤੋਂ, ਰੋਬਿਨ ਸਿੰਘ ਜੋਸਨ। ਜਗਦੀਸ਼ ਧਾਕੜ, ਨਾਇਮਾ ਸ਼੍ਰੀਮਤੀ ਰੰਜੂ ਬਾਈ ਧਾਕੜ ਅਤੇ ਯੁਵਰਾਜ ਸਿੰਘ ਧਾਕੜ ਅਤੇ ਨਾਲ ਹੀ ਸ਼ਿਵਾਂਗੀ ਧਾਕੜ, ਇਹ ਲਿਖਦੇ ਨੇ ਗ੍ਰਾਮ ਹਿੰਗੜੀ ਆਲੋਟ, ਜ਼ਿਲ੍ਹਾ ਰਤਨਾਮ, ਐਮ ਪੀ ਤੋਂ। ਅਗਲਾ ਮੈਸੇਜ ਹੈ ਜੀ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ ਅਤੇ ਭਾਈ ਸੁੱਚਾ ਸਿੰਘ ਪਾਠਕ ਦਾ, ਅਨਾਰਕਲੀ ਬਾਜ਼ਾਰ ਜਗਰਾਓਂ ਤੋਂ। ਤਹਿਸੀਲ ਅਲਿਕਾ, ਤਹਿਸੀਲ ਡੱਬਵਾਲੀ ਤੋਂ ਰੂਪ ਸਿੰਘ ਲਖੋਤਰਾ, ਕਰਮਜੀਤ ਲਖੋਤਰਾ, ਸਰਬਜੀਤ ਲਖੋਤਰਾ ਅਤੇ ਸੋਨੂ ਅਤੇ ਰਜਨੀ। ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਹਿਤਾਜ ਜਹਾਂ, ਆਜ਼ਾਦ ਨਗਰ, ਲਕਸਰ, ਹਰਿਦੁਆਰ ਤੋਂ ਲਿਖਦੇ ਨੇ। ਗਿੱਦੜਬਾਹਾ ਤੋਂ ਮੈਸੇਜ ਹੈ ਜੀ ਮਨਜੀਤ ਤਨੇਜਾ, ਪਰਵੀਨ ਤਨੇਜਾ, ਪਾਇਲ, ਨਿਤਾਸ਼ਾ ਅਤੇ ਹਿਨਾਸ਼ਾ ਤਨੇਜਾ ਦਾ। ਪਦਮਪੁਰ ਤੋਂ ਭਗਵਾਨ ਦਾਸ ਤਨੇਜਾ, ਪਵਨ ਕੁਮਾਰ, ਯੋਗੇਸ਼ ਤਨੇਜਾ, ਆਸਥਾ ਤਨੇਜਾ ਅਤੇ ਮੋਹਿਤ ਮੱਕੜ ਅਤੇ ਮੁਖੀ ਰਾਮ, ਅਤੇ ਨਾਲ ਹੀ ਮਨਜੀਤ ਤਨੇਜਾ ਅਤੇ ਪੂਜਾ। ਪਿੰਡ ਨੰਗਲ ਖੇੜਾ ਨੇੜੇ ਫਗਵਾੜਾ ਤੋਂ ਬਾਲਾ ਕ੍ਰਿਸ਼ਨ ਸ਼ਰਮਾ, ਬਾਲ ਕ੍ਰਿਸ਼ਨ ਸ਼ਰਮਾ, ਪ੍ਰਵੀਨ ਸ਼ਰਮਾ, ਮੁਨੀ ਸ਼ਰਮਾ ਅਤੇ ਰਾਹੁਲ ਸ਼ਰਮਾ। ਹਰਵੰਸ਼ ਸਿੰਘ ਸੰਧੂ ਪਿੰਡ ਤੇਜਾ ਮੋੜੀ ਅੰਬਾਲਾ ਤੋਂ ਲਿਖਦੇ ਨੇ, ਅਤੇ ਅਗਲੇ ਸਾਥੀ ਨੇ ਪਿੰਡ ਸ਼ਾਹਪੁਰ ਕਲਾਂ, ਜ਼ਿਲ੍ਹਾ ਸੰਗਰੂਰ ਤੋਂ ਅਨੀਤਾ, ਵੀਰਪਾਲ, ਮਨੂ, ਯੂਵੀ, ਬੰਟੀ, ਮੰਗਲ, ਸੁਖਵਿੰਦਰ ਪਾਲ ਅਤੇ ਗੁਰਮਨ ਜੀ। ਆਓ ਫਿਰ ਇਹਨਾਂ ਸਭ ਦੀ ਰਲੀ ਮਿਲੀ ਪਸੰਦ ਦਾ ਪ੍ਰੋਗਰਾਮ ਦਾ ਅਗਲਾ ਗੀਤ ਹਾਜ਼ਰ ਕਰਦੇ ਹਾਂ। ਇਸ ਗੀਤ ਤੋਂ ਆਵਾਜ਼ ਦਿੱਤੀ ਹੈ ਮਲਕੀਤ ਸਿੰਘ, ਕਨਿਕਾ ਕਪੂਰ ਅਤੇ ਸੋਨੂ ਸੂਦ ਨੇ।

0: Tú eres fiel de muchas que.
1: एक जमाने से कहानी है सुना रही आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए, देखते आए, अब वही वैसी ही कहानी सुनाएगा डिजिटल।
2: डाउनलोड वेव्स ओटीटी ऐप नाउ एंड वॉच फॉर फ्री।
3: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ, ਅਤੇ ਇਸ ਪ੍ਰੋਗਰਾਮ ਵਿੱਚ ਅਗਲਾ ਮੈਸੇਜ ਆਇਆ ਜੀ ਸੁਖਚੈਨ ਸਿੰਘ ਪਵਾਰ ਦਾ, ਸਨੌਰ ਤੋਂ। ਪ੍ਰਵੀਨ ਕੌਰ, ਹਰਮਨਜੋਤ ਕੌਰ, ਮਨਜੀਤ ਕੌਰ ਅਤੇ ਜੋਬਨਪ੍ਰੀਤ ਸਿੰਘ ਪਵਾਰ, ਅਤੇ ਅਗਲੇ ਸਾਥੀ ਨੇ ਜੀ ਸ਼੍ਰੀ ਗੰਗਾਨਗਰ ਤੋਂ ਜਗਮੋਹਨ ਸਿੰਘ, ਅਰਨੇਜਾ, ਬਜਰੰਗ ਸ਼ਰਮਾ, ਸੋਨੂ, ਮਿੰਟੂ, ਕਰਨ, ਹਰਗੁਨ। ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰੱਖਰਾ, ਅਮਰਜੀਤ ਕੌਰ ਰੱਖਰਾ, ਤੇਗ ਫਤਿਹ ਸਿੰਘ, ਜਸਗੁਨ ਰੱਖਰਾ। ਅਗਲੇ ਸਾਥੀ ਨੇ ਪਿੰਡ ਕਕਰਾਲੀ, ਜ਼ਿਲ੍ਹਾ ਪੰਚਕੂਲਾ ਤੋਂ ਵੇਦ ਪ੍ਰਕਾਸ਼ ਪ੍ਰਜਾਪਤੀ, ਲਕਸ਼ਿਆ, ਏਂਜਲ, ਨੇਹਾ, ਅੰਜਲੀ, ਗੁਰਮੀਤ ਕੌਰ ਅਤੇ ਸ਼ੁਭਮ, ਅਤੇ ਨਾਲ ਹੀ ਲਵਲੀ ਪ੍ਰਜਾਪਤੀ। ਅਗਲੇ ਸਾਥੀ ਨੇ ਜੀ ਗਾਂਵ ਹਾੜੀਖੇੜਾ, ਜ਼ਿਲ੍ਹਾ ਸਿਰਸਾ ਤੋਂ, ਹਰਿਆਣਾ ਤੋਂ ਰਾਧੇਸ਼ਿਆਮ ਸ਼ਰਮਾ, ਇੰਦਿਰਾ ਸ਼ਰਮਾ ਅਤੇ ਸਾਰਥਕ ਸ਼ਰਮਾ। ਗਾਂਵ ਕੈਰੋ, ਜ਼ਿਲ੍ਹਾ ਤਰਨ ਤਾਰਨ, ਪੰਜਾਬ ਤੋਂ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ੰਮੀ, ਰਜਨੀ, ਆਕਾਸ਼ਦੀਪ, ਅਨਹਤ ਅਤੇ ਗੁਰਸ਼ਬਦ। ਅਗਲਾ ਮੈਸੇਜ ਆਇਆ ਗਾਂਵ ਉਗਾਲਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਰਾਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ, ਹਰਮਨ ਅਤੇ ਐਸ ਐਮ ਜਾਵੇਦ ਗੁਮਲਾ ਦਾ, ਝਾਰਖੰਡ ਤੋਂ। ਕਰਨਾਲ ਤੋਂ ਲਿਖਦੇ ਨੇ ਸੁਧੀਰ ਨੂਤਨ, ਸੰਦੀਪ ਗੁਗਲਾਨੀ, ਜਗਮੋਹਨ ਪ੍ਰਜਾਪਤੀ, ਪ੍ਰਤਿਭਾ ਸ਼ਰਮਾ, ਕਿਰਨ ਠਾਕੁਰ, ਸ਼ਸ਼ੀ ਬਾਲਾ ਅਤੇ ਰਾਮ ਰਾਮ ਰਾਮ। ਗਾਂਵ ਬਾਂਡਲੀਵਾਲਾ, ਫਾਜ਼ਿਲਕਾ, ਪੰਜਾਬ ਤੋਂ ਸੰਤ ਰਾਮ ਚਾਵਰੀਆ, ਅੰਕੁਸ਼, ਕੁਸੁਮ ਅਤੇ ਪੂਨਮ। ਵਸਦੇਵ ਛਾਬੜਾ, ਅੰਸ਼, ਦਿਵਾਂਸ਼ੀ, ਚਿਰਾਗ, ਸਾਜਨ ਛਾਬੜਾ, ਲਾਲਰੂ ਮੰਡੀ ਤੋਂ। ਜਾਡਲਾ ਟਾਊਨ, SBS ਨਗਰ ਤੋਂ ਲਿਖਦੇ ਨੇ ਵਿਨੋਦ ਸੰਧੂ, ਕਮਲ ਸੰਧੂ, ਰਿਤਿਸ਼ ਸੰਧੂ, ਆਕਾਂਕਸ਼ਾ ਸੰਧੂ ਅਤੇ ਭਰਤ ਭੂਸ਼ਣ ਸੰਧੂ। ਅਤੇ ਅਗਲੇ ਸਾਥੀ ਨੇ ਮਹਾਰਾ ਦਰਵਾਜ਼ਾ ਏਟਾ ਤੋਂ ਨਬੀ ਹਸਨ ਅਬਾਸੀ, ਸ਼ਹਿਨਾਜ਼ ਅਬਾਸੀ, ਨਵੇਦ ਹਸਨ ਅਬਾਸੀ, ਸੁਹੇਲ ਹਸਨ ਅਬਾਸੀ, ਅਨਮ ਅਤੇ ਯਸ਼ਫ ਅਬਾਸੀ। ਅਗਲਾ ਮੈਸੇਜ ਆਇਆ ਜੀ ਚੰਡੀਗੜ੍ਹ ਤੋਂ ਨਿਸ਼ਚਲ ਰਿਸ਼ੀ, ਸੰਜੂ ਰਿਸ਼ੀ, ਸੌਰਵ ਰਿਸ਼ੀ, ਕ੍ਰਿਤਿਕਾ, ਲੱਡੂ ਰਿਸ਼ੀ, ਅਮਰਜੀਤ, ਨੀਲਮ, ਰਾਹੁਲ ਅਤੇ ਰਿਸ਼ਿਕਾ ਰਿਸ਼ੀ ਦਾ। ਅਗਲੇ ਸਾਥੀ ਨੇ ਰਸ਼ਮੀ ਝਰਨਾ ਅਤੇ ਭਰਤ ਕੁਮਾਰ, ਰਾਜਕੋਟ ਗੁਜਰਾਤ ਤੋਂ। ਜਵਾਹਰ ਨਗਰ ਉਦੈਪੁਰ ਤੋਂ ਲਿਖਦੇ ਨੇ ਬਾਬੂ ਭਾਈ ਅਤੇ ਭਾਰਤੀ ਦੇਵੀ। ਧਨੀ ਨਾਥ ਸਿੰਘ, ਜੰਡਵਾਲਾ, ਭੀਮੇਸ਼ਾ, ਸੁਖਚਰਨ ਸਿੰਘ, ਕੇਵਲ ਸਿੰਘ, ਮਨਦੀਪ ਸਿੰਘ, ਗੁਰਨੂਰ ਸਿੰਘ, ਰਵਿੰਦਰ ਸਿੰਘ, ਚੜਤਵੀਰ ਸਿੰਘ, ਅਮਾਨਤ ਕੌਰ। ਸੁਲਤਾਨਪੁਰ ਉੱਤਰ ਪ੍ਰਦੇਸ਼ ਤੋਂ ਲਿਖਦੇ ਨੇ ਯਸ਼ਮੀਤ, ਯਸ਼ੂ, ਸੌਮਿਆ ਸਿੰਘ ਅਤੇ ਅਵਿਰਲ ਸਿੰਘ। ਅਗਲੇ ਸਾਥੀ ਨੇ ਛੋਟੀਆਂ ਬਲੀਆਂ ਮੁੰਬਈ ਕਜਰਤ ਤੋਂ, ਅਹਿਮਦ ਭਾਈ, ਦੁਖਨਾ ਸਦਫ, ਜੂਹੀ ਇਕਬਾਲ, ਇਮਰਾਨ ਅਹਿਮਦ, ਆਮਨਾ ਨਸਰੀਨ ਬਾਗਬਾਨ, ਆਸਮਾ ਪਰੀ ਰਾਬੀਆ ਅਤੇ ਆਸ਼ੂ ਅਹਿਮਦ ਪੂਲਵਾਲੇ। ਅਗਲੇ ਸਾਥੀ ਨੇ ਨਿਸਾਰ ਸਲਮਾਨੀ, ਨੌਸ਼ਾਦ ਸਲਮਾਨੀ, ਬੇਬੀ ਆਲੀਆ ਅਤੇ ਆਯਾਨ ਬਾਬੂ, ਧਨੌਰੀ ਤੇਲੀਵਾਲ ਤੋਂ। ਮੰਡੀ ਹਰਜੀ ਰਾਮ ਮਲੋਟ ਤੋਂ ਲਿਖਦੇ ਨੇ ਨੱਥੂ ਰਾਮ ਸ਼ਰਮਾ, ਲਲਿਤ ਸ਼ਰਮਾ, ਇੰਦਰ ਰਾਜ ਸ਼ਰਮਾ, ਸੁਰੇਸ਼ ਸ਼ਰਮਾ, ਅਕਰਮ ਹੁਸੈਨ, ਪ੍ਰਿੰਸ ਬੇਗਮ, ਇਸ਼ਰਤ ਅਕਰਮ, ਵਸੀਮ ਅਕਰਮ, ਰੁਬੀਨਾ ਵਸੀਮ, ਆਰਿਫ ਵਸੀਮ, ਨਦੀਮ ਅਕਰਮ, ਸ਼ਮੀਮ ਅਕਰਮ, ਮਮਤਾ ਰਾਣੀ ਸ਼ਰਮਾ, ਪੂਨਮ ਕੁਮਾਰੀ ਸ਼ਰਮਾ। ਇਹ ਮੈਸੇਜ ਆਇਆ ਜੀ ਨਾਜ਼ ਮੰਜ਼ਿਲ, ਮਹਿਸੌਲ, ਸੀਤਾਮੜ੍ਹੀ ਤੋਂ। ਕਲੇਰ ਬਿਹਾਰ ਤੋਂ ਲਿਖਦੇ ਨੇ ਮੁਹੰਮਦ ਆਸਿਫ ਖਾਨ ਅਤੇ ਨਿਕਹਤ ਪਰਵੀਨ। ਬਲਵਿੰਦਰ

ਸਰਾਂ, ਗੁਨਤਾਸ, ਰਮਨ, ਰਸਨਦੀਪ, ਮਨਜਿੰਦਰ ਸਰਾਂ ਪਿੰਡ ਮੋਜੜ ਸਿੱਖਾਂ ਹਨੂੰਮਾਨਗੜ੍ਹ ਤੋਂ। ਬੰਨੇਭੁਜ ਪਲੇਰਾ ਟੀਕਮਗੜ੍ਹ ਮੱਧ ਪ੍ਰਦੇਸ਼ ਤੋਂ ਲਿਖਦੇ ਨੇ ਬਜੇਂਦਰ ਵਿਸ਼ਵਕਰਮਾ, ਤਾਰਾ ਦੇਵੀ ਵਿਸ਼ਵਕਰਮਾ, ਸੋਨਾਲੀ ਵਿਸ਼ਵਕਰਮਾ, ਸੋਨਮ ਅਤੇ ਆਸ਼ੀਸ਼ ਵਿਸ਼ਵਕਰਮਾ। ਜਸਪੁਰ ਉੱਤਰਾਖੰਡ ਤੋਂ ਰਿਆਸਤ ਹੁਸੈਨ ਸਿੱਦਕੀ, ਨਾਜਮਾ ਬੇਗਮ ਸਿੱਦਕੀ, ਰਿਆਜ਼ ਰਿਫਾਕਤ, ਮੁਹੰਮਦ ਰਿਹਾਨ, ਸਮਰੀਨ ਪਰਵੀਨ ਅਤੇ ਮਾਹਿਰਾ ਨੂਰ। ਆਓ ਫਿਰ ਇਹਨਾਂ ਸਭ ਦੀ ਰਲੀ ਮਿਲੀ ਪਸੰਦ ਆ। ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ ਸੁਖਬੀਰ ਜੀ ਦੀ ਆਵਾਜ਼ ਵਿੱਚ।

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ, ਅਤੇ ਅਸੀਂ ਦੇਖਦੇ ਹਾਂ ਜੀ ਅਗਲਾ ਮੈਸੇਜ ਕਿੱਥੋਂ ਆਇਆ। ਅਗਲਾ ਮੈਸੇਜ ਆਇਆ ਮਲਿਆਨ ਸਰਧਨਾ ਮੇਰਠ ਤੋਂ, ਅਨਿਲ ਜੈਨ, ਜੈਨ ਸਾਹਿਬ, ਸੰਯਮ ਜੈਨ, ਮੁਸਕਾਨ ਜੈਨ ਅਤੇ ਮਾਸਟਰ ਜੀਵੀਅਮ ਜੈਨ ਦਾ। ਅਗਲੇ ਸਾਥੀ ਨੇ ਵਿੱਕੀ ਮਯਾਲ, ਸੰਤੋਸ਼ ਮਯਾਲ, ਰੋਨਿਤ ਮਯਾਲ, ਪਿੰਡ ਸਾਬੂਆਨਾ, ਜ਼ਿਲ੍ਹਾ ਫਾਜ਼ਿਲਕਾ ਤੋਂ। ਸ਼ਮਸੁਲ ਕਮਰ ਰਾਹੀ, ਸ਼ਾਹੀਨ, ਫਾਤਿਮਾ, ਅਦਨਾਨ ਖਾਨ, ਫੈਜ਼ਾਨ ਖਾਨ, ਅਨੂ ਖਾਨ, ਉਸਮਾਨ ਅੰਸਾਰੀ ਅਤੇ ਕਲੀਮ ਅੰਸਾਰੀ ਲਿਖਦੇ ਨੇ ਗੰਜ ਡੁਡਵਾਰਾ ਤੋਂ। ਅਗਲੇ ਸਾਥੀ ਨੇ MLB ਰੋਡ ਗਵਾਲੀਅਰ ਤੋਂ ਸੁਰੇਸ਼ ਖੁਰਾਨਾ, ਪੱਪੀ, ਕਿਰਨ ਖੁਰਾਨਾ, ਲਵਿਆ, ਆਰਵ ਖੁਰਾਨਾ ਅਤੇ SK ਪੱਪੀ। ਅਗਲਾ ਮੈਸੇਜ ਆਇਆ ਜੀ GTB ਨਗਰ, ਅਹਿਮਦਗੜ੍ਹ, ਮੰਡੀ, ਪੰਜਾਬ ਤੋਂ ਮੁਹੰਮਦ ਅਨਵਰ ਅੰਸਾਰੀ, ਰਵੀਨਾ, ਆਫੀਆ, ਸਨਾ, ਸਮਾ, ਹੀਨਾ, ਸ਼ਕੀਲਾ, ਜੈਸਮਿਨ, ਰਜ਼ੀਆ ਸੁਲਤਾਨਾ, ਅਖਤਰ ਅੰਸਾਰੀ, ਸੁਰਾਜ, ਮੁਹੰਮਦ ਜਾਵੇਦ ਅੰਸਾਰੀ ਦਾ। ਪਿੰਡ ਬਸੌਲੀ ਨੀਅਰ ਲਾਲਰੂ ਮੰਡੀ ਤੋਂ ਲਿਖਦੇ ਨੇ ਸੂਬੇਦਾਰ ਸਾਧੂ ਸਿੰਘ ਭੱਟੀ, ਆਰਵ ਭੱਟੀ, ਸ਼ਕੀਲਾ ਭੱਟੀ, ਕੁਲਵੰਤ, ਟੀਨੂ ਭੱਟੀ। ਉੱਤਮ ਸਿੰਘ ਜੰਗੇਲ, ਮੋਰਸ ਜੰਗੇਲ, ਅਨਿਲ ਕੁਮਾਰ, ਅਜੀਤ ਕੁਮਾਰ, ਆਯੁਸ਼ ਜੰਗੇਲ ਅਤੇ ਨੰਦਨੀ ਜੰਗੇਲ ਲਿਖਦੇ ਨੇ ਕੋਹਕਾ ਭਿਲਾਈ ਤੋਂ। ਥਮਦਾ ਗ੍ਰਾਮ ਸੁਖਰੀ ਕਲਾ ਤੋਂ ਲਿਖਦੇ ਨੇ ਅਮਿਤ ਜੰਜੇਲ, ਜੰਗੇਲ, ਸ਼ਕੁਲ ਜੰਗੇਲ, ਆਰੁਸ਼ੀ, ਆਸ਼ਿਕਾ, ਆਦਿਤਯ ਜੰਗੇਲ ਅਤੇ ਅੰਜਲੀ ਜੰਗੇਲ। ਡਾਕਟਰ ਤਸਨੀਮ ਕੌਸ਼ਲ, ਡਾਕਟਰ ਇਸ਼ਿਤਾ ਸਾਹਨੀ, ਇਹ ਮੈਸੇਜ ਹੈ ਜੀ MGM ਮੈਡੀਕਲ ਕਾਲਜ ਜਮਸ਼ੇਦਪੁਰ ਤੋਂ। ਬਰਕਾ ਖਾਨਾ ਤੋਂ ਲਿਖਦੇ ਨੇ ਨਾਜ਼ਨੀਨ ਤਬੱਸੁਮ, ਅਫਜ਼ਲ ਇਬਰਾਹਿਮ ਅਤੇ ਮੁਹੰਮਦ ਇਫਤਿਖਾਰ ਇਬਰਾਹਿਮ। ਨਰਿੰਦਰ ਚਾਵਲਾ, ਪਿੰਡ ਮੁਕਰਾਮਪੁਰ, ਤਹਿਸੀਲ ਬਾਸੀ ਪਠਾਨਾ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਲਿਖਦੇ ਨੇ। ਨਾਲ ਹੀ ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਾਚੀ, ਮਹਿਕ, ਧਨਮੀਤ ਅਤੇ ਮਨੀਸ਼, ਪਿਊਸ਼ ਅਤੇ ਨੇਹਾ ਅਤੇ ਓਮ। ਗ੍ਰਾਮ ਤੰਗੋਰੀ, ਜ਼ਿਲ੍ਹਾ ਮੋਹਾਲੀ, ਪੰਜਾਬ ਤੋਂ ਗੁਰਪ੍ਰੀਤ ਸਿੰਘ ਤੰਗੋਰੀ, ਜਸਵੀਰ ਕੌਰ, ਮਹਿਕਪ੍ਰੀਤ ਕੌਰ ਅਤੇ ਸਹਿਜਪ੍ਰੀਤ ਸਿੰਘ। ਪਿੰਡ ਕੁੜੀਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਲਿਖਦੇ ਨੇ ਸ਼੍ਰੀ ਸਰਦਾਰ ਮਲਕੀਤ ਸਿੰਘ ਕੁੜੀਆਣਾ, ਮਨਜੀਤ ਕੌਰ ਬਠਿੰਡਾ ਤੋਂ, ਦੁਪਿੰਦਰ ਸਿੰਘ, ਗੁਰਬਖਸ਼ ਸਿੰਘ, ਜੀਤ ਸਿੰਘ ਕੁੜੀਆਨ, ਜੀਤ ਸਿੰਘ ਕੁੜੀਆਣਾ, ਦਰਸ਼ਨ ਸਿੰਘ, ਸੁਖਦੇਵ ਸਿੰਘ ਚੈਲ, ਬੁਰਜ ਹਨੂਮਾਨਗੜ੍ਹ ਤੋਂ, ਕੁਲਵੰਤ ਗਿੱਲ ਮਲੋੜ ਤੋਂ। ਅਗਲੇ ਸਾਥੀ ਨੇ ਜੀ ਹੀਰਾਬਾਗ ਜਗਰਾਓਂ ਲੁਧਿਆਣਾ ਤੋਂ, ਜਗਦੀਸ਼ ਪਾਲ ਮਹਿਤਾ, ਲੀਲਾਵਤੀ ਮਹਿਤਾ, ਹਰਦੀਪ ਪਾਲ ਮਹਿਤਾ, ਅੰਜੂ ਬਾਲਾ ਮਹਿਤਾ, ਪਾਰੁਸ਼ੀ ਮਹਿਤਾ, ਦੀਪਾਂਸ਼ੂ, ਗੀਤ, ਕਰਮਜੀਤ। ਅਗਲੇ ਸਾਥੀ ਨੇ ਮੁਹੰਮਦ ਫਰਮਾਨ, ਮੁਹੰਮਦ ਸਲਮਾਨ, ਮੁਹੰਮਦ ਇਰਫਾਨ, ਮੁਹੰਮਦ ਇਸਰਾਰ, ਨਰਗਿਸ ਖਾਤੂਨ, ਜ਼ਿਲ੍ਹਾ ਮੁਰਾਦਾਬਾਦ, ਗ੍ਰਾਮ ਦੁਲਹਾਪੁਰ, ਉੱਤਰ ਪ੍ਰਦੇਸ਼ ਤੋਂ। ਦਰਸ਼ਨ ਸਿੰਘ, ਅਵਤਾਰ ਸਿੰਘ, ਜਬਰਜੰਗ ਸਿੰਘ ਚੀਮਾ, ਪਿੰਡ ਅਲੂਣਾ ਮਿਆਣਾ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਤੋਂ। ਅਤੇ ਅਗਲਾ ਮੈਸੇਜ ਹੈ ਜੀ ਹੈਬੋਵਾਲ ਤੋਂ, ਅਰਸ਼ਦੀਪ ਸਿੰਘ ਅਮਰਕੋਟ ਤੋਂ, ਬਹਾਦੁਰਗੰਜ ਗਾਜ਼ੀਪੁਰ ਤੋਂ ਆਜ਼ਾਦ ਅਲੀ ਅਨਵਰ, ਰਿਜ਼ਵਾਨਾ ਪਰਵੀਨ, ਅਬਦੁੱਲਾ ਆਜ਼ਾਦ ਅਤੇ ਅਸਤਪੁਰਾ ਜ਼ਿਲ੍ਹਾ ਮੱਧ ਪ੍ਰਦੇਸ਼ ਤੋਂ, ਅਜ਼ਹਰ ਅਲੀ ਅੰਸਾਰੀ, ਰਜ਼ੀਆ ਬੇਗਮ ਅੰਸਾਰੀ ਅਤੇ ਮੁਹੰਮਦ ਸਾਦਿਕ ਅੰਸਾਰੀ। ਆਓ ਫਿਰ ਇਹਨਾਂ ਸਭ ਦੀ ਰਲੀ ਮਿਲੀ ਪਸੰਦ ਆ ਪ੍ਰੋਗਰਾਮ ਦਾ ਅਗਲਾ ਗੀਤ ਹਾਜ਼ਰ ਕਰਦੇ ਹਾਂ ਸਤਿੰਦਰ ਪਰਦੇਸੀ ਦੀ ਆਵਾਜ਼ ਵਿੱਚ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ, ਅਤੇ ਇਸ ਪ੍ਰੋਗਰਾਮ 'ਚ ਕੁਝ ਹੋਰ ਮੈਸੇਜ ਸ਼ਾਮਿਲ ਕਰ ਸਕਦੇ ਹਾਂ, ਦੇਖਦੇ ਹਾਂ ਜੀ ਅਗਲਾ ਮੈਸੇਜ ਕਿੱਦਾਂ ਆਇਆ ਹੈ। ਅਗਲਾ ਮੈਸੇਜ ਹੈ ਚੱਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ ਖੁਸ਼ਦਿਲ, ਹੰਸਮੁਖ ਲਾਲ ਜਿੰਦਲ, ਸੰਜੀਵ ਸੁਨੀਤਾ, ਬੰਟੀ ਜਿੰਦਲ, ਆਰਜ਼ੂ ਮਹਿਕ ਖੁਸ਼ਦਿਲ। ਅਤੇ ਅਗਲੇ ਸਾਥੀ ਨੇ ਪਿੰਡ ਖਯੋਵਾਲੀ ਡਾਬ ਜ਼ਿਲ੍ਹਾ ਫਾਜ਼ਿਲਕਾ ਤੋਂ ਮਦਨ ਟੇਲਰ ਡਾਬਾ, ਭਾਗਵਤੀ ਬਾਟੂ, ਯੋਗੇਸ਼ ਕੁਮਾਰ ਬਾਟੂ, ਸਾਗਰ ਜੋਤੀ, ਹਰੀ ਟੇਲਰ ਚਾਨਣ ਵਾਲਾ, ਸੰਗੀਤਾ ਬਾਟੂ, ਪਾਰੁਲ ਕਾਰਵੀ, ਯੋਗੰਨਿਆ। ਮੁਰਾਦਾਬਾਦ ਯੂਪੀ ਤੋਂ ਰਣਵੀਰ ਸਿੰਘ, ਗੀਤਾ ਰਾਣੀ, ਪਾਇਲ ਕਸ਼ਯਪ। ਬਾਂਡੀਵਾਲਾ ਫਜ਼ਿਲਕਾ ਪੰਜਾਬ ਤੋਂ ਕ੍ਰਿਆਂਸ਼ ਬਗੜੀਆ, ਯੋਗੇਸ਼ ਬਗੜੀਆ, ਓਮ ਬਗੜੀਆ, ਬੇਬੀ ਗਰਿਮਾ ਬਗੜੀਆ ਅਤੇ ਰਜਤ। ਰਘੁਨਾਥਪੁਰਾ ਜ਼ਿਲ੍ਹਾ ਸ਼੍ਰੀਗੰਗਾਨਗਰ ਰਾਜਸਥਾਨ ਤੋਂ ਲਾਲਗਿਰੀ ਗੋਸਵਾਮੀ, ਹੇਮਲਤਾ, ਹੀਨਾ, ਹਰਸ਼ਿਤ, ਖੁਸ਼ੀ ਗੋਸਵਾਮੀ। ਸ਼੍ਰੀਗੰਗਾਨਗਰ ਰਾਜਸਥਾਨ ਤੋਂ ਸਤਿੰਦ ਸੁਮਨ ਕਲੀਰਾ, ਫਰੈਂਡਸ ਕਨੋਲੀ। ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ ਅਤੇ ਜੀ ਐੱਸ ਰਾਮਗੜੀਆ। ਗੁਰਦੀਪ ਸਿੰਘ ਕਟਵਾਲ, ਮੀਤੋਬਾਈ, ਸੁਖਚੈਨ ਰਾਣੋ, ਪਰਵੀਨ, ਨਵੀਨ, ਅਨਮੋਲ, ਬੂਟਾ, ਮਨੀਤਾ, ਨਵਦੀਪ, ਖੁਸ਼ਦੀਪ, ਨਿਰਮਲ, ਪਰਮਜੀਤ, ਗੁਰਸੇਵਕ, ਗੁਰਬਖਸ਼, ਸਾਹਿਬਾ ਅਤੇ ਮਿਰਜ਼ਾ। ਇਹ ਲਿਖਦੇ ਨੇ ਕਰਨੀਖੇੜਾ ਫਾਜ਼ਿਲਕਾ ਪੰਜਾਬ ਤੋਂ। ਅਗਲੇ ਸਾਥੀ ਨੇ ਜ਼ਿਲ੍ਹਾ ਫਾਜ਼ਿਲਕਾ ਪਿੰਡ ਲਾਦੁਕਾ ਤੋਂ ਜਤਿੰਦਰ ਬੂਖ, ਜਸਵੀਰ ਕੌਰ, ਭਗਤ ਬਿੱਟੂ, ਸੰਨੀ, ਜੰਨਤ ਅਤੇ ਕੀਰਤ ਗਗਨ ਅਤੇ ਗਗਨ ਬੂਖ। ਗਾਓਂ ਝਗੜੀ ਜ਼ਿਲ੍ਹਾ ਯਮੁਨਾਨਗਰ ਤੋਂ ਰਣਧੀਰ ਬਾਗੜ, ਗੁਰਮੇਜੋ, ਗੌਰਵ, ਪਰਵੀਨ, ਯੁਗਮ, ਵਿਰੇਨ, ਮਨਕਿਰਤ ਅਤੇ ਮਨਰਾਜ। ਪਿੰਡ ਬੁਰਜ ਮਾਨਸਾ ਨੇੜੇ ਮੋੜ ਮੰਡੀ, ਜ਼ਿਲ੍ਹਾ ਬਠਿੰਡਾ ਤੋਂ ਰਾਮ ਸਿੰਘ ਤੱਗੜ, ਭਿੰਦਰ ਕੌਰ ਤੱਗੜ, ਕਮਲਪ੍ਰੀਤ ਸਿੰਘ ਤੱਗੜ, ਸੁਰਿੰਦਰ ਜੌੜਾ ਨੇੜੇ ਫਾਟਕ ਮੋੜ ਮੰਡੀ, ਗੁਰਜੀਤ ਨੰਬਰਦਾਰ ਮਾਨਸਾ ਕਲਾਂ ਤੋਂ, ਗੁਰਤੇਜ

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਏ। ਇਸ ਵੇਲੇ ਦੁਪਹਿਰ ਦੇ 12 ਵੱਜ ਰਹੇ ਨੇ। ਆਹ ਹੁਣ ਸੁਣਦੇ ਹਾਂ ਸਾਡੇ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਹਿੰਦੀ ਸਮਾਚਾਰ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਫਰਹਤ ਨਾਜ਼। प्रधानमंत्री नरेंद्र मोदी ने आज इंडोनेशिया के राष्ट्रपति प्रबोवो सुबियांतो के साथ

0: नमस्कार, आ गया मुड़ के फिर बुधवार ते कोमल हाजिर है फिर एक बार लेके तुहाडे लई ढेर सारा प्यार ते नाले सारिआं दा मनपसंद प्रोग्राम जिसका नाम है वस्ते वेड़े ते जिहड़ा साडे दिल दे बिल्कुल नेड़े।
1: और कोमल जी दे नाल नाल ज्योति भी हाजिर है जी। कोमल जी, जदों असीं अपने वस्ते वेड़े परिवार च आने आ ना ते सचमुच सानू बहुत ही चंगा लगता है। और जदों परिवार च सारे इकट्ठे मिल के बैठते ने ते बई उहनूं ही क्वालिटी समा कहा जाता है।
0: बिल्कुल ज्योति, ते सिर्फ सानू ही नहीं चंगा लगता, साडे परिवार दे जिहड़े बाकी मैंबर ने उन्हां सारिआं नूं बहुत चंगा लगता है। साडे स्रोते भी इंतजार करदे ने कि कदों साडा राफ्ता कायम होए, कदों गलबात होए, क्योंकि बहुत सारी जानकारी उन्हां नूं पहुँचदी है, बहुत सारे संस्कार पहुँचते ने बच्चों तक, तो बहुत सारी एंटरटेनमेंट दे नाल नाल जिहड़ा ही गीत संगीत हो गया, ड्रामा हो गया, हर चीज़ जिहड़ी असीं अपने स्रोतियां लई लैके आने आ टाइम टू टाइम।
1: बिल्कुल, और देखो ये साडे परिवार दे सारे जी ने साडे स्रोते, और एक परिवार च रौनक जिया ना लगती है, माहौल चंगा बनता है जदों छोटे वड्डे बजुर्ग सारे इकट्ठे होके बैठते ने, ते ओ घर फिर संस्कारी भी हुंदा है ते खुशहाल भी हुंदा है।
0: ज्योति तेरी गल सही है, पर मैं ना प्रैक्टिकली गल करा तो असी आम कोर्ट च भी देखते हाँ कि परिवारों के बीच ही साढ़े अंदर ही कुछ ऐसे परिवार के मैंबर होंगे ने जिन्हें करके घर का माहौल कई बार खराब हो जाता है, तो वास्ते बाकी सारे भी परेशान हो जाते हैं, तो वह चीज़ में जड़ी असी खुद बैठ के नजिठना होंगे, प्यार नाल इस चीज़ में सामना पैंदा ताकि सारे हस के मिल के खुशी दे नाल अगे वध सके।
1: देखो झगड़ा तो मन मुटाव की जो असी गल करते हैं तो किस घर च नहीं होंगे, है ना, पर लोड़ हुंदी है कि असी उस झगड़े नूं वधन ना दईए, बल्कि उसनूं घर दी चार दीवारी दे विच ही अगर निपटा लिया जावे तो बहुत ही वधिया है।
0: बिल्कुल तुहाडी गल सही है, ते झगड़े हुंदे की ने घर दे छोटे छोटे कम्मां वास्ते, ते सच्ची गल है वे ज्योति, मैं ते एक गल जानदी हाँ कि साडी जिहड़ी जिंदगी है ना बहुत छोटी है, प्यार करन लई ते बहुत छोटी है, नफरता करन लई ते पकवांगे चाहे आपां जिन्ना मर्जी सोची जाइए, पर सच्चाई है वे कि ऐसा आ रहा अगला आना है कि नहीं आना कोई पता नहीं, ते क्यों ना असीं प्यार ही वंडीए, आपस विच इक दूजे नाल हसते मत्थे एक दूजे दे लगीए, ते छोटे मोटे कम्मां दी ते कोई गल ही नहीं हुंदी, रल मिल के कर लईए, घर दा जे कम औखा लगता है सारे मिल के अगर आपस विच वंड लईए ते उहो ही कम किन्ना सौखा हो जाता है। एक ते बोझ पाउण दी की लोड़ है, ਉਹ ਵੀ ਦੁਖੀ ਹੋਏ ਪਰੇਸ਼ਾਨ ਹੋਏ ਔਰ ਫਿਰ ਦੂਸਰਿਆਂ ਨੂੰ ਡਾਂਟੇ ਜਾਂ ਦੂਸਰਿਆਂ ਨਾਲ ਲੜੇ ਔਰ ਘਰ ਦਾ ਮਾਹੌਲ ਖਰਾਬ ਹੋਏ, ਇਸ ਤੋਂ ਵਧੀਆ ਹੈ ਵੇ ਕਿ ਅਸੀਂ ਕੰਮ ਨੂੰ ਵੰਡ ਲਈਏ, ਛੋਟੇ ਬੱਚੇ ਤੋਂ ਲੈ ਕੇ ਵੱਡੇ ਤੱਕ ਜੋ ਜੋ ਜਿਹੜਾ ਜਿਹੜਾ ਕਰ ਸਕਦੇ ਆਪਣੇ ਛੋਟੇ ਛੋਟੇ ਕੰਮ ਆਪਣਾ ਕਰਨਾ ਸ਼ੁਰੂ ਕਰੀਏ
1: ਤਾਂ ਕਿ ਝਗੜੇ ਹੋਣ ਹੀ ਨਾ। ਬਿਲਕੁਲ,
0: ਅਤੇ ਆਪਣਾ ਕੰਮ ਕਰਨਾ ਸ਼ੁਰੂ ਕਰੀਏ,
1: ਆਪਣਾ ਕੰਮ ਆਪਣੇ ਤੋਂ ਸ਼ੁਰੂਆਤ ਕਰੀਏ।
0: ਬਿਲਕੁਲ, ਆਪਾਂ ਆਪਣੇ ਕੰਮ ਜਦੋਂ ਦੂਜਿਆਂ 'ਤੇ ਛੋੜਨੇ ਸ਼ੁਰੂ ਕਰ ਦਿੰਦੇ ਹਾਂ ਨਾ ਉਦੋਂ ਕਿਸੇ ਨੂੰ ਦਿੱਕਤ ਹੋਣੀ ਸ਼ੁਰੂ ਹੋ ਜਾਂਦੀ।
1: ਔਰ ਵੈਸੇ ਵੀ ਦੇਖੋ ਨਾ, ਕਿਸੇ ਵੀ ਝਗੜੇ ਨੂੰ ਨਿਪਟਾਉਣ ਦਾ ਇੱਕ ਬਹੁਤ ਹੀ ਵਧੀਆ ਤਰੀਕਾ ਪਤਾ ਕੀ ਹੁੰਦਾ ਹੈ ਕਿ ਜਾਂ ਤਾਂ ਤੁਸੀਂ ਇਹ ਮੰਨ ਲਓ ਕਿ ਸਾਡੀ ਗਲਤੀ ਹੈ ਅਤੇ ਮਾਫ਼ੀ ਮੰਗ ਲਓ।
0: ਬਿਲਕੁਲ,
1: ਅਤੇ ਜਾਂ ਫਿਰ ਅਗਰ ਗਲਤੀ ਸਾਹਮਣੇ ਵਾਲੇ ਦੀ ਹੈ ਨਾ ਤਾਂ ਉਸਨੂੰ ਮਾਫ਼ ਕਰ ਦਿਉ, ਇਹਦੇ ਵਿੱਚ ਹੀ ਬੜੱਪਣ ਹੁੰਦਾ ਹੈ।
0: ਇੱਕ ਗੱਲ ਹੋਰ ਹੈ, ਆਮ ਜੈਂਟਸ ਲੋਕਾਂ ਨੂੰ ਨਾ ਕਹਿੰਦੇ ਸੁਣਿਆ ਕਿ ਜੇ ਸੁੱਖ ਚਾਹੀਦਾ ਨਾ ਚੁੱਪ ਕਰਕੇ ਮਾਫ਼ੀ ਮੰਗ ਲਓ, ਸੋਰੀ ਬੋਲ ਦਿਓ, ਚਾਹੇ ਤੁਹਾਡੀ ਗਲਤੀ ਨਹੀਂ ਵੀ ਹੈ ਤਾਂ ਵੀ ਸੋਰੀ ਬੋਲ ਦਿਓ, ਇਹਦੇ 'ਚ ਕੋਈ ਹਰਜ ਨਹੀਂ ਹੈ।
1: ਬਿਲਕੁਲ, ਇੱਕ ਚੁੱਪ ਸੌ ਸੁੱਖ ਕਹਿੰਦੇ ਵੀ ਹੈ।
0: ਇਹ ਕੋਈ ਜ਼ਰੂਰੀ ਨਹੀਂ, ਮੀਆਂ ਬੀਬੀ 'ਚੋਂ ਦੋਨਾਂ ਦੀ ਅਗਰ ਆਦਤ ਹੋ ਜਾਏ ਤਾਂ ਝਗੜੇ ਦਾ ਕੋਈ ਕਾਰਨ ਹੀ ਨਹੀਂ ਬਣਦਾ।
1: ਔਰ ਦੇਖੋ ਅਗਰ ਫਿਰ ਵੀ ਗੱਲ ਨਹੀਂ ਬਣ ਰਹੀ, ਝਗੜਾ ਖਤਮ ਨਹੀਂ ਹੁੰਦਾ, ਤਾਂ ਘਰ ਦੇ ਸਾਡੇ ਸਤਿਕਾਰਯੋਗ ਜਿਹੜੇ ਬਜ਼ੁਰਗ ਹੁੰਦੇ ਨੇ ਨਾ, ਉਹ ਬੜੇ ਤਜ਼ੁਰਬੇਕਾਰ ਹੁੰਦੇ ਨੇ, ਉਹਨਾਂ ਨੂੰ ਵਿੱਚ ਬਿਠਾ ਕੇ ਉਸ ਝਗੜੇ ਨੂੰ ਖਤਮ ਕੀਤਾ ਜਾ ਸਕਦਾ ਹੈ।
0: ਅਤੇ ਇੱਕ ਹੋਰ ਬੜਾ ਵਧੀਆ ਤਰੀਕਾ ਹੁੰਦਾ, ਜਿਵੇਂ ਸਾਡਾ ਕੰਮ ਕੋਈ ਦੂਸਰਾ ਕਰ ਰਿਹਾ, ਸਾਡੀ ਵਾਈਫ ਹੀ ਕਰ ਰਹੀ ਹੈ ਜਾਂ ਹਸਬੈਂਡ ਨੇ ਕੋਈ ਛੋਟਾ ਜਿਹਾ ਕੰਮ ਕਰਤਾ, ਹਮੇਸ਼ਾ ਦੂਜੇ ਦੇ ਕੀਤੇ ਹੋਏ ਕੰਮ ਨੂੰ ਐਪਰੀਸ਼ੀਏਟ ਕਰੀਏ, ਵੀ ਕਿਸੇ ਨੇ ਖਾਣਾ ਬਣਾਇਆ ਬਹੁਤ ਅੱਛਾ ਖਾਣਾ ਹੈ, ਅਗਰ ਕਿਸੇ ਨੇ ਸਾਡੇ ਲਈ ਕੁਛ ਕੀਤਾ ਥੈਂਕ ਯੂ ਬੋਲ ਦਿਉ, ਇੰਨਾ ਜਿਹਾ ਕਹਿਣ ਨਾਲ ਅਗਲੇ ਦਾ ਗੁੱਸਾ ਵੀ ਉਤਰ ਜਾਂਦਾ ਅਤੇ ਖੁਸ਼ ਵੀ ਹੋ ਜਾਂਦਾ, ਅਤੇ ਇਹ ਕੋਈ ਬਹੁਤ ਵੱਡਾ ਕੰਮ ਤਾਂ ਹੈ ਨਹੀਂ, ਆਰਾਮ ਨਾਲ ਜ਼ਰਾ ਜਿਹੀ ਗੱਲ ਕਰਕੇ ਅਗਰ ਅਗਲੇ ਨੂੰ ਆਪਾਂ ਖੁਸ਼ ਕਰ ਸਕਦੇ ਹਾਂ, ਆਪਣੇ ਪਰਿਵਾਰ 'ਚ ਖੁਸ਼ੀਆਂ ਵਧਾ ਸਕਦੇ ਹਾਂ, ਤਾਂ ਕੋਈ ਹਰਜ ਨਹੀਂ ਹੈ, ਅਤੇ ਸੋਰੀ ਔਰ ਥੈਂਕ ਯੂ ਇਹ ਚੀਜ਼ਾਂ ਜਿਹੜੀਆਂ ਨੇ ਨਾ ਆਪਣੇ ਲੜਨ ਨਾਲ ਬੰਨ ਕੇ ਰੱਖਣੀਆਂ ਚਾਹੀਦੀਆਂ।
1: ਬਿਲਕੁਲ ਜੀ, ਘਰ ਦਾ ਮਾਹੌਲ ਜਿਹੜਾ ਖੁਸ਼ਹਾਲ ਬਣਾਉਣਾ ਸਾਡੀ ਸਭ ਦੀ ਇੱਕ ਜ਼ਿੰਮੇਦਾਰੀ ਹੈ। ਔਰ ਦੇਖੋ

0: ਅੱਗੇ ਵਧਦੇ ਜਾਈਏ ਸਾਰਿਆਂ ਨੂੰ ਨਾਲ ਲੈ ਕੇ।
1: ਬਿਲਕੁਲ। ਔਰ ਦੇਖੋ ਕਈ ਗੀਤ ਇੰਨੇ ਸੋਹਣੇ ਲਿਖੇ ਹੁੰਦੇ ਨਾ ਕੋਮਲ ਜੀ, ਕਿ ਸੁਣਨ ਵਾਲੇ ਨੂੰ ਲੱਗਦਾ ਕਿ ਇਹ ਗੀਤ ਮੇਰੇ ਲਈ ਹੀ ਲਿਖਿਆ ਗਿਆ ਹੈ।
0: ਬਿਲਕੁਲ, ਸਿਰਫ ਲਿਖਿਆ ਨਹੀਂ, ਜਿਵੇਂ ਪ੍ਰੈਜੈਂਟ ਕੀਤਾ ਜਾਂਦਾ ਨਾ,
1: ਹਾਂ
0: ਉਹ ਅੰਦਰ ਤੱਕ ਪਹੁੰਚ ਜਾਂਦਾ।
1: ਬਿਲਕੁਲ। ਔਰ ਜਿਹੜੇ ਲਿਖਾਰੀ ਹੁੰਦੇ ਨਾ, ਉਹ ਸਾਹਮਣੇ ਵਾਲੇ ਦਾ ਮਨ ਬੜੀ ਜਲਦੀ ਪੜ੍ਹ ਲੈਂਦੇ ਨੇ,
0: ਬਿਲਕੁਲ ਜੀ,
1: ਹੈ ਨਾ, ਕਿਉਂਕਿ ਲਿਖਣਾ ਜਿਹੜਾ ਹੈ ਇੱਕ ਬਹੁਤ ਵੱਡੀ ਕਲਾ ਹੈ। ਔਰ ਸਾਡਾ ਇਹੋ ਜਿਹਾ ਹੀ ਸਿਲਸਿਲਾ ਹੈ ਮੇਰੀ ਕਲਮ ਤੋਂ, ਔਰ ਮੇਰੀ ਕਲਮ ਤੋਂ ਉਨਵਾਨ ਤਹਿਤ ਅੱਜ ਸਾਡੇ ਨਾਲ ਆਪਣਾ ਕਵਿਤਾ ਪਾਠ ਸਾਂਝਾ ਕਰਨਗੇ ਪਰਮਜੀਤ ਕੌਰ ਮਹਿਕ ਜੀ।
0: ਅਤੇ ਸੁਣਦੀ ਹੈ ਕਵਿਤਾ ਪਾਠ।
2: ਮੈਂ ਪਰਮਜੀਤ ਕੌਰ ਮਹਿਕ ਆਪ ਜੀ ਦੇ ਰੂਬਰੂ ਕੁਝ ਰਚਨਾਵਾਂ ਲੈ ਕੇ ਹਾਜ਼ਰ ਹਾਂ ਜੀ। ਪਹਿਲੀ ਰਚਨਾ ਜੰਗ ਯੁੱਧ ਤੇ। ਜੰਗ ਯੁੱਧ ਵਿੱਚ ਦੇਸਾਂ ਨੇ ਬਸ ਪੁੱਤ ਗਵਾਏ ਨੇ। ਜੰਗ ਯੁੱਧ ਵਿੱਚ ਦੇਸਾਂ ਨੇ ਬਸ ਪੁੱਤ ਗਵਾਏ ਨੇ। ਮਾਂ ਬਾਪ ਭਰਾ ਭੈਣਾਂ ਤੇ ਬਾਲ ਰਵਾਏ ਨੇ। ਅਣਖੀਲੀ ਜੰਗ ਨਹੀਂ ਬਸ ਜਿੱਦ ਹੈ ਜੰਗ ਬਣੀ। ਅਣਖੀਲੀ ਜੰਗ ਨਹੀਂ ਬਸ ਜਿੱਦ ਹੈ ਜੰਗ ਬਣੀ। ਹੱਸਦੇ ਵਸਦੇ ਦੇਸ਼ਾਂ ਅੰਦਰ ਹੋਈ ਤਣਾ ਤਣੀ। ਫੁੱਲਾਂ ਦੀ ਥਾਂ ਹੇਠਾਂ ਅੰਗਿਆਰ ਵਿਛਾਏ ਨੇ। ਜੰਗ ਯੁੱਧ ਵਿੱਚ ਦੇਸਾਂ ਨੇ ਬਸ ਪੁੱਤ ਗਵਾਏ ਨੇ। ਆਓ ਤੌਬਾ ਕਰ ਲਈਏ ਹਥਿਆਰ ਨਾ ਚੁੱਕਾਂਗੇ। ਲਾਲਚ ਨਫ਼ਰਤ ਦਿਲ ਚੋਂ ਬਸ ਮਾਰ ਕੇ ਸੁੱਟਾਂਗੇ। ਧਰਤੀ ਪੁੱਤਰੋ ਜਾਗੋ ਮਾਂ ਤਰਲੇ ਪਾਏ ਨੇ। ਜੰਗ ਯੁੱਧ ਵਿੱਚ ਦੇਸਾਂ ਨੇ ਬਸ ਪੁੱਤ ਗਵਾਏ ਨੇ। ਇੱਕ ਦੇਸ਼ ਮੁਹੱਬਤ ਦਾ ਆਪਾਂ ਨੇ ਵਸਾਉਣਾ ਹੈ। ਇੱਕ ਦੇਸ਼ ਮੁਹੱਬਤ ਦਾ ਆਪਾਂ ਨੇ ਵਸਾਉਣਾ ਹੈ। ਸਾਰੀ ਦੁਨੀਆਂ ਵਿੱਚ ਬਸ ਪਿਆਰ ਲੁਟਾਉਣਾ ਹੈ। ਸਾਰੀ ਦੁਨੀਆਂ ਵਿੱਚ ਬਸ ਪਿਆਰ ਵਧਾਉਣਾ ਹੈ। ਅਸਾਂ ਵਿਸ਼ਵ ਸ਼ਾਂਤੀ ਦੇ ਨਵ ਸੁਪਨ ਸਜਾਏ ਨੇ। ਅਸਾਂ ਵਿਸ਼ਵ ਸ਼ਾਂਤੀ ਦੇ ਨਵ ਸੁਪਨ ਸਜਾਏ ਨੇ। ਸਨਮਾਨ ਜੇ ਚਾਹੁੰਦੇ ਹੋ ਸਤਿਕਾਰ ਜੇ ਚਾਹੁੰਦੇ ਹੋ। ਸਾਦਰ ਮਿੱਠਾ ਬੋਲੋ ਆਦਰ ਜੇ ਚਾਹੁੰਦੇ ਹੋ। ਸਾਦਰ ਮਿੱਠਾ ਬੋਲੋ ਆਦਰ ਜੇ ਚਾਹੁੰਦੇ ਹੋ। ਫੁੱਲਾਂ ਵਿੱਚ ਮਹਿਕਾਂ ਨੇ ਜਿਉਂ ਡੇਰੇ ਲਾਏ ਨੇ। ਜੰਗ ਯੁੱਧ ਵਿੱਚ ਦੇਸਾਂ ਨੇ ਤਾਂ ਪੁੱਤ ਗਵਾਏ ਨੇ। ਮਹਿਕ ਨਿਮਾਣੀ ਨੇ ਬਸ ਇੱਕੋ ਸੁੱਖ ਸੁੱਖੀ। ਇਸ ਮਹਿਕ ਨਿਮਾਣੀ ਨੇ ਬਸ ਇੱਕੋ ਸੁੱਖ ਸੁੱਖੀ। ਆਜ਼ਾਦ ਫਿਜ਼ਾ ਹੋਵੇ ਕੋਈ ਹੋਵੇ ਨਾ ਦੁਖੀ। ਮਹਿਕ ਅਮਨ ਸ਼ਾਂਤੀ ਦੇ ਨਿਤ ਗੀਤ ਹੀ ਗਾਏ ਨੇ। ਮਹਿਕ ਅਮਨ ਸ਼ਾਂਤੀ ਦੇ ਨਿਤ ਗੀਤ ਹੀ ਗਾਏ ਨੇ। ਨਿਤ ਗੀਤ ਹੀ ਗਾਏ ਨੇ। ਮੁਹੱਬਤ ਦਾ ਖਜ਼ਾਨਾ ਵਰਤੋ ਖਰਚੋ ਤੇ ਵਧਾਵੋ ਜੀ। ਮੁਹੱਬਤ ਦਾ ਖਜ਼ਾਨਾ ਵਰਤੋ ਖਰਚੋ ਤੇ ਵਧਾਵੋ ਜੀ। ਨਫ਼ਰਤ ਤੋਂ ਹਮੇਸ਼ਾ ਵਾਸਤੇ ਪਿੱਛਾ ਛੁਡਾਵੋ ਜੀ। ਗਰੀਬੀ ਹੋਰ ਵੱਧ ਜਾਂਦੀ ਜਦੋਂ ਲਾਲਚ ਹੈ ਵੱਧ ਜਾਂਦਾ। ਗਰੀਬੀ ਹੋਰ ਵੱਧ ਜਾਂਦੀ ਜਦੋਂ ਲਾਲਚ ਹੈ ਵੱਧ ਜਾਂਦਾ। ਇਹਨਾਂ ਦਿਲ ਦੇ ਗਰੀਬਾਂ ਨੂੰ ਸਹੀ ਰਸਤਾ ਵਿਖਾਵੋ ਜੀ। ਸਹੀ ਰਸਤਾ ਵਿਖਾਵੋ ਜੀ। ਸਵਾ ਮਣ ਭਾਰ ਲੱਕੜਾਂ ਦਾ ਕਦੇ ਢੋਣਾ ਵੀ ਹੈ ਔਖਾ। ਗਵਾਂ ਦਾ ਭਾਰ ਹਿੱਕ ਉੱਤੇ ਜ਼ਰਾ ਢੋਕੇ ਵਿਖਾਵੋ ਜੀ। ਗਵਾਂ ਦਾ ਭਾਰ ਹਿੱਕ ਉੱਤੇ ਜ਼ਰਾ ਢੋਕੇ ਵਿਖਾਵੋ ਜੀ। ਖੁਸ਼ਾਮਦ ਕਰ ਲਵਾਂ ਮੈਥੋਂ ਇਹ ਬਿਲਕੁਲ ਵੀ ਨਹੀਂ ਹੋਣਾ। ਖੁਸ਼ਾਮਦ ਕਰ ਲਵਾਂ ਮੈਥੋਂ ਇਹ ਬਿਲਕੁਲ ਵੀ ਨਹੀਂ ਹੋਣਾ। ਖੁਸ਼ਾਮਦ ਕਰਨ ਵਾਲੀ ਫੱਟੀ ਪੂਰੀ ਪਹੁੰਚ ਆਵੋ ਜੀ। ਪੂਰੀ ਪਹੁੰਚ ਆਵੋ ਜੀ। ਦੁਨੀਆਦਾਰ ਹੋਣਾ ਹੋਰ ਗੱਲ ਹੈ ਮੈਂ ਸੱਚ ਦੱਸਾਂ। ਦੁਨੀਆਦਾਰ ਹੋਣਾ ਹੋਰ ਗੱਲ ਹੈ ਸੱਚ ਦੱਸਾਂ ਮੈਂ। ਸਹੀ ਹੋਣਾ ਸਹੀ ਹੁੰਦਾ ਹੈ ਇੱਥੇ ਹੀ ਮੋਹਰ ਲਾਵੋ ਜੀ। ਸਹੀ ਹੋਣਾ ਸਹੀ ਹੁੰਦਾ ਹੈ ਇੱਥੇ ਹੀ ਮੋਹਰ ਲਾਵੋ ਜੀ। ਸਿਆਸਤ ਹਰ ਜਗ੍ਹਾ ਹੁੰਦੀ ਸਦਾ ਹੁੰਦੀ ਹੀ ਰਹਿਣੀ ਹੈ। ਸਿਆਸਤ ਹਰ ਜਗ੍ਹਾ ਹੁੰਦੀ ਸਦਾ ਹੁੰਦੀ ਹੀ ਰਹਿਣੀ ਹੈ। ਸਿਆਸਤ ਨਾਲ ਜਨਤਾ ਦਾ ਭਲਾ ਕਰਕੇ ਵਿਖਾਵੋ ਜੀ। ਸਿਆਸਤ ਨਾਲ ਜਨਤਾ ਦਾ ਭਲਾ ਕਰਕੇ ਵਿਖਾਵੋ ਜੀ। ਬੜੀ ਜਾਂ ਬਾਜ਼ ਜਿੰਦ ਹੈ ਜੋ ਜ਼ਮੀਰਾਂ ਨਾਲ ਜਿਉਂਦੀ ਹੈ। ਬੜੀ ਜਾਂ ਬਾਜ਼ ਜਿੰਦ ਹੈ ਜੋ ਜ਼ਮੀਰਾਂ ਨਾਲ ਜਿਉਂਦੀ ਹੈ। ਸਵਾਬੀ ਮਾਣ ਦੇ ਅੱਗੇ ਨਮਨ ਕਰ ਸਿਰ ਨਿਵਾਵੋ ਜੀ। ਸਵਾਬੀ ਮਾਣ ਦੇ ਅੱਗੇ ਨਮਨ ਕਰ ਸਿਰ ਨਿਵਾਵੋ ਜੀ। ਅਸਾਂ ਰਾਵਣ ਨੂੰ ਖੈਰਾਂ ਪਾ ਅਗਨ ਦੇ ਪੁੰਨ ਖੱਟੇ ਨੇ। ਅਗਨ ਤੋਂ ਜਾਣ ਕੀ ਜੀ ਨੂੰ ਤੇ ਖੁਦ ਨੂੰ ਵੀ ਬਚਾਵੋ ਜੀ। ਅਗਨ ਤੋਂ ਜਾਣ ਕੀ ਜੀ ਨੂੰ ਤੇ ਖੁਦ ਨੂੰ ਵੀ ਬਚਾਵੋ ਜੀ। ਦੀਵਾਲੀ ਬਣ ਨਹੀਂ ਜਾਵੇ ਦੀਵਾਲਾ ਯਾਦ ਕਰ ਪਾਂਡੂ। ਕਿ ਇੱਜ਼ਤ ਆਪਣੇ ਹੱਥੀਂ ਨਾ ਭਰ ਭਰ ਕੇ ਲੁਟਾਵੋ।

0: ਤਾਂ ਸਭ ਤੋਂ ਪਹਿਲਾਂ ਸਾਡੇ ਕੋਲ ਇਹ ਪ੍ਰਸ਼ਨ ਪੈਦਾ ਹੁੰਦਾ ਕਿ ਅਸੀਂ ਪ੍ਰਵਾਸੀ ਭਾਰਤੀ ਕਹਿੰਦੇ ਕਿਹਨੂੰ ਆ, ਪ੍ਰਵਾਸੀ ਭਾਰਤੀ ਕੌਣ ਹੁੰਦੇ ਨੇ?
1: ਸੁਖਜੀਤ, ਪ੍ਰਵਾਸੀ ਭਾਰਤੀ ਅਸੀਂ ਉਸ ਸ਼ਖਸ ਨੂੰ ਕਹਿੰਦੇ ਹਾਂ ਜਿਹੜਾ ਆਪ, ਉਸਦਾ ਬਾਪ, ਉਸਦਾ ਦਾਦਾ ਜਾਂ ਪੜਦਾਦਾ ਕਿਸੇ ਤਰ੍ਹਾਂ ਵੀ ਸਾਡੇ ਇੰਡੀਆ ਦਾ ਉਹਦਾ ਓਰੀਜਨ ਹੋਵੇ, ਅਸੀਂ ਉਹਨੂੰ PIOB ਇੰਗਲਿਸ਼ ਦੇ ਵਿੱਚ ਕਹਿੰਦੇ ਆ, ਪਰਸਨ ਆਫ ਇੰਡੀਅਨ ਓਰੀਜਨ, ਉਹਨੂੰ ਅਸੀਂ ਮੰਨਦੇ ਹਾਂ। ਉਹ NRI ਹੋਊਗਾ ਜੇ ਉਹਦੀਆਂ 3 ਪੀੜ੍ਹੀਆਂ ਤੱਕ ਵੀ ਫੋਰਨ ਦੇ ਵਿੱਚ ਬੈਠਾ, ਤਾਂ ਵੀ ਅਸੀਂ ਉਹਨੂੰ ਆਪਣੇ ਇੰਡੀਆ ਦਾ ਸਿਟੀਜਨ ਮੰਨ ਕੇ ਪ੍ਰਵਾਸੀ ਭਾਰਤੀ ਤਸਲੀਮ ਕਰਾਂਗੇ।
0: ਜੀ ਜੀ, ਅਤੇ ਹੁਣ ਜਦੋਂ ਆਪਾਂ ਪ੍ਰਵਾਸੀ ਭਾਰਤੀਆਂ ਦੀ ਗੱਲ ਕਰਦੇ ਹਾਂ, ਅਤੇ ਪ੍ਰਵਾਸੀ ਭਾਰਤੀਆਂ ਨੇ ਸਾਡੀ ਸਮਾਜਿਕ ਅਤੇ ਆਰਥਿਕ ਤਾਣੇ ਬਾਣੇ ਨੂੰ ਬੜਾ ਉਲਝਾਇਆ ਕਿ ਸੁਲਝਾਇਆ, ਇਹਦੇ ਬਾਬਤ ਥੋੜ੍ਹੀ ਜਿਹੀ ਜਾਣਕਾਰੀ ਚਾਹਾਂਗੇ।
1: ਦੇਖੋ, ਜਿੱਥੋਂ ਤੱਕ ਸਮਾਜਿਕ ਅਤੇ ਆਰਥਿਕ ਤਾਣੇ ਬਾਣੇ ਨੂੰ ਸਮਝਾਉਣ ਦੀ ਗੱਲ ਆਉਂਦੀ ਆ, ਅਤੇ NRI ਭਰਾਵਾਂ ਦਾ ਜੋ ਯੋਗਦਾਨ ਹੈਗਾ ਉਹ ਬਹੁਤ ਵੱਡਾ ਯੋਗਦਾਨ ਆ ਸਮਾਜਿਕ ਅਤੇ ਆਰਥਿਕ ਢਾਂਚੇ ਨੂੰ ਇੰਡੀਆ ਦੇ ਨੂੰ ਸਹੀ ਕਰਨ ਦੇ ਲਈ। ਸਪੈਸ਼ਲ ਮੈਂ ਪੰਜਾਬ ਦੀ ਜੇ ਗੱਲ ਕਰਾਂ, ਅੱਜ ਦਾ ਨਹੀਂ, ਕੋਈ 70-80-90 ਸਾਲ ਤੋਂ ਖਾਸ ਕਰ ਦੁਆਬਾ ਜਿਹੜਾ ਰੀਜਨ ਸੀਗਾ, ਇੱਥੋਂ ਪ੍ਰਵਾਸੀ ਭਾਰਤੀ ਜਾਣੇ ਸ਼ੁਰੂ ਹੋਏ, ਇਹਨਾਂ ਨੂੰ ਦੇਖ ਕੇ ਫਿਰ ਮੁੜ ਕੇ ਮਾਲਵੇ 'ਚ, ਫਿਰ ਮੁੜ ਕੇ ਮਾਝੇ 'ਚ, ਉਹ ਵੀ ਲੋਕ ਹੌਲੀ ਹੌਲੀ ਸ਼ੁਰੂ ਹੋਣੇ ਹੋਏ, ਪਰ ਦੁਆਬੇ ਦੇ ਵਿੱਚੋਂ ਖਾਸ ਕਰਕੇ ਲੋਕ ਜਾਣੇ ਸ਼ੁਰੂ ਹੋਏ, ਕਿਉਂਕਿ ਇੱਥੇ ਹੋਲਡਿੰਗ ਜ਼ਮੀਨਾਂ ਘੱਟ ਸੀ, ਕੋਈ ਨੌਕਰੀ ਪੇਸ਼ੇ, ਕੋਈ ਹੋਰ ਇੱਦਾਂ ਦੀਆਂ ਕੋਈ ਮੁਸ਼ਕਲਾਂ ਦੇਖ ਕੇ ਉਹ ਹੌਲੀ ਹੌਲੀ ਹੌਲੀ ਉਹਨਾਂ ਨੇ ਆਪ ਜਾ ਕੇ ਸੈੱਟ ਹੋਏ, ਆਪਣੇ ਪਰਿਵਾਰਾਂ ਨੂੰ ਸੱਦਿਆ, ਸ਼ਾਦੀਆਂ ਹੋਈਆਂ, ਜਾ ਕੇ ਸੈਟਲ ਹੋ ਕੇ ਜਿਹੜੇ ਉਹਨਾਂ ਦੇ ਪਰਿਵਾਰ ਦੇ ਜੀ ਇੱਥੇ ਵੱਸਦੇ ਸੀ, ਜਿਹੜੇ ਉਹਨਾਂ ਦੇ ਪਰਿਵਾਰ, ਉਹਨਾਂ ਨੇ ਉੱਥੋਂ ਜਾ ਕੇ ਬੜੀ ਮੁਸ਼ਕਤ ਕੀਤੀ, ਬਹੁਤ ਕੰਮ ਕੀਤੇ ਅਤੇ ਆਪਣੇ ਸਾਰੇ ਜੋ ਕਮਾਈ ਕੀਤੀ ਉਹਨਾਂ ਨੂੰ ਪੈਸੇ ਭੇਜੇ, ਉਹਨਾਂ ਦੀ ਮਿਹਨਤ ਕਰਕੇ ਵੀ ਤੁਸੀਂ ਆਪਣੀਆਂ ਜਾਇਦਾਦਾਂ ਬਣਾਓ, ਆਪਣਾ ਸਟੈਂਡਰਡ ਆਫ ਲਿਵਿੰਗ ਜਿਹੜਾ ਸਹੀ ਕਰੋ, ਕਿਉਂਕਿ ਬਾਹਰਲੇ ਦੇਸ਼ 'ਚੋਂ ਜਦੋਂ ਆ ਕੇ ਵੱਸਦੇ ਦੱਸਦੇ ਸੀ ਵੀ ਸਾਡੇ ਉੱਥੇ ਇਸ ਤਰ੍ਹਾਂ ਲੋਕ ਰਹਿੰਦੇ ਆ, ਉਹਨਾਂ ਦੀ ਦੇਖੋ ਦੇਖੀ ਲੋਕਾਂ ਨੇ ਕੋਠੀਆਂ ਪਾਉਣੀਆਂ ਸ਼ੁਰੂ ਕੀਤੀਆਂ, ਘਰਾਂ 'ਚ ਫਰਨੀਚਰ ਸੋਹਣੇ ਲਿਆਉਣੇ ਸ਼ੁਰੂ ਕੀਤੇ, ਕੱਪੜੇ ਸੋਹਣੇ ਪਾਉਣੇ ਸ਼ੁਰੂ ਕੀਤੇ, ਸ਼ਾਦੀਆਂ ਬੜੇ ਚੰਗੇ ਸੁਚੱਜੇ ਢੰਗ ਦੇ ਨਾਲ ਕਰਨੀਆਂ ਸ਼ੁਰੂ ਕੀਤੀਆਂ, ਤਾਂ ਲੜਕੀਆਂ ਪੜ੍ਹੀਆਂ ਲਿਖੀਆਂ ਬਾਹਰ ਗਈਆਂ, ਉਹਨਾਂ ਨੇ ਆ ਕੇ ਹੋਰ ਯੋਗਦਾਨ ਪਾਇਆ, ਆਪਣੇ ਮਾਂ ਬਾਪ, ਭੈਣ ਭਰਾ, ਰਿਸ਼ਤੇਦਾਰਾਂ ਨੂੰ ਵੀ ਦੱਸਿਆ ਕਿ ਸਮਾਜਿਕ ਜਿਹੜੀ ਰੀਤੀ ਰਿਵਾਜ਼ ਜਾਂ ਸਮਾਜਿਕ ਜਿਹੜੇ ਹੋਰ ਵਿਚਾਰਕ ਸਾਂਝਾਂ ਜਿਹੜੀਆਂ ਹੈਗੀਆਂ ਬਾਹਰਲਿਆਂ ਲੋਕਾਂ ਦੀਆਂ, ਉਹ ਆ ਕੇ ਦੱਸਿਆ, ਉਹਦੇ ਨਾਲ ਬਹੁਤ ਵੱਡਾ ਬਦਲਾਵ ਸਾਡੇ ਸਮਾਜ ਦੇ ਵਿੱਚ ਆਇਆ NRI ਵੀਰਾਂ ਦੇ ਬਾਹਰ ਜਾਣ ਨਾਲ, ਔਰ ਉਨਾ ਹੀ ਆਰਥਿਕ ਤੌਰ ਦਾ ਆਇਆ ਵੀ ਜਿੰਨੇ ਪੈਸੇ ਉਹਨਾਂ ਨੇ ਜਾ ਕੇ ਹੈਲਪ ਕੀਤੀ ਉਹਦੇ ਨਾਲ ਸਾਡਾ ਬਹੁਤ ਹੀ ਵਧੀਆ ਤਰੀਕੇ ਨਾਲ ਬਦਲਾਵ ਆਇਆ ਸਾਡੇ ਸਮਾਜ,
0: ਯਾਨੀ ਕਿ ਰਹਿਣ ਸਹਿਣ ਵਿੱਚ ਕਾਫੀ ਹੱਦ ਤੱਕ ਤਬਦੀਲੀ ਆਈ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਹਿ ਸਕਦੇ ਹਾਂ ਅਸੀਂ।
1: ਬਹੁਤ ਬਹੁਤ ਵੱਡਾ ਬਦਲਾਵ, ਬਹੁਤ ਵੱਡਾ।
0: ਤੇ ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਉਹਨਾਂ ਵੀਰਾਂ ਦੀ ਜਿਹੜੇ ਬਾਹਰ ਜਾ ਕੇ ਵਸੇ ਨੇ, ਆਪਣਾ ਦੇਸ਼ ਤਾਂ ਉਹਨਾਂ ਨੂੰ ਬੜਾ ਚੰਗਾ ਲੱਗਦਾ, ਅਤੇ ਉਹਨਾਂ ਨੇ ਆਰਥਿਕ ਖੁਸ਼ਹਾਲੀ ਵਿੱਚ, ਸਾਡੇ ਦੇਸ਼ ਦੀ ਆਰਥਿਕ ਖੁਸ਼ਹਾਲੀ ਵਿੱਚ ਕਿਸ ਤਰੀਕੇ ਯੋਗਦਾਨ ਦਿੱਤਾ ਹੈ?
1: ਦੇਖੋ, ਜਿੱਥੋਂ ਤੱਕ ਉਹਨਾਂ ਦੀ ਆਰਥਿਕ ਖੁਸ਼ਹਾਲੀ 'ਚ ਯੋਗਦਾਨ ਦੀ ਗੱਲ ਆ, ਇਹ ਪਿੱਛੇ ਗਵਰਨਮੈਂਟ ਆਫ ਇੰਡੀਆ ਦੇ ਤੱਥ ਆ ਜਾਂ ਭਾਰਤ ਸਰਕਾਰ ਦੇ ਤੱਥ ਆ ਕਿ ਜੋ NRI ਵੀਰਾਂ ਨੇ ਪੈਸਾ ਭੇਜਿਆ ਔਰ GDP ਦੇ ਵਿੱਚ ਬਹੁਤ ਵੱਡਾ ਉਛਾਲ ਜਿਹੜਾ ਆਇਆ ਸੀਗਾ ਉਹ NRI ਵੀਰਾਂ ਦੀ ਇਨਵੈਸਟਮੈਂਟ ਕਰਕੇ ਆਇਆ ਸੀਗਾ, ਔਰ ਉਹਨਾਂ ਨੇ ਬਹੁਤ ਵੱਡੀਆਂ ਇਨਵੈਸਟਮੈਂਟ ਕੀਤੀਆਂ, ਚਾਹੇ ਉਹ ਖੇਤੀ ਸੈਕਟਰ ਸੀ, ਚਾਹੇ ਉਹ ਫੈਕਟਰੀ ਦਾ ਸੈਕਟਰ ਸੀ, ਚਾਹੇ ਉਹ ਰੀਅਲ ਅਸਟੇਟ ਦਾ ਸੈਕਟਰ ਸੀ, ਜਿੱਥੇ ਜਿੱਥੇ ਵੀ ਉਹਨਾਂ ਨੂੰ ਲੱਗਾ ਵੀ ਇਹਦੇ ਵਿੱਚ ਕੋਈ ਮੁਨਾਫਾ ਸਾਨੂੰ ਹੋ ਸਕਦਾ ਜਾਂ ਸਰਕਾਰ ਦੀਆਂ ਪੋਲਿਸੀਜ਼ ਇੱਦਾਂ ਦੀਆਂ ਸੀਗੀਆਂ, ਉਹਨਾਂ ਦੇ ਪੈਸੇ ਲਵਾਏ, ਉਹਦੇ ਨਾਲ ਬਹੁਤ ਹੀ ਆਰਥਿਕ ਉਛਾਲ ਉਹਦੇ ਵਿੱਚ ਸਮਾਜ ਦੇ ਵਿੱਚ ਹਰ ਤਰ੍ਹਾਂ ਦੇ ਨਾਲ ਉਹਦਾ ਆਇਆ।
0: ਜੀ, ਕਾਫੀ ਖੁਸ਼ਹਾਲੀ ਦੇ ਵਿੱਚ ਯੋਗਦਾਨ ਹੈ ਪ੍ਰਵਾਸੀ ਭਾਰਤੀਆਂ ਦਾ, ਸਾਡੇ ਆਪਣੇ ਭਾਰਤ ਦੀ, ਠੀਕ ਹੈ ਨਾ ਜੀ, ਭਾਰਤ ਦੀ ਖੁਸ਼ਹਾਲੀ 'ਚ ਪ੍ਰਵਾਸੀ ਭਾਰਤੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਤੁਸੀਂ ਗੱਲ ਕੀਤੀ ਸੀ ਕਿ ਵੱਡੀਆਂ ਵੱਡੀਆਂ ਕੋਠੀਆਂ ਬਣੀਆਂ, ਘਰਾਂ ਦੇ ਅੰਦਰ ਰਹਿਣ ਸਹਿਣ ਦਾ ਸਮਾਨ ਸੀ ਜਿਹੜਾ ਬਹੁਤ ਵਧੀਆ ਵਧੀਆ ਆ ਗਿਆ, ਪਰ ਹੁਣ ਆਪਾਂ ਥੋੜ੍ਹੀ ਦੇਰ ਤੋਂ ਦੇਖ ਰਹੇ ਹਾਂ ਕਿ ਪ੍ਰਵਾਸੀ ਭਾਰਤੀਆਂ ਦਾ ਕੁਝ ਮੋਹ ਜਿਹਾ ਭੰਗ ਹੋ ਰਿਹਾ ਆਪਣੇ ਦੇਸ਼ ਦੇ ਪ੍ਰਤੀ, ਅਤੇ ਜਾਂ ਉਹ ਜਾਇਦਾਦ ਜਿੱਦਾਂ ਪਹਿਲਾਂ ਖਰੀਦਦੇ ਸਨ ਉੱਦਾਂ ਨਹੀਂ ਖਰੀਦ ਰਹੇ, ਕੀ ਕਾਰਨ ਹੈ?
1: ਇਹ ਦੇਖੋ, ਮੈਂ ਬੜੇ ਦੁੱਖ ਨਾਲ ਇਹ ਗੱਲ ਕਹੂੰਗਾ ਔਰ ਮੇਰੇ ਵੀਰ ਇਸ ਗੱਲ ਦਾ ਕੋਈ ਵੀ ਗੁੱਸਾ ਨਾ ਕਰੇ, ਮੈਂ ਸਗੋਂ ਇਹਨੂੰ ਇੱਕ ਸਿੱਖਿਆ ਦੇ ਤੌਰ 'ਤੇ ਲੈਣ ਕਿ ਜਿਹੜਾ ਵੀ ਬੰਦਾ ਤੁਹਾਡੀ ਮਦਦ ਕਰਦਾ ਉਹਦੀ ਤੁਹਾਨੂੰ ਹਮੇਸ਼ਾ ਹੀ ਰੱਖਿਆ ਕਰਨੀ ਚਾਹੀਦੀ ਹੈ। ਜੇ NRI ਭਰਾਵਾਂ ਨੇ ਬਹੁਤ ਯੋਗਦਾਨ ਦਿੱਤਾ ਸਾਡੇ ਆਰਥਿਕ ਸਮਾਜਿਕ ਢਾਂਚੇ ਨੂੰ ਸਹੀ ਕੀਤਾ, ਪਰ ਦੁੱਖ ਦੀ ਗੱਲ ਇਹ ਹੈਗੀ ਆ ਕਿ ਸਾਡੇ ਜਿਹੜੇ ਪਰਿਵਾਰ ਸੀ ਉਹੀ ਉਹਨਾਂ ਦੇ ਨਾਲ ਲੋਕਾਂ ਦੇ ਨਾਲ ਕੋਈ ਇਲ ਵਿਲ ਬਦਲੇ ਦੀ ਭਾਵਨਾ, ਮੈਲਖੋਰੀ ਦੀ ਭਾਵਨਾ ਦੇ ਨਾਲ ਉਹਨਾਂ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇੱਥੋਂ ਤੱਕ ਸੁਖਜੀਤ ਮੈਨੂੰ ਦੱਸਦੇ ਹਾਂ ਹੁਣ ਕਿ ਮੈਂ, ਅਸੀਂ ਕਚਹਿਰੀ ਦੇ ਵਿੱਚ ਕੇਸ ਆਉਂਦੇ ਆ NRI ਪ੍ਰਵਾਸੀਆਂ ਦੀ ਜਾਇਦਾਦ ਦੱਬਣ ਦੇ ਵਾਸਤੇ, ਵੀ ਅਸੀਂ ਉਹਨਾਂ ਨੂੰ ਕਿਸੇ ਤਰ੍ਹਾਂ ਡਰਾ ਧਮਕਾ ਲਈਏ, ਉਹਨਾਂ 'ਤੇ ਝੂਠੇ ਮੁਕੱਦਮੇ ਕੀਤੇ ਗਏ, ਉਹ ਡਰਦੇ ਵਿਚਾਰੇ ਇੱਥੇ ਨਹੀਂ ਆਉਣ ਡਏ, ਕਈ ਲੋਕ ਹਾਲੇ ਤੱਕ PO ਡਿਕਲੇਅਰ ਹੋਏ ਹੈਗੇ ਆ ਵੀ ਜੀ ਅਸੀਂ ਜੇ ਜਾਵਾਂਗੇ ਤਾਂ ਇੰਡੀਆ ਦੇ ਵਿੱਚ ਸਾਨੂੰ ਅਰੈਸਟ

0: ਕਰ ਲੈਣਗੇ ਅਤੇ ਇਸ ਕਰਕੇ ਉਹਨਾਂ ਦਾ ਮੋਹ ਭੰਗ ਹੋਣਾ ਸੁਭਾਵਿਕ ਆ। ਇੱਕ ਬੰਦੇ 'ਤੇ ਪਰਚਾ ਹੁੰਦਾ, ਉਹ 10 ਬੰਦੇ ਦੇ ਨਾਲ ਗੱਲ ਕਰਦਾ ਵੀ ਮੈਂ ਤੀ ਉੱਥੇ ਜਾਣਾ, ਕਿਉਂਕਿ ਇੰਡੀਆ ਦਾ ਜਿਹੜਾ ਸਿਸਟਮ ਆ ਜਾਂ ਸਾਡਾ ਜਿਹੜਾ ਉੱਥੇ ਦਾ ਤਾਣਾ ਬਾਣਾ ਆ ਉਹ ਥੋੜ੍ਹਾ ਜਿਹਾ ਖਰਾਬ ਹੋਣ ਡਿਆ ਆ, ਤੂੰ ਵੀ ਨਾ ਜਾਈਂ, ਤੈਨੂੰ ਵੀ ਹੋ ਸਕਦਾ ਫਸਾ ਦੇਣ ਜਾਂ ਤੈਨੂੰ ਵੀ ਕਿਸੇ ਝੂਠੇ ਕੇਸ ਦੇ ਵਿੱਚ ਇਨਵੋਲਵ ਕਰਨ। ਇਹ ਜਦਕਿ ਗੱਲ ਕੰਡੈਮ ਸਾਨੂੰ ਕਰਨੀ ਚਾਹੀਦੀ ਆ, ਕਿਉਂਕਿ ਸਾਡੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ। ਇੱਦਾਂ ਦੀਆਂ ਗੱਲਾਂ ਸਾਨੂੰ ਠੀਕ ਨਹੀਂ ਸਾਡੇ ਸਮਾਜ ਲਈ ਰਹਿਣਗੀਆਂ।
1: ਜੀ, ਸੇਫਗਾਰਡਸ ਕੀ ਨੇ, ਕਿਵੇਂ ਅਸੀਂ ਪ੍ਰਵਾਸੀ ਭਾਰਤੀਆਂ ਦੀ ਜਾਇਦਾਦ ਨੂੰ ਸੁਰੱਖਿਅਤ ਰੱਖ ਸਕਦੇ ਹਾਂ, ਕਾਨੂੰਨ ਕੀ ਕਹਿੰਦਾ?
0: ਕਾਨੂੰਨ ਬੜਾ ਹੀ ਕਲੀਅਰ ਆ ਜੀ। NRI ਦੇ ਵਾਸਤੇ ਉਹਨਾਂ ਦੀ ਕਮਰਸ਼ੀਅਲ ਪ੍ਰੋਪਰਟੀ ਹੋਵੇ, ਉਹਨਾਂ ਦੀ ਐਗਰੀਕਲਚਰ ਪ੍ਰੋਪਰਟੀ ਹੋਵੇ, ਉਹਨਾਂ ਦੀ ਰੈਜੀਡੈਂਸ਼ੀਅਲ ਪ੍ਰੋਪਰਟੀ ਹੋਵੇ, ਉਹਦੇ ਵਾਸਤੇ ਖਾਸ ਕਾਨੂੰਨ ਦੇ ਵਿੱਚ ਸੋਧ ਕੀਤੀ ਗਈ ਹੈਗੀ ਆ ਸੰਨ 2000-2001 ਦੇ ਵਿੱਚ। ਔਰ NRI ਦੀ ਡੈਫੀਨੇਸ਼ਨ ਉਹ 'ਚ ਦਿੱਤੀ ਵੀ ਜੇ ਇਹ ਆਦਮੀ ਇਸ ਡੈਫੀਨੇਸ਼ਨ ਦੇ ਵਿੱਚ ਪੂਰੇ ਉਤਰਦੇ ਆ ਅਤੇ ਇਹ ਬਹੁਤ ਸੁਚੱਜੇ ਤਰੀਕੇ ਦੇ ਨਾਲ ਆਪਣੀ ਜਾਇਦਾਦ ਨੂੰ ਸੁਚਾਰੂ ਢੰਗ ਦੇ ਨਾਲ ਖਾਲੀ ਕਰਵਾ ਸਕਦੇ ਆ। ਜਿੱਦਾਂ ਕੋਈ ਖੇਤੀਬਾੜੀ ਦੀ ਜ਼ਮੀਨ ਆ ਠੇਕੇ 'ਤੇ ਉਹਨਾਂ ਨੇ ਦਿੱਤੀ ਆ, ਜੇ ਕੋਈ ਜਿਹੜਾ ਬੰਦਾ ਕਲਟੀਵੇਟ ਕਰਦਾ ਜਾਂ ਜਿਹੜੀ ਉਹਨੂੰ ਹਲ ਵਾਹੁਣ ਡਿਆ ਉੱਥੇ ਜਿਹੜਾ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ, ਜੇ ਉਹਨਾਂ ਦੇ ਨਾਲ ਸ਼ਰਾਰਤ ਕਰਦਾ ਤਾਂ ਤੁਸੀਂ ਉਹਦੇ ਖਿਲਾਫ਼ ਬਦਖਲੀ ਦੀ ਦਰਖਾਸਤ ਰੈਵਨਿਊ ਕੋਰਟ ਦੇ ਵਿੱਚ ਦੇ ਕੇ ਤੁਸੀਂ ਉਹਨੂੰ ਉੱਥੋਂ ਉਹਦੇ ਕੋਲੋਂ ਖਾਲੀ ਕਰਾ ਸਕਦੇ ਹਾਂ। ਜੇ ਤੁਹਾਡਾ ਕੋਈ ਕਮਰਸ਼ੀਅਲ ਹੈਗਾ ਜਾਂ ਦੁਕਾਨਾਂ ਆ ਤੁਹਾਡੇ ਕੋਲ, ਚਾਹੇ ਕਿੰਨੀਆਂ ਵੀ ਦੁਕਾਨਾਂ ਤੁਹਾਡੇ ਕੋਲ ਹੈਗੀਆਂ, ਤੁਸੀਂ ਉਹ ਰੈਂਟ ਕੰਟਰੋਲਰ ਜਿਹੜਾ ਹੈਗਾ ਕਿਰਾਏ ਦਾ ਕਾਨੂੰਨ ਜਿਹੜਾ ਉਹਦੇ 'ਚ ਤੁਸੀਂ ਦਰਖਾਸਤ ਦੇ ਕੇ ਖਾਲੀ ਕਰਾ ਸਕਦੇ ਹਾਂ। ਔਰ ਉਹ ਸਾਰੇ ਦਾ ਸਾਰਾ ਸਮਰੀ ਪ੍ਰੋਸੀਜਰ ਆ ਜਿਹਨੂੰ ਅਸੀਂ ਕਹਿੰਦੇ ਹਾਂ ਡੇ ਟੂ ਡੇ ਐਡਜਰਨ ਹੋ ਕੇ, ਲੰਬੀਆਂ ਤਰੀਕਾਂ ਨਹੀਂ ਉਹ 'ਚ ਪੈਣਗੀਆਂ। ਇਹ ਨਹੀਂ ਵੀ ਟਾਈਮ ਕੰਜ਼ੂਮਿੰਗ ਹੋਊਗਾ ਜੀ, 4 ਸਾਲ ਲੱਗਣਗੇ, 5 ਸਾਲ, ਬਿਲਕੁਲ ਨਹੀਂ। ਤੁਸੀਂ ਲਾਓ, ਤੁਹਾਨੂੰ ਬਿਲਕੁਲ ਅਦਾਲਤ ਨੂੰ ਤੁਸੀਂ ਕਨਵਿੰਸ ਕਰਦੇ ਹੋ ਕਿ ਸਾਡੀ ਜਾਇਦਾਦ ਆ ਔਰ ਮਿਸਯੂਜ਼ ਹੋਣ ਡਈ ਆ, ਅਦਾਲਤ ਤੁਹਾਨੂੰ ਖਾਲੀ ਕਰਾ ਕੇ ਬਿਲਕੁਲ ਕਬਜ਼ਾ ਲੈ ਕੇ
1: ਦਊਗੀ। ਜੀ, ਪਿੱਛੇ ਜੇ ਇੱਕ ਕਾਨੂੰਨ ਆਇਆ ਸੀ ਪ੍ਰਵਾਸੀ ਭਾਰਤੀਆਂ ਲਈ, ਸਪੈਸ਼ਲ ਕਾਨੂੰਨ ਬਣਾਇਆ ਗਿਆ, ਅਤੇ ਜਾਂ ਮਿੱਥ ਹੈ ਜਾਂ ਕਿੰਨੀ ਕੁ ਸੱਚਾਈ ਹੈ ਇਹਦੇ ਬਾਰੇ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ ਕਿ 12 ਸਾਲ ਤੱਕ ਜੇਕਰ ਕੋਈ ਵਿਅਕਤੀ ਪ੍ਰਵਾਸੀ ਭਾਰਤੀ ਦੀ ਜਾਇਦਾਦ ਵਿੱਚ ਰਹਿੰਦਾ ਅਤੇ ਉਸ ਦਾ ਮਾਲਕ ਬਣ ਜਾਏਗਾ?
0: ਇਹ ਬਿਲਕੁਲ ਗਲਤ ਮਿੱਥ ਹੈਗੀ ਹੈ ਜੀ, ਔਰ ਇਹਨੂੰ ਬਿਲਕੁਲ ਸਮਝਣ ਦੀ ਲੋੜ ਆ ਔਰ ਮੈਂ ਸਮਝਾਉਣਾ ਚਾਹੁੰਦਾ। ਕੋਈ ਵੀ ਇੱਦਾਂ ਦਾ ਕਾਨੂੰਨ ਨਹੀਂ ਵੀ ਕੋਈ ਤੁਹਾਡੀ 12 ਸਾਲ ਜ਼ਮੀਨ ਕਸ਼ਤ ਕਰਦਾ ਜਾਂ 12 ਸਾਲ ਤੁਹਾਡਾ ਕਿਰਾਏਦਾਰ ਆ ਜਾਂ ਕਿਸੇ ਤਰ੍ਹਾਂ ਉਹ ਬੈਠਾ ਤਾਂ ਉਹ ਮਾਲਕ ਬਣ ਜੂਗਾ, ਬਿਲਕੁਲ ਗਲਤ ਆ। ਇਹਨੂੰ ਅਸੀਂ ਐਡਵਰਸ ਪੁਜੈਸ਼ਨ ਕਹਿੰਦੇ ਹਾਂ, ਇਹਨੂੰ ਹਰ ਆਦਮੀ ਸਮਝਦਾ, ਜਿਹੜੇ NRI ਵੀਰ ਉਹ ਬਿਲਕੁਲ ਸਮਝਣਗੇ। 12 ਸਾਲ ਦੀ ਕਾਨੂੰਨ ਦੀ ਉੱਥੇ ਧਾਰਨਾ ਐਪਲੀਕੇਬਲ ਹੈਗੀ ਆ ਜਿੱਥੇ ਕਿਸੇ ਨੇ ਨਜਾਇਜ਼ ਕਬਜ਼ਾ ਕਰਕੇ ਕੋਈ ਬੈਠਾ ਹੈ, ਉਹ ਜਾਇਦਾਦਾਂ ਜਿਹੜੀਆਂ ਤੁਸੀਂ ਕਿਰਾਏ 'ਤੇ ਦੇ ਕੇ ਗਏ ਆ, ਬੰਦੇ ਕਿਰਾਏਦਾਰ ਹੈਗੇ ਤੁਹਾਡੇ, ਤੁਸੀਂ ਕਿਰਾਏਨਾਮਾ ਲਿਖਿਆ, ਲੀਜ਼ ਡੀਟ ਲਿਖੀ ਆ, ਪਟੇਨਾਮਾ ਲਿਖਿਆ, ਉਹ ਚਾਹੇ 20 ਸਾਲ ਬਹੁਣ, 25 ਸਾਲ ਬਹੁਣ, 30 ਸਾਲ ਬਹੁਣ, ਉਹ ਕਦੀ ਵੀ ਉਹਦੇ ਮਾਲਕ ਨਹੀਂ ਬਣ ਸਕਦੇ। ਇਹ ਬਿਲਕੁਲ ਗਲਤ ਮਿੱਥ ਹੈਗੀ, ਇੱਕ ਧਾਰਨਾ ਆ। ਔਰ ਵੀਰਾਂ ਦੇ ਕਈਆਂ ਦੇ ਫੋਨ ਆਉਂਦੇ ਆ ਕਿ ਜੀ ਸਾਡੀ ਜਾਇਦਾਦ ਅਸੀਂ ਐਤਕੀ ਠੇਕੇਦਾਰ ਬਦਲਣਾ ਚਾਹੁੰਦੇ, ਅਸੀਂ ਜ਼ਮੀਨ ਦੂਸਰੇ ਨੂੰ ਦੇ ਦੇਣੀ ਹੈ, ਸਾਨੂੰ ਪਤਾ ਲੱਗਾ ਇੱਥੇ ਉਹ ਮਾਲਕ ਬਣ ਜੂਗਾ। ਇਹ ਬਿਲਕੁਲ ਗਲਤ ਗੱਲ ਹੈਗੀ ਆ। ਤੁਸੀਂ ਆਪਣਾ ਇਕਰਾਰਨਾਮਾ ਲਿਖੋ ਆ ਕੇ, ਤੁਸੀਂ ਆਪਣਾ ਕਿਰਾਏਨਾਮਾ ਲਿਖੋ, ਪਟਾ ਲਿਖੋ, ਲੀਜ਼ ਡੀਲ ਲਿਖੋ ਸਾਰਿਆਂ ਦੇ ਨਾਲ, ਔਰ ਉਹਨੂੰ ਤੁਸੀਂ ਰੈਂਟ ਇੰਡਕਟ ਕਰਕੇ ਦਿਓ ਐਜ਼ ਟੇਨੈਂਟ। ਕੋਈ ਵੀ ਆਦਮੀ ਤੁਹਾਡੀ ਜਾਇਦਾਦ ਹੜੱਪ ਨਹੀਂ ਸਕਦਾ ਔਰ ਮਾਲਕ ਨਹੀਂ ਬਣ ਸਕਦਾ, ਉਹਦੇ ਖਿਲਾਫ਼ ਸਗੋਂ ਪਰਚਾ ਹੋ ਸਕਦਾ ਔਰ ਉਹਦੇ ਖਿਲਾਫ਼ ਕਈ ਕਾਨੂੰਨੀ ਤੁਹਾਨੂੰ ਸਵਾਦਾਨ ਹੈਗੇ ਆ ਜਿਹੜੇ ਹੈਲਪ ਕਰਨਗੇ ਤੁਹਾਡੀ।
1: ਜੀ, ਪੰਜਾਬ ਵਿੱਚ ਜਾਇਦਾਦਾਂ ਖਰੀਦੀਆਂ, ਪੰਜਾਬ ਦੀ ਆਰਥਿਕ ਖੁਸ਼ਹਾਲੀ 'ਚ, ਭਾਰਤ ਦੀ ਆਰਥਿਕ ਖੁਸ਼ਹਾਲੀ ਵਿੱਚ ਪੂਰਾ ਪੂਰਾ ਯੋਗਦਾਨ ਪਾਇਆ, ਪਰ ਉਹਨਾਂ ਕੋਲ ਆਇਆ ਨਹੀਂ ਜਾਂਦਾ, ਹਰ ਵਰੇ ਨਹੀਂ ਆ ਸਕਦੇ। ਅੱਗੇ ਤਾਂ 6 ਮਹੀਨਿਆਂ ਬਾਅਦ ਆ ਜਾਂਦੇ ਸੀ, ਹੁਣ ਉਹ ਹਰ ਵਰੇ ਨਹੀਂ ਆ ਸਕਦੇ। ਜਾਇਦਾਦਾਂ ਉਹਨਾਂ ਦੀਆਂ ਉਸੇ ਤਰ੍ਹਾਂ ਪਈਆਂ ਨੇ, ਮੰਨ ਲਓ ਕੋਈ ਜਾਇਦਾਦ ਦੇ ਉੱਤੇ ਕਬਜ਼ਾ ਕਰਕੇ ਬੈਠ ਗਿਆ, ਝਗੜਾ ਸ਼ੁਰੂ ਹੋ ਗਿਆ। ਪ੍ਰਵਾਸੀ ਭਾਰਤੀ ਹੁਣ ਉੱਧਰ ਵਿਦੇਸ਼ਾਂ ਵਿੱਚ ਬੈਠੇ ਕੀ ਕਰਨ, ਕਿਸ ਤਰੀਕੇ ਉਹਨਾਂ ਦੀ ਜਾਇਦਾਦ ਉਹਨਾਂ ਨੂੰ ਮਿਲ ਸਕਦੀ ਹੈ?
0: ਦੇਖੋ ਸੁਖਜੀਤ, ਜਿੱਥੋਂ ਤੱਕ ਆਪਣੇ ਦੇਸ਼, ਸਮਾਜ ਜਾਂ ਆਪਣੇ ਭਾਈਚਾਰੇ ਨੂੰ ਸਮਝਣ ਦੀ, ਛੱਡਣ ਦੀ, ਮਿਲਣ ਦੀ ਗੱਲ ਆ, ਦਿਲ ਤਾਂ ਉਹਨਾਂ ਦਾ ਧੜਕਦਾ ਸਾਡੇ ਲਈ। ਇਹ ਨਹੀਂ ਗੱਲ ਵੀ ਆਉਣਾ ਨਹੀਂ ਚਾਹੁੰਦੇ, ਬਿਲਕੁਲ ਆਉਣਾ ਚਾਹੁੰਦੇ ਆ, ਪਰ ਜਿਉਂ ਜਿਉਂ ਪੀੜ੍ਹੀ ਦਰ ਪੀੜ੍ਹੀ ਬਦਲਾਅ ਹੋਈ ਜਾਂਦਾ, ਜਿੰਨੇ ਮਤਲਬ ਮੈਂ ਤੁਹਾਨੂੰ ਕਹਿ ਕੇ ਹਟਿਆ ਵੀ 70-80 ਸਾਲ ਪਹਿਲਾਂ ਜਿਹੜੇ ਲੋਕ ਗਏ ਸੀ ਉਹਨਾਂ ਦਾ, ਉਹਨਾਂ ਦੀ ਸੋਚ ਹੋਰ ਸੀ ਸਾਡੇ ਸਮਾਜ ਦੇ ਲਈ, ਉਹਨਾਂ ਤੋਂ ਅਗਲੀ ਪੀੜ੍ਹੀ ਆਈ ਉਹਨਾਂ ਦੇ ਸਮਾਜ ਦੀ ਹੋਰ ਸੋਚ ਹੋ ਗਈ, ਜਿਹੜੀ ਹੁਣ ਨਿਊ ਜਨਰੇਸ਼ਨ ਹੈਗੀ ਉਹਦੀ ਬਿਲਕੁਲ ਹੀ ਸਮਾਜ ਦੀ ਸੋਚ ਹੋਰ ਹੋ ਗਈ। ਇਸ ਕਰਕੇ ਇਹ ਨਹੀਂ ਵੀ ਉਹ ਆਪਣੇ ਦੇਸ਼ ਨੂੰ ਭੁੱਲੇ ਬੈਠੇ ਆ, ਬਿਲਕੁਲ ਆਪਣੀ ਬੋਲੀ ਨੂੰ, ਵਿਰਸੇ ਨੂੰ, ਸਾਰੀ ਚੀਜ਼ ਵਿਰਾਸਤ ਨੂੰ ਸਾਂਭੀ ਬੈਠੇ ਆ ਔਰ ਸਭ ਕੁਝ ਠੀਕ ਆ ਉਹਨਾਂ ਦੇ ਕੋਲ। ਪਰ ਮੈਂ ਤੁਹਾਨੂੰ ਪਹਿਲਾਂ ਵੀ ਆਹ ਆਪਣੀ ਗੱਲਬਾਤ ਦੇ ਰਾਹੀਂ ਦੱਸਿਆ ਵੀ ਜਿਸ ਵੇਲੇ ਆਪਣੇ ਨੇ ਜਾਂ ਉਹ ਲੋਕ ਜਿਹਨਾਂ ਦੇ ਵੈਸਟਡ ਇੰਟਰਸਟ ਹੈਗੇ ਜਾਇਦਾਦਾਂ ਦੱਬਣ ਦੇ ਲਈ, ਉਹ ਤੁਸੀਂ ਇੱਕ ਆਦਮੀ ਦੇ ਨਾਲ ਗਲਤ ਕੰਮ ਕਰਦੇ ਹਾਂ ਤਾਂ 10 ਜਗ੍ਹਾ ਉਹਦਾ ਸਿਗਨਲ ਜਾਂਦਾ, ਉਹਦੇ ਕਰਕੇ ਥੋੜ੍ਹਾ ਜਿਹਾ ਉਹ ਇਨਸਕਿਓਰ ਫੀਲ ਕਰਦੇ ਹੈਗੇ, ਉਹਨਾਂ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਇਹ ਸੁਰੱਖਿਅਤ ਦੇਣਾ ਸਰਕਾਰ ਦਾ, ਸਾਡਾ, ਮੈਂ ਇਕੱਲੀ ਸਰਕਾਰ ਦਾ ਨਹੀਂ ਮੈਂ ਕਹੂੰਗਾ, ਸਾਡਾ ਸਮਾਜਿਕ ਢਾਣੇ ਦਾ ਵੀ ਸਾਡਾ ਬਣਦਾ

0: ਸਾਡਿਆਂ ਭੈਣਾਂ ਭਰਾਵਾਂ ਦਾ ਵੀ ਬਣਦਾ ਕਿ ਉਹ ਇੱਥੇ ਆ ਕੇ ਇਹ ਮਹਿਸੂਸ ਕਰਨ ਵੀ ਅਸੀਂ ਉੱਥੇ ਨਾਲੋਂ ਵੀ ਜ਼ਿਆਦਾ ਇੱਥੇ ਸੁਰੱਖਿਅਤ ਹੈਗੇ ਹਾਂ।
1: ਜੀ ਜੀ, ਅਤੇ ਜੇ ਰੱਬ ਨਾ ਕਰੇ ਉਹਨਾਂ ਨੂੰ ਇੱਥੇ ਆ ਕੇ ਕੋਈ ਕੇਸ ਲੜਨਾ ਪੈਂਦਾ ਆਪਣੀ ਜਾਇਦਾਦ ਨੂੰ ਛੁਡਾਉਣ ਲਈ, ਅਤੇ ਕਿੰਨਾ ਕੁ ਲੰਮਾ ਸਮਾਂ ਤੱਕ ਇਹ ਝਗੜਾ ਚੱਲ ਸਕਦਾ?
0: ਦੇਖੋ, ਜਿੱਥੋਂ ਤੱਕ ਟਾਈਮ ਕੰਜ਼ਿਊਮਿੰਗ ਦੀ ਗੱਲ ਹੈਗੀ ਆ ਕਿ ਟਾਈਮ ਕਿੰਨਾ ਲੱਗਦਾ ਜਾਂ ਕਿੰਨਾ ਹੈਗਾ, ਅਦਾਲਤਾਂ ਦਾ ਦੇਖੋ ਸਾਡੇ ਇੰਡੀਆ ਦੇ ਵਿੱਚ ਥੋੜ੍ਹਾ ਜਿਹਾ ਟਾਈਮ ਕੰਜ਼ਿਊਮਿੰਗ ਤਾਂ ਹੈ ਜੇ ਅਸੀਂ ਉਹਨਾਂ ਨੂੰ ਕਹੀਏ, ਚਾਹੇ ਇਹ ਕਾਨੂੰਨ ਦੇ ਵਿੱਚ ਸੋਧ ਕੀਤੀ ਗਈ ਆ ਵੀ ਤੁਸੀਂ ਡੇ ਟੂ ਡੇ ਐਡਜਰਨ ਕਰਕੇ ਇਹਨਾਂ ਦੀਆਂ ਗੱਲਾਂ ਸੁਣੋ, ਇਹਨਾਂ ਦੇ ਜਿਹੜੀ ਨਜ਼ਾਤ ਦਿਓ, ਇਹਨਾਂ ਦੇ ਮੁਕੱਦਮੇ ਸਹੀ ਕਰੋ, ਪਰ ਫਿਰ ਵੀ ਟਾਈਮ ਥੋੜ੍ਹਾ ਬਹੁਤਾ ਲੱਗ ਜਾਂਦਾ। ਪਰ ਉਹ ਕਿਉਂਕਿ ਉਹ ਫੋਰਨ ਵਾਲੇ ਲੋਕ ਜਿਹੜੇ ਐਨ ਆਰ ਏ ਵੀਰ, ਉਹ ਇਸ ਸਿਸਟਮ 'ਚ ਆਪਣੇ ਆਪ ਨੂੰ ਢਾਲ ਚੁੱਕੇ ਆ, ਉਹਨਾਂ ਨੂੰ ਸਪੋਜ਼ ਜੇ ਅਸੀਂ ਕਹੀਏ 6 ਮਹੀਨੇ 'ਚ ਕੇਸ ਮੁੱਕ ਜਾਊਗਾ, ਉਹਨਾਂ ਨੂੰ 6 ਮਹੀਨੇ ਵੀ ਜ਼ਿਆਦਾ ਲੱਗਦੇ ਵੀ ਸਾਡੇ ਤਾਂ ਉੱਥੇ ਹੁੰਦਾ ਨਹੀਂ, ਉੱਥੇ ਤਾਂ ਸਿੰਪਲ ਐਪਲੀਕੇਸ਼ਨ ਦੇ ਦਿੱਤੀ ਤਾਂ ਤੁਹਾਨੂੰ ਦੂਏ ਦਿਨ ਰਿਜ਼ਲਟ ਆ ਜਾਂਦਾ। ਪਰ ਸਾਡੇ ਇੱਥੇ ਥੋੜ੍ਹਾ ਜਿਹਾ ਅਦਾਲਤਾਂ ਦੇ ਵਿੱਚ ਲੋਡ ਆਫ ਵਰਕ ਕਹਿ ਲਓ ਤੁਸੀਂ, ਬਾਕੀ ਆਹ ਇੱਕ ਕਰੋਨੇ ਕਰਕੇ 2-2.5-3 ਸਾਲ ਤੋਂ ਹੋਰ ਵਰਕਲੋਡ ਸਾਰਾ ਵੱਧ ਗਿਆ, ਇਹਦੇ ਕਰਕੇ ਥੋੜ੍ਹਾ ਜਿਹਾ ਅਦਾਲਤਾਂ ਦੇ ਵਿੱਚ ਸਲੋਅ ਚੱਲਦਾ ਕੰਮ। ਔਰ ਅਦਾਲਤਾਂ ਇਹਦੇ ਬਾਰੇ ਚਿੰਤਤ ਆ, ਇਹ ਨਹੀਂ ਵੀ ਅਦਾਲਤਾਂ ਇਸ ਬਾਰੇ ਕੋਈ ਲਥਾਰਜਿਕ ਮੂਡ ਦੇ ਵਿੱਚ, ਇੱਦਾਂ ਦੀ ਕੋਈ ਗੱਲ ਨਹੀਂ। ਰੋਜ਼ ਚੀਫ ਜਸਟਿਸ ਜਾਂ ਹਾਈ ਕੋਰਟ ਜਾਂ ਹੋਰ ਜਿਹੜੇ ਵੱਡੇ ਜੁਡੀਸ਼ਰੀ ਦੇ ਆਫਿਸਰ ਜਾਂ ਐਗਜੈਕਟਿਵ ਦੇ ਹੈਗੇ ਆ, ਉਹ ਬਕਾਇਦਾ ਇਹਦੇ ਬਾਰੇ ਸੋਚਦੇ ਆ ਵੀ ਇਹਨਾਂ ਨੂੰ ਛੇਤੀ ਤੋਂ ਛੇਤੀ ਕੇਸਾਂ ਨੂੰ ਨਿਪਟਾਇਆ ਜਾਵੇ, ਤਾਂ ਜੋ ਇਹਨਾਂ ਦੇ ਮਨ ਦੇ ਵਿੱਚ ਇਹ ਫੀਲਿੰਗ ਨਾ ਆਵੇ ਵੀ ਇੰਡੀਆ ਜਾ ਕੇ ਕੇਸ ਵੀ ਨਹੀਂ ਕਰਨ ਦੀ ਲੋੜ, ਕਿਉਂਕਿ ਉੱਥੇ ਤਾਂ ਸਦੀਆਂ ਲੰਘ ਜਾਂਦੀਆਂ, ਮੁੱਕਦਾ ਨਹੀਂ। ਇਹ ਵੀ ਇਸ ਗੱਲ ਨੂੰ ਵੀ ਪਹਿਲ ਅਤੇ ਤਰਜੀਹ ਦਿੱਤੀ ਜਾਂਦੀ। ਉਹਦਾ
1: ਚੱਲਦੇ ਚੱਲਦੇ ਸਾਡੇ ਸੁਣਨ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ?
0: ਮੈਂ ਇੱਕ ਆਪਣੇ ਵੱਲੋਂ ਮੈਸੇਜ ਇਹ ਦੇਣਾ ਚਾਹੁੰਦਾ ਕਿ ਜਿਹੜੇ ਵੀ NRI ਭਰਾ ਸਾਡੇ ਬਾਹਰ ਬੈਠੇ ਆ, ਮੇਰੀ ਉਹਨਾਂ ਨੂੰ ਬੇਨਤੀ ਆ ਕਿ ਤੁਸੀਂ ਜਿਹੜੇ ਇੱਥੇ ਭੈਣ ਭਰਾ ਤੁਹਾਡੇ ਬੈਠੇ, ਉਹਨਾਂ ਦੀ ਬਾਂਹ ਫੜੋ, ਉਹਨਾਂ ਨੂੰ ਬਿਲਕੁਲ ਮਿਲੋ ਗਿਲੋ, ਉਹਨਾਂ ਦੇ ਨਾਲ ਆਪਣਾ ਮੇਲ ਮਿਲਾਪ ਰੱਖੋ। ਔਰ ਇਹੀ ਸੁਨੇਹਾ ਮੇਰਾ ਜਿਹੜੇ ਇੱਥੇ ਬੈਠੇ ਉਹਨਾਂ ਦੇ ਲਈ ਆ ਵੀ ਤਦੋਂ ਉਹ ਆਉਂਦੇ ਆ, ਤੁਸੀਂ ਉਹਨਾਂ ਦੇ ਲਈ ਵੀ ਬਹੁਤ ਚੰਗੇ ਤਰੀਕੇ ਦੇ ਨਾਲ ਉਹਨਾਂ ਨੂੰ ਮਿਲੋ ਵਰਤੋ, ਤਾਂ ਜੋ ਉਹ ਜਾ ਕੇ ਹੋਰ ਬੱਚਿਆਂ ਨੂੰ ਦੱਸਣ ਕਿ ਤੁਸੀਂ ਆਪਣੇ ਵਿਰਾਸਤ ਜਿਹੜੀ ਸਾਡਾ ਵਿਰਸਾ ਹੈਗਾ ਜਾ ਕੇ ਦੇਖੋ, ਅਤੇ ਉਹ ਆ ਕੇ ਖੁਸ਼ ਹੋਣ ਅਤੇ ਸਾਡਾ ਪਿਆਰ ਉਹਨਾਂ ਦੇ ਨਾਲ ਵਧੇ।
1: ਸੋ ਐਡਵੋਕੇਟ ਓਮ ਪ੍ਰਕਾਸ਼ ਸ਼ਰਮਾ ਜੀ, ਤੁਸੀਂ ਸਾਡੇ ਸਟੂਡੀਓ 'ਚ ਆਏ, ਸਾਂਝ ਪ੍ਰੋਗਰਾਮ ਦੇ ਤਹਿਤ ਪ੍ਰਵਾਸੀ ਭਾਰਤੀ ਜਾਇਦਾਦ ਸੰਬੰਧੀ ਕਾਨੂੰਨ ਬਾਰੇ ਜਾਣਕਾਰੀ ਦਿੱਤੀ, ਬਹੁਤ ਬਹੁਤ ਸ਼ੁਕਰੀਆ ਜੀ।
0: ਧੰਨਵਾਦ
2: ਜੀ। ਇਹ ਆਪਾਂ ਗੱਲਬਾਤ ਸੁਣ ਰਹੇ ਸੀ ਕਿ ਖਾਸ ਜਿਹੜੇ ਬਾਹਰ ਦੇ ਲੋਕ ਹੁੰਦੇ ਨੇ, NRI ਹੁੰਦੇ ਨੇ, ਪ੍ਰਵਾਸੀ ਭਾਰਤੀ ਹੁੰਦੇ ਨੇ, ਜਦੋਂ ਬਾਹਰ ਚਲੇ ਜਾਂਦੇ ਨੇ ਉਹਨਾਂ ਦੀ ਜ਼ਮੀਨ ਜਾਇਦਾਦ ਦੇ ਝਗੜੇ ਜਿਹੜੇ ਨੇ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਜਾਂਦੀਆਂ ਨੇ, ਅਤੇ ਉਹਦੇ ਵਾਸਤੇ ਸਾਡਾ ਕਾਨੂੰਨ ਕੀ ਕਹਿੰਦਾ? ਅਤੇ ਐਡਵੋਕੇਟ ਓਮ ਪ੍ਰਕਾਸ਼ ਸ਼ਰਮਾ ਉਹਨਾਂ ਨੇ ਸਾਨੂੰ ਪੂਰੀ ਜਾਣਕਾਰੀ ਦਿੱਤੀ, ਬਹੁਤ ਅੱਛੀ ਤਰ੍ਹਾਂ ਉਹਨਾਂ ਨੇ ਹਰ ਚੀਜ਼ ਵੇਰਵੇ ਨਾਲ ਸਾਨੂੰ ਦੱਸੀ ਕਿ ਅਗਰ ਇਸ ਤਰ੍ਹਾਂ ਦਾ ਸਮੱਸਿਆ ਆ ਜਾਏ ਤਾਂ ਅਸੀਂ ਫਿਰ ਕਿੱਥੇ ਜਾਈਏ ਅਤੇ ਕਿਸ ਤਰ੍ਹਾਂ ਉਸ ਚੀਜ਼ ਦਾ ਹੱਲ ਕੱਢੀਏ। ਅਤੇ ਜੋਤੀ, ਜਿਵੇਂ ਗੱਲਬਾਤ ਤਾਂ ਬਹੁਤ ਹੋ ਗਈ ਹੈ, ਅਤੇ ਕਿਉਂ ਨਾ ਸਰੋਤਿਆਂ ਨੂੰ ਇੱਕ ਗੀਤ ਸੁਣਾ ਦਿੱਤਾ ਜਾਏ?
3: ਬਿਲਕੁਲ ਜੀ, ਬਿਲਕੁਲ।

0: 'ਚ ਦੌੜਾਕ ਹਿਮਾ ਦਾਸ ਨੂੰ 100 ਮੀਟਰ ਅਤੇ 200 ਮੀਟਰ ਦੌੜਾਂ ਵਿੱਚ ਹਰਾਇਆ ਅਤੇ 100 ਮੀਟਰ ਵਿੱਚ ਆਪਣਾ ਨਿੱਜੀ ਸਰਵੋਤਮ ਸਮਾਂ ਦਰਜ ਕੀਤਾ। ਬਾਅਦ ਵਿੱਚ ਜੂਨ ਵਿੱਚ ਉਸਨੇ ਕਜ਼ਾਕਿਸਤਾਨ ਇੱਕ ਮੀਟ ਵਿੱਚ 200 ਮੀਟਰ ਵਿੱਚ ਆਪਣਾ ਨਿੱਜੀ ਸਰਵੋਤਮ ਸਮਾਂ 22.99 ਸੈਕਿੰਡ ਦਰਜ ਕਰਕੇ ਦੌੜ ਜਿੱਤੀ ਅਤੇ ਸਭ ਤੋਂ ਤੇਜ਼ ਭਾਰਤੀ ਦੌੜਾਕ ਮਹਿਲਾ ਵਜੋਂ ਤੀਜੀ ਬਣੀ। ਉਸਨੇ 2022 ਰਾਸ਼ਟਰੀ ਮੰਡਲ ਖੇਡਾਂ ਵਿੱਚ 4x100 ਮੀਟਰ ਰਿਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ। 2023 ਵਿੱਚ ਉਸਨੇ ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ 4x100 ਮੀਟਰ ਰਿਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਧਨਲਕਸ਼ਮੀ ਨੇ ਓਲੰਪਿਕਸ ਤੋਂ ਪਹਿਲਾਂ ਕਿਹਾ ਸੀ ਕਿ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਇਸ ਸਥਾਨ 'ਤੇ ਪਹੁੰਚਾਉਣ ਲਈ ਬਹੁਤ ਸੰਘਰਸ਼ ਕੀਤਾ ਅਤੇ ਉਹ ਉਹਨਾਂ ਦਾ ਰਿਣ ਚੁਕਾਉਣਾ ਚਾਹੁੰਦੀ ਹੈ। ਉਸਦਾ ਕਹਿਣਾ ਹੈ ਕਿ ਮੈਂ ਆਪਣੀ ਮਾਂ ਅਤੇ ਆਪਣੇ ਦੇਸ਼ ਨੂੰ ਤਗਮਾ ਜਿੱਤ ਕੇ ਮਾਣ ਦਿਵਾਉਣਾ ਚਾਹੁੰਦੀ ਹਾਂ। ਧਨਲਕਸ਼ਮੀ, ਜਿਸਨੇ ਆਪਣੇ ਸ਼ਾਨਦਾਰ ਖੇਡ ਪ੍ਰਦਰਸ਼ਨ ਰਾਹੀਂ ਆਪਣਾ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਅਤੇ ਸਾਬਿਤ ਕਰ ਦਿੱਤਾ ਕਿ ਔਰਤ ਜਦੋਂ ਕੁਝ ਠਾਣ ਲੈਂਦੀ ਹੈ ਤਾਂ ਉਹ ਕਰਕੇ ਵੀ ਦਿਖਾਉਂਦੀ ਹੈ, ਜਿਸ 'ਤੇ ਪੂਰੇ ਦੇਸ਼ ਅਤੇ ਸਮਾਜ ਨੂੰ ਵੀ ਮਾਣ ਹੁੰਦਾ ਹੈ। ਅਸੀਂ ਵੀ ਧਨਲਕਸ਼ਮੀ ਸ਼ੇਖਰ ਦੀ ਇਸ ਸੋਚ ਨੂੰ ਸਲਾਮ ਕਰਦੇ ਹਾਂ।
1: ਵਾਕਈ ਜੀ, ਸ਼ਕਤੀ ਰੂਪਾ ਸਿਲਸਿਲੇ ਦੇ ਵਿੱਚ ਦੌੜਾਕ ਧਨਲਕਸ਼ਮੀ ਸ਼ੇਖਰ ਸਾਡੇ ਸਭ ਲਈ ਇੱਕ ਪ੍ਰੇਰਣਾ ਹੈ ਔਰ ਘਰ ਬੈਠੀਆਂ ਭੈਣਾਂ ਵੀ ਜ਼ਰੂਰ ਇਸ ਸਿਲਸਿਲੇ ਤੋਂ ਪ੍ਰੇਰਣਾ ਲੈਂਦੀਆਂ ਨੇ। ਅਤੇ ਕੋਮਲ ਜੀ, ਇੱਕ ਛੋਟਾ ਜਿਹਾ ਗੀਤ ਨਾ ਭੈਣਾਂ ਨੂੰ ਸੁਣਾ ਦਈਏ।
2: ਬਿਲਕੁਲ ਜੀ।

0: ਬਿਲਕੁਲ ਜੀ, ਜਦੋਂ ਬਰਸਾਤ ਆਉਣ ਵਾਲੀ ਹੁੰਦੀ ਹੈ ਤਾਂ ਕੁਦਰਤ ਸਾਨੂੰ ਕੋਈ ਨਾ ਕੋਈ ਦਸਤਕ ਦੇ ਦਿੰਦੀ ਹੈ, ਔਰ ਮੋਰ ਵੀ ਪਹਿਲਾਂ ਪਾਉਂਦੇ ਨੇ ਜੀ।
1: ਬਿਲਕੁਲ, ਅਤੇ ਨਾਲ ਨਾਲ ਇੱਕ ਸੰਦੇਸ਼ਾ ਵੀ ਆਉਂਦਾ ਹੈ ਕਿ ਆਪਣਾ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਇਹ ਮੌਸਮ ਐਸਾ ਇਹਦੇ 'ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਛੋਟੀਆਂ ਮੋਟੀਆਂ ਵੀ ਆ ਜਾਂਦੀਆਂ ਨੇ, ਅਤੇ ਅਗਰ ਅਸੀਂ ਐਸੇ ਮੌਸਮ ਵਿੱਚ ਆਪਣੇ ਖਾਣ ਪੀਣ ਦਾ ਧਿਆਨ ਰੱਖਦੇ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਬਹੁਤ ਅੱਛੀ ਤਰ੍ਹਾਂ ਇਸ ਬਾਰਿਸ਼ ਨੂੰ ਇੰਜੋਏ ਕਰ ਸਕਦੇ ਹਾਂ।
0: ਬਿਲਕੁਲ, ਔਰ ਨਾਲ ਦੇ ਨਾਲ ਕੋਮਲ ਜੀ, ਜਿਹੜੀਆਂ ਛੋਟੀਆਂ ਛੋਟੀਆਂ ਅਗਰ ਕੋਈ ਮੁਰੰਮਤਾਂ ਜਿਵੇਂ ਛੱਤ ਦੀ ਮੁਰੰਮਤ ਕਰਨ ਵਾਲੀ ਹੈ ਜਾਂ ਕੋਈ ਬਿਜਲੀ ਦੀ ਨੰਗੀ ਤਾਰ ਹੈ ਤੁਹਾਡੇ ਆਲੇ ਦੁਆਲੇ ਹੈ, ਤਾਂ ਉਹਦੀ ਜਿਹੜੀ ਉਹਨੂੰ ਠੀਕ ਕਰਵਾਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਕੋਈ ਦਿੱਕਤ ਨਾ ਹੋਵੇ ਜੀ।
1: ਅਤੇ ਨਾਲੇ ਜਿਵੇਂ ਕੂਲਰ ਵਿੱਚ ਜਾਂ ਉੱਪਰ ਕਿਸੇ ਚੀਜ਼ ਵਿੱਚ ਅਗਰ ਖੁੱਲ੍ਹਾ ਪਾਣੀ ਪਿਆ ਹੈ ਤਾਂ ਉਸ ਪਾਣੀ ਨੂੰ ਸਾਫ਼ ਕਰ ਦਿੱਤਾ ਜਾਏ, ਔਰ ਪਾਣੀ ਜਗ੍ਹਾ ਜਗ੍ਹਾ 'ਤੇ ਖੜ੍ਹਾ ਹੋਣਾ ਵੀ ਮੱਛਰਾਂ ਦੇ ਪੈਦਾ ਹੋਣ ਦਾ ਕਾਰਨ ਬਣ ਜਾਂਦਾ ਹੈ, ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਸਾਡੇ
0: ਬਿਲਕੁਲ
1: ਆਸ ਪਾਸ ਘੁੰਮਣੀਆਂ ਸ਼ੁਰੂ ਹੋ ਜਾਂਦੀਆਂ।
0: ਬਿਲਕੁਲ ਜੀ, ਇਹ ਸਾਵਧਾਨੀਆਂ ਅਸੀਂ ਧਿਆਨ 'ਚ ਰੱਖਣੀਆਂ ਨੇ, ਔਰ ਇਹਨਾਂ 'ਤੇ ਕੰਮ ਵੀ ਕਰਨਾ ਹੈ, ਅਮਲ ਵੀ ਕਰਨਾ ਹੈ। ਅਤੇ ਹੁਣ ਸਾਨੂੰ ਇਸ਼ਾਰਾ ਹੋ ਗਿਆ ਹੈ ਕਿ ਅਸੀਂ ਇਜਾਜ਼ਤ ਲੈ ਲਈਏ ਸਵੱਛਤਾ ਵਾਸਤੇ ਬੜੇ ਪ੍ਰੋਗਰਾਮ ਖਤਮ ਕਰਨ ਦੀ, ਮੈਨੂੰ ਜੋਤੀ ਨੂੰ
1: ਅਤੇ ਮੈਨੂੰ ਕੋਮਲ ਨੂੰ ਦਿਓ ਇਜਾਜ਼ਤ।
0: ਨਮਸਕਾਰ।
2: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਵਸਦੇ ਵਿਹੜੇ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਇਸ ਵੇਲੇ 1 ਵਜਣ ਵਾਲੇ ਨੇ, ਆਓ ਸੁਣਦੇ ਹਾਂ ਸਾਡੇ ਦਿੱਲੀ ਕੇਂਦਰ ਤੋਂ ਹਿੰਦੀ ਸਮਾਚਾਰ।

ਬਾਅਦ 1:15 ਤੇ ਫੌਜੀ ਵੀਰਾਂ ਦੇ ਮਨੋਰੰਜਨ ਲਈ ਫਿਲਮੀ ਗੀਤਾਂ ਦਾ ਪ੍ਰੋਗਰਾਮ ਹੋਵੇਗਾ ਫੌਜੀ ਵੀਰਾਂ ਲਈ। ਬਾਅਦ ਦੁਪਹਿਰ 2:30 ਆਨੰਦ ਮਾਨਣਾ ਪ੍ਰੋਗਰਾਮ ਰੰਗਲੀ ਧਰਤੀ 'ਚ ਬਲਵਿੰਦਰ ਮਸਤ ਦੇ ਗਾਏ ਲੋਕ ਗੀਤਾਂ ਦਾ।

ਸ਼ਾਮ 4:30 ਵਜੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਤੇ 5:30 ਵਜੇ ਸਰਵਣ ਕਰਨਾ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਸ਼ਾਮ 6:30 ਵਜੇ ਸੁਣਨਾ ਦਿਹਾਤੀ ਪ੍ਰੋਗਰਾਮ। ਅੱਜ ਇਸ ਵਿੱਚ ਕੰਮ ਦੀਆਂ ਗੱਲਾਂ, ਅੱਜ ਦੇ ਭਾਅ ਤੋਂ ਇਲਾਵਾ ਹੋਵੇਗਾ ਸਿਲਸਿਲਾ ਮੇਰੀ ਖੇਤੀ ਤੇ ਮੂਲ ਅਨਾਜ ਦੀ ਮਹੱਤਤਾ ਸੰਬੰਧੀ ਡਾਕਟਰ ਇੰਦਰਪ੍ਰੀਤ ਧਾਲੀਵਾਲ ਤੋਂ ਜਾਣਕਾਰੀ।

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਦੁਪਹਿਰ ਦੇ 1:10 ਹੋਣ ਵਾਲੇ ਨੇ। ਆਓ ਹੁਣ ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕੱਲ੍ਹ ਨਵੀਂ ਦਿੱਲੀ ਦੇ ਸੰਸਦ ਭਵਨ ਵਿਖੇ ਯੂਨੀਵਰਸਿਟੀਆਂ ਅਤੇ ਕਾਲਜਾਂ ਲਈ 17ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ 2024 ਬੱਚੇ ਲਈ ਇਨਾਮ ਤਕਸੀਮ ਕੀਤੇ। ਕਸ਼ਮੀਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਮੁਕਾਬਲੇ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਹਨਾਂ

0: ਮੁਕਾਬਲਿਆਂ ਵਿੱਚ ਪੰਜਾਬ ਦੇ ਦੋ ਤੇ ਹਰਿਆਣਾ ਦੇ ਇੱਕ ਵਿਦਿਅਕ ਸੰਸਥਾਨ ਨੂੰ ਜੇਤੂ ਐਲਾਨਿਆ ਗਿਆ। ਪੰਜਾਬ ਸਥਿਤ ਸੰਸਥਾਵਾਂ 'ਚ ਡੀਏਵੀ ਕਾਲਜ ਜਲੰਧਰ ਅਤੇ ਬਠਿੰਡਾ ਦੀ ਕੇਂਦਰੀ ਯੂਨੀਵਰਸਿਟੀ ਪੰਜਾਬ ਜਦਕਿ ਕੁਰੂਕਸ਼ੇਤਰ ਯੂਨੀਵਰਸਿਟੀ ਹਰਿਆਣਾ ਤੋਂ ਹੈ। ਇਸ ਪ੍ਰਾਪਤੀ ਬਾਰੇ ਡੀਏਵੀ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾਕਟਰ ਅਨੂਪ ਕੁਮਾਰ ਨੇ ਆਕਾਸ਼ਵਾਣੀ ਨਾਲ ਗੱਲਬਾਤ ਕਰਦਿਆਂ ਕਿਹਾ,
1: मुझे इस बात का बहुत गर्व और खुशी महसूस हो रही है कि हमारे कॉलेज के प्रतिभाशाली विद्यार्थियों ने एक बार पुनः अपनी प्रतिभा का परचम लहराते हुए भारतीय युवा संसद में राष्ट्रीय स्तर पर फर्स्ट रनर अप की पोजीशन जो है वो हासिल की। मैं इस अवसर पर अपने विद्यार्थियों को जहां बधाई देता हूं, उसी कड़ी में इनके तैयार कराने वाले जो कोचेज हैं, टीचर इंचार्जेज हैं, वो भी बधाई के पात्र हैं जिन्होंने दिन रात मेहनत करके विद्यार्थियों को इस स्तर तक पहुँचाया।
0: ਇਹ ਮੁਕਾਬਲਾ ਦੇਸ਼ ਭਰ ਦੀਆਂ 51 ਯੂਨੀਵਰਸਿਟੀਆਂ ਅਤੇ ਕਾਲਜਾਂ ਦੀ ਭਾਗੀਦਾਰੀ ਨਾਲ ਕਰਵਾਇਆ ਗਿਆ ਸੀ। ਭਾਰਤੀ ਚੋਣ ਕਮਿਸ਼ਨ ਦੇ ਡਿਪਟੀ ਚੋਣ ਕਮਿਸ਼ਨਰ ਭਾਨੂ ਪ੍ਰਕਾਸ਼ ਯੇਤੀਰੂ ਅਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਤਾ ਮਿੱਤਰਾ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR 2026 ਤਹਿਤ ਘਰ ਘਰ ਜਾ ਕੇ ਗਣਨਾ ਫਾਰਮਾਂ ਦੀ ਵੰਡ ਅਤੇ ਉਹਨਾਂ ਨੂੰ ਵਾਪਸ ਪ੍ਰਾਪਤੀ ਪ੍ਰਕਿਰਿਆ ਦੀ ਸਮੀਖਿਆ ਕਰਨ ਲਈ ਕੱਲ੍ਹ ਅੰਮ੍ਰਿਤਸਰ ਵਿਖੇ ਇੱਕ ਮੀਟਿੰਗ ਕੀਤੀ। ਸਮੀਖਿਆ ਮੀਟਿੰਗ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨ ਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਚੋਣ ਅਧਿਕਾਰੀਆਂ ਨੇ ਹਿੱਸਾ ਲਿਆ। ਪੰਜਾਬ ਭਰ ਵਿੱਚ 25 ਜੂਨ ਨੂੰ ਸ਼ੁਰੂ ਹੋਈ SIR ਦੀ ਇਹ ਪ੍ਰਕਿਰਿਆ 24 ਜੁਲਾਈ ਤੱਕ ਜਾਰੀ ਰਹੇਗੀ। ਵੇਰਕਾ ਮਿਲਕਫੈਡ ਪੰਜਾਬ ਨੇ 14.79% ਦੇ ਵਾਧੇ ਨਾਲ ਇਸ ਸਾਲ ਜੂਨ ਮਹੀਨੇ 'ਚ 551 ਕਰੋੜ ਰੁਪਏ ਦਾ ਕਾਰੋਬਾਰ ਦਰਜ ਕੀਤਾ ਹੈ। ਇਸ ਬਾਰੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮਿਲਕਫੈਡ ਪੰਜਾਬ ਵੱਲੋਂ 71 ਕਰੋੜ ਰੁਪਏ ਦਾ ਇਹ ਬੇਮਿਸਾਲ ਵਾਧਾ ਸਾਲ ਦਰ ਸਾਲ 14.79% ਦੀ ਵਿਕਾਸ ਦਰ ਨੂੰ ਦਰਸਾਉਂਦਾ ਹੈ ਅਤੇ ਵੇਰਕਾ ਬ੍ਰਾਂਡ ਵਿੱਚ ਖਪਤਕਾਰਾਂ ਦੇ ਲਗਾਤਾਰ ਵੱਧ ਰਹੇ ਭਰੋਸੇ ਦੇ ਨਾਲੋਂ ਨਾਲ ਪੰਜਾਬ ਦੇ ਸਹਿਕਾਰੀ ਡੇਅਰੀ ਖੇਤਰ ਦੀ ਵੱਧ ਰਹੀ ਮਜ਼ਬੂਤੀ ਦਾ ਵੀ ਸੰਕੇਤ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੂਨ ਦੌਰਾਨ ਦੁੱਧ ਦੀ ਖਰੀਦ ਵਿੱਚ ਵੀ ਰੋਜ਼ਾਨਾ ਕਰੀਬ 2 ਲੱਖ ਲੀਟਰ ਦਾ ਵਾਧਾ ਹੋਇਆ ਜੋ ਪਿਛਲੇ ਸਾਲ ਦੇ ਮੁਕਾਬਲੇ ਕਰੀਬ 11% ਵੱਧ ਹੈ। ਇਹ ਵਿਕਾਸ ਦਰ 5 ਤੋਂ 6% ਦੀ ਰਾਸ਼ਟਰੀ ਔਸਤ ਵਿਕਾਸ ਦਰ ਨਾਲੋਂ ਲਗਭਗ ਦੁੱਗਣੀ ਹੈ। ਇਹ ਪ੍ਰਾਪਤੀ ਸਹਿਕਾਰਤਾ ਲਹਿਰ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਭਰ ਦੇ ਡੇਅਰੀ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਦੀ ਸਰਕਾਰ ਦੇ ਉਦੇਸ਼ ਨਾਲ ਮੇਲ ਖਾਂਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲਗਾਤਾਰ ਪ੍ਰੋਸੈਸਿੰਗ ਸਮਰੱਥਾ ਵਧਾਉਣ, ਦੁੱਧ ਤੋਂ ਤਿਆਰ ਉਤਪਾਦਾਂ ਨੂੰ ਉਤਸ਼ਾਹਿਤ ਕਰਨ, ਮਾਰਕੀਟ ਤੱਕ ਪਹੁੰਚ ਵਿੱਚ ਸੁਧਾਰ ਕਰਨ ਅਤੇ ਦੁੱਧ ਉਤਪਾਦਕਾਂ ਲਈ ਬਿਹਤਰ ਮੁਨਾਫਾ ਯਕੀਨੀ ਬਣਾਉਣ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਪੰਜਾਬ ਦੇ ਜਲ ਸਰੋਤ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਕੱਲ੍ਹ ਸ਼ਾਹਪੁਰ ਕੰਡੀ ਦੇ 2 ਨਵੇਂ ਬਣਾਏ ਗਏ ਵਾਟਰ ਚੈਨਲਾਂ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਹਨਾਂ ਵਾਟਰ ਚੈਨਲਾਂ ਦੇ ਨਿਰਮਾਣ ਨਾਲ ਕਿਸਾਨਾਂ ਨੂੰ ਸਿੱਧੇ ਤੌਰ 'ਤੇ ਸਿੰਚਾਈ ਲਈ ਪਾਣੀ ਮਿਲ ਸਕੇਗਾ। ਇਸ ਤੋਂ ਇਲਾਵਾ ਉਨ੍ਹਾਂ ਜ਼ਿਲ੍ਹਾ ਪਠਾਨਕੋਟ ਵਿਖੇ ਰਣਜੀਤ ਸਾਗਰ ਡੈਮ, ਸ਼ਾਹਪੁਰ ਕੰਡੀ ਡੈਮ ਬੈਰਾਜ ਪ੍ਰੋਜੈਕਟ ਅਤੇ ਮਾਧੋਪੁਰ ਹੈੱਡਵਰਕਸ ਦਾ ਦੌਰਾ ਕਰਕੇ ਪਿਛਲੇ ਸਾਲ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ ਤੋਂ ਬਾਅਦ ਕਰਵਾਏ ਗਏ ਪੁਨਰ ਨਿਰਮਾਣ ਅਤੇ ਵਿਕਾਸ ਕਾਰਜਾਂ ਦਾ ਵੀ ਜਾਇਜ਼ਾ ਲਿਆ। ਬਰਸਾਤ ਦੇ ਮੌਸਮ ਦੀਆਂ ਤਿਆਰੀਆਂ ਬਾਰੇ ਕੈਬਨਿਟ ਮੰਤਰੀ ਨੇ ਦੱਸਿਆ।
2: ਸ਼ਾਹਪੁਰ ਕੰਡੀ ਚੈਨਲ 3-4 ਜਿਹਦਾ ਆਪਾਂ ਉਦਘਾਟਨ ਕੀਤਾ ਹੈ ਤੇ 2 ਨੰਬਰ ਚੈਨਲ ਪਿੱਛੇ ਰਿਹਾ। 38 ਕਰੋੜ ਰੁਪਇਆ ਲਾ ਕੇ 13,000 ਏਕੜ ਜ਼ਮੀਨ ਨੂੰ ਪਾਣੀ ਦੇਣਾ ਸ਼ੁਰੂ ਹੋ ਗਿਆ ਤੇ ਸਾਡਾ ਸਮੁੱਚਾ ਡਿਪਾਰਟਮੈਂਟ ਦਿਨ ਰਾਤ ਲੱਗਿਆ ਹੋਇਆ, ਉਸ ਸਮੇਂ ਤੋਂ ਲੱਗਿਆ ਜਦੋਂ ਹੜ੍ਹ ਆਏ। ਜੋ ਵੀ ਕਿਤੇ ਕੋਈ ਇਸ ਤਰ੍ਹਾਂ ਦੇ ਪੁਆਇੰਟ ਸੀ, ਅਸੀਂ ਆਈਡੈਂਟੀਫਾਈ ਕੀਤੇ ਸੀ, ਵਲਨਰੇਬਲ ਪੁਆਇੰਟ ਸੀ ਜਿਹੜੇ, ਅਸੀਂ ਉਹਨਾਂ 'ਤੇ ਸਾਰਿਆਂ ਦੇ ਕੰਮ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ।
0: ਵਣ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂ ਚੱਕ ਦੀ ਪ੍ਰਧਾਨਗੀ ਹੇਠ ਜੰਗਲੀ ਜੀਵ ਬੋਰਡ ਦੀ ਸਥਾਈ ਕਮੇਟੀ ਦੀ 5ਵੀਂ ਮੀਟਿੰਗ ਕੱਲ੍ਹ ਮੋਹਾਲੀ ਸਥਿਤ ਵਣ ਵਿਭਾਗ ਵਿਖੇ ਹੋਈ। ਇਸ ਮੀਟਿੰਗ ਵਿੱਚ ਪਿਛਲੇ ਸਾਲ ਦੌਰਾਨ ਰਾਜ 'ਚ ਆਏ ਹੜ੍ਹਾਂ ਕਾਰਨ ਦਰਿਆਵਾਂ 'ਚ ਰੇਤਾ ਜਮ੍ਹਾਂ ਹੋਣ ਕਾਰਨ ਆਉਣ ਵਾਲੇ ਸਮੇਂ ਦੌਰਾਨ ਹੜ੍ਹਾਂ ਤੋਂ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਅਤੇ ਦਰਿਆਵਾਂ ਦੇ ਬਿਹਤਰ ਪ੍ਰਬੰਧਨ ਵਾਸਤੇ ਜਲ ਸਰੋਤ ਵਿਭਾਗ ਵੱਲੋਂ ਬਿਆਸ ਦਰਿਆ ਅਤੇ ਰਾਵੀ ਦਰਿਆ 'ਚ ਵੱਖ ਵੱਖ ਥਾਵਾਂ 'ਤੇ ਡੀਸਿਲਟਿੰਗ ਕੰਮ ਕਰਨ ਦੇ ਮੰਤਵ ਨਾਲ ਪੇਸ਼ ਕੀਤੀਆਂ ਗਈਆਂ 8 ਤਜਵੀਜ਼ਾਂ ਉੱਤੇ ਵਿਚਾਰ ਕੀਤਾ ਗਿਆ। ਦਰਿਆਵਾਂ ਦੀ ਬਿਹਤਰ ਸਾਂਭ ਸੰਭਾਲ, ਲੋਕਾਂ ਦੇ ਹਿੱਤ ਵਿੱਚ ਅਤੇ ਜੰਗਲੀ ਜੀਵਾਂ ਦੀ ਸੁਰੱਖਿਆ ਅਤੇ ਬਿਹਤਰ ਪ੍ਰਬੰਧਨ ਨੂੰ ਮੁੱਖ ਰੱਖਦੇ ਹੋਏ ਬਿਆਸ ਦਰਿਆ 'ਚ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ 2, ਕਪੂਰਥਲਾ ਦੀਆਂ 3 ਅਤੇ ਗੁਰਦਾਸਪੁਰ ਦੀ 1 ਸਾਈਟ ਅਤੇ ਰਾਵੀ ਦਰਿਆ 'ਚ ਕੈਥਲੌਰ ਕੁਸ਼ੱਲਿਆ ਜੰਗਲੀ ਜੀਵ ਸੈਂਚਰੀ ਦੇ ਨਾਲ ਲੱਗਦੀ 1 ਸਾਈਟ 'ਤੇ ਕੀਤੀ ਜਾਣ ਵਾਲੀ ਡੀ ਸਿਲਟਿੰਗ ਸੰਬੰਧੀ ਤਜਵੀਜ਼ਾਂ ਨੂੰ ਵੀ ਪ੍ਰਵਾਨਗੀ ਲਈ ਜੰਗਲੀ ਜੀਵਨ ਬਾਰੇ ਰਾਸ਼ਟਰੀ ਬੋਰਡ ਦੀ ਸਥਾਈ ਕਮੇਟੀ ਨੂੰ ਭੇਜਣ ਦੀ ਸਿਫਾਰਿਸ਼ ਕੀਤੀ ਗਈ ਹੈ। ਮੌਸਮ ਵਿਭਾਗ ਨੇ ਅਗਲੇ 2 ਤੋਂ 3 ਦਿਨਾਂ 'ਚ ਦੱਖਣ ਪੱਛਮੀ ਮੌਨਸੂਨ ਦੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਬਾਕੀ ਹਿੱਸਿਆਂ 'ਚ ਅੱਗੇ ਵਧਣ ਦੀ ਸੰਭਾਵਨਾ ਜਤਾਈ ਹੈ। ਦਿੱਲੀ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਲੱਦਾਖ ਅਤੇ ਉੱਤਰ ਪੂਰਬੀ ਭਾਰਤ ਦੇ ਕੁਝ ਹਿੱਸਿਆਂ 'ਚ ਅੱਜ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਅਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 'ਤੇ। ਨਮਸਕਾਰ।
3: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰੋ ਜੈ ਹਿੰਦ, ਮੈਂ ਨਿਧੀ ਚੁੱਗ ਲੈ ਕੇ ਹਾਜ਼ਰ ਹਾਂ ਫਿਲਮੀ ਗੀਤਾਂ ਦੀ ਲੜੀ ਤੁਹਾਡੇ ਲਈ ਇਸ ਪ੍ਰੋਗਰਾਮ ਵਿੱਚ। ਅਤੇ ਫਿਰ ਜ਼ਿਆਦਾ ਦੇਰ ਨਹੀਂ ਕਰਦੇ, ਸ਼ੁਰੂਆਤ ਕਰਦੇ ਹਾਂ ਪਹਿਲੇ ਗੀਤ ਦੇ ਨਾਲ। ਇਹ ਗੀਤ ਹੈ ਜੀ ਫਿਲਮ ਕੁਰਬਾਨ ਦਾ, ਜਿਸ ਨੂੰ ਗਾਇਆ ਅਭਿਜੀਤ ਭੱਟਾਚਾਰਿਆ ਅਤੇ ਸਾਰਿਕਾ ਕਪੂਰ ਨੇ।

0: ਫੌਜੀ ਵੀਰੋ, ਪ੍ਰੋਗਰਾਮ 'ਚ ਜਲਦੀ ਲੌਟਦੇ ਹਾਂ, ਬਸ ਇੱਕ ਛੋਟੇ ਜਿਹੇ ਅੰਤਰਾਲ ਤੋਂ ਬਾਅਦ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। ਜੋ ਕਹਾਣੀਆਂ ਹਮ ਸੁਣਤੇ ਆਏ, ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
3: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।
4: ਕੀ ਕਿਹਾ, ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ, ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ।

0: ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
1: ਫੌਜੀ ਵੀਰੋ, ਪ੍ਰੋਗਰਾਮ 'ਚ ਅਗਲਾ ਗੀਤ ਸੁਣਨ ਦੀ ਵਾਰੀ ਆ ਗਈ ਹੈ ਜੀ। ਅਗਲਾ ਗੀਤ ਹੈ ਅਨੁਰਾਧਾ ਪੌਡਵਾਲ ਅਤੇ ਮਨਹਰ ਉਦਾਸ ਦੀ ਆਵਾਜ਼ ਵਿੱਚ। ਫਿਲਮ ਦਾ ਨਾਮ ਹੈ ਸੜਕ।

0: फौजी वीरो, ये प्रोग्राम जारी रहेगा। फिलहाल तुसी सुनोगे पंजाबी खबरां 1:40 ते उस तो बाद साढ़े दिल्ली केंद्र तो उर्दू च खबरां 1:50 ते।
1: नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਾਬੋਵੋ ਸੁਬਿਆਂਤੋ ਨਾਲ ਯੋਗਕਾਰਤਾ ਵਿੱਚ ਪ੍ਰਾਂਪ

0: ਮੰਦਰ ਦਾ ਦੌਰਾ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਮੰਦਰ ਦੀ ਸੰਭਾਲ ਵਿੱਚ ਭਾਰਤ ਦੀ ਭਾਗੀਦਾਰੀ ਦੋਹਾਂ ਦੇਸ਼ਾਂ ਦੀ ਸਾਂਝੀ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੀ ਹੈ। ਸ਼੍ਰੀ ਮੋਦੀ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਦੂਜੇ ਪੜਾਅ 'ਤੇ ਅੱਜ ਮੈਲਬੌਰਨ ਪਹੁੰਚਣਗੇ। ਈਰਾਨ ਨੇ ਅਮਰੀਕੀ ਹਮਲਿਆਂ ਤੋਂ ਬਾਅਦ ਅਮਰੀਕੀ ਫੌਜੀ ਟਿਕਾਣੇ 'ਤੇ ਜਵਾਬੀ ਹਮਲੇ ਕੀਤੇ ਨੇ। ਮੌਸਮ ਵਿਭਾਗ ਨੇ ਅਗਲੇ 2 ਤੋਂ 3 ਦਿਨਾਂ ਵਿੱਚ ਦੱਖਣ ਪੱਛਮੀ ਮਾਨਸੂਨ ਦੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਬਾਕੀ ਹਿੱਸਿਆਂ ਵਿੱਚ ਅੱਗੇ ਵਧਣ ਦੀ ਸੰਭਾਵਨਾ ਜਤਾਈ ਹੈ। ਅਤੇ ਅਰਜਨਟੀਨਾ ਅਤੇ ਸਵਿਟਜ਼ਰਲੈਂਡ ਦੀਆਂ ਟੀਮਾਂ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਕੁਆਟਰ ਫਾਈਨਲ 'ਚ ਪਹੁੰਚ ਗਈਆਂ ਨੇ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਾਬੋਵੋ ਸੁਬਿਆਂਤੋ ਨਾਲ ਯੋਗਿਆਕਾਰਤਾ ਵਿੱਚ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ ਪ੍ਰੰਬਨਨ ਮੰਦਰ ਦਾ ਦੌਰਾ ਕੀਤਾ। ਪ੍ਰਧਾਨ ਮੰਤਰੀ ਦਾ ਸਵਾਗਤ ਰਵਾਇਤੀ ਸਾਜ਼ਾਂ, ਮਧੁਰ ਧੁਨਾਂ ਅਤੇ ਸ਼ਾਸਤਰੀ ਨ੍ਰਿਤ ਨਾਲ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਸ਼ਿਵ ਮੰਦਰ ਵਿੱਚ ਪੂਜਾ ਕੀਤੀ ਅਤੇ ਭਾਰਤ ਇੰਡੋਨੇਸ਼ੀਆ ਸਹਿਯੋਗ ਤਹਿਤ ਚੱਲ ਰਹੇ ਸਾਂਭ ਸੰਭਾਲ ਕਾਰਜਾਂ ਦੀ ਸਮੀਖਿਆ ਕੀਤੀ। ਇੱਕ ਸਾਂਝੇ ਬਿਆਨ ਵਿੱਚ ਰਾਸ਼ਟਰਪਤੀ ਸੁਬਿਆਂਤੋ ਨੇ ਕਿਹਾ ਕਿ ਪ੍ਰੰਬਨਨ ਭਾਰਤ ਅਤੇ ਇੰਡੋਨੇਸ਼ੀਆ ਵਿਚਕਾਰ ਸਦੀਆਂ ਪੁਰਾਣੇ ਸੱਭਿਆਚਾਰਕ ਸੰਬੰਧਾਂ ਦਾ ਪ੍ਰਤੀਕ ਹੈ। ਉਹਨਾਂ ਨੇ ਮੰਦਰ ਕੰਪਲੈਕਸ ਦੀ ਸੰਭਾਲ ਅਤੇ ਮੁੜ ਸੁਰਜੀਤੀ ਵਿੱਚ ਭਾਰਤ ਦੇ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ। ਸ਼੍ਰੀ ਮੋਦੀ ਨੇ ਇਸ ਦੌਰੇ ਨੂੰ ਇੱਕ ਡੂੰਘਾ ਅਧਿਆਤਮਕ ਅਤੇ ਯਾਦਗਾਰੀ ਅਨੁਭਵ ਦੱਸਿਆ। ਉਹਨਾਂ ਨੇ ਇੰਡੋਨੇਸ਼ੀਆ ਦੇ ਲੋਕਾਂ ਦਾ ਲਗਭਗ 12 ਸਦੀਆਂ ਤੋਂ ਇਸ ਸ਼ਾਨਦਾਰ ਵਿਰਾਸਤ ਨੂੰ ਸੰਭਾਲਣ ਲਈ ਧੰਨਵਾਦ ਪ੍ਰਗਟ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਮੰਦਰ ਦੀ ਸਾਂਭ ਸੰਭਾਲ ਵਿੱਚ ਭਾਰਤ ਦੀ ਭਾਗੀਦਾਰੀ ਦੋਹਾਂ ਦੇਸ਼ਾਂ ਦੀ ਸਾਂਝੀ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੀ ਹੈ।
1: एक हमारी सांस्कृतिक विरासत का पुनरुद्धार और उसका रिनोवेशन का काम, उसका प्रारंभ करने का सौभाग्य भी मुझे मिला। मैं अपने आप में बहुत बड़ा भाग्यशाली मानता हूँ। यहाँ के जीवन में, यहाँ की बातों में, यहाँ की हवा में एक संस्कृति की खुशबू है, वो खुशबू जो हम भारत की धरती पर पल पल अनुभव करते हैं। ये खुशबू हमारी सांस्कृतिक विरासत भी अपने आप में अपनत्व से जोड़ती है।
0: ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਪੁਨਰ ਸੁਰਜੀਤੀ ਪ੍ਰੋਜੈਕਟ ਦੋਵਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਸੰਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ। ਉਹਨਾਂ ਨੇ ਗਰਮਜੋਸ਼ੀ ਭਰੀ ਮਹਿਮਾਨ ਨਵਾਜ਼ੀ ਲਈ ਰਾਸ਼ਟਰਪਤੀ ਸੁਬਿਆਂਤੋ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹਨਾਂ ਨੂੰ ਵੱਖ ਵੱਖ ਪਵਿੱਤਰ ਸਥਾਨਾਂ 'ਤੇ ਵਾਰ ਵਾਰ ਭਗਵਾਨ ਸ਼ਿਵ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਪ੍ਰੰਬਨਨ ਮੰਦਰ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਜਰਾਤ ਵਿੱਚ ਸੋਮਨਾਥ ਜੋਤਿਰਲਿੰਗਮ ਉਹਨਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ ਅਤੇ ਉਹਨਾਂ 'ਤੇ ਇਸ ਦੇ ਵਿਕਾਸ ਦੀ ਸਿੱਧੀ ਜ਼ਿੰਮੇਵਾਰੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਉਹਨਾਂ ਨੂੰ ਹਮੇਸ਼ਾ ਆਪਣੇ ਸੰਸਦੀ ਖੇਤਰ ਵਾਰਾਣਸੀ ਵਿੱਚ ਸਥਿਤ ਕਾਸ਼ੀ ਵਿਸ਼ਵਨਾਥ ਮਹਾਂਦੇਵ ਦੇ ਆਸ਼ੀਰਵਾਦ ਤੋਂ ਮਾਰਗਦਰਸ਼ਨ ਮਿਲਿਆ ਹੈ। ਉੱਤਰਾਖੰਡ ਵਿੱਚ ਕੇਦਾਰਨਾਥ ਮੰਦਰ ਅਤੇ ਉਜੈਨ ਵਿੱਚ ਮਹਾਕਲੇਸ਼ਵਰ ਮੰਦਰ ਦੇ ਪੁਨਰ ਨਿਰਮਾਣ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਇਹਨਾਂ ਪ੍ਰੋਜੈਕਟਾਂ ਵਿੱਚ ਯੋਗਦਾਨ ਪਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਭਾਰਤ ਅਤੇ ਇੰਡੋਨੇਸ਼ੀਆ ਨੇ ਉੱਚ ਸਿੱਖਿਆ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਵਾਲੇ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਐਲਾਨ ਕੀਤਾ ਕਿ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ IIM ਬੰਗਲੌਰ ਇੰਡੋਨੇਸ਼ੀਆ ਵਿੱਚ ਆਪਣਾ ਪਹਿਲਾ ਵਿਦੇਸ਼ੀ ਕੈਂਪਸ ਸਥਾਪਿਤ ਕਰੇਗਾ। ਇਹ ਕੈਂਪਸ ਪੂਰਬੀ ਜਾਵਾ ਦੇ ਸਿੰਗਾਸਰੀ ਵਿਸ਼ੇਸ਼ ਆਰਥਿਕ ਜ਼ੋਨ ਵਿੱਚ ਸਥਿਤ ਹੋਏਗਾ ਅਤੇ ਇਸ ਨਾਲ ਆਸੀਅਨ ਇਲਾਕੇ ਦੇ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਨੂੰ ਲਾਭ ਹੋਏਗਾ। ਇਹ ਪਹਿਲ ਭਾਰਤ ਅਤੇ ਇੰਡੋਨੇਸ਼ੀਆ ਵਿਚਕਾਰ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਦੂਜੇ ਪੜਾਅ 'ਤੇ ਅੱਜ ਮੈਲਬੌਰਨ ਪਹੁੰਚਣਗੇ। ਆਪਣੀ 3 ਦਿਨਾਂ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨਾਲ ਤੀਜੇ ਭਾਰਤ ਆਸਟ੍ਰੇਲੀਆ ਸਾਲਾਨਾ ਸੰਮੇਲਨ ਵਿੱਚ ਹਿੱਸਾ ਲੈਣਗੇ। ਸ਼੍ਰੀ ਮੋਦੀ ਭਾਰਤ ਆਸਟ੍ਰੇਲੀਆ CEO ਫੋਰਮ 'ਚ ਦੋਹਾਂ ਦੇਸ਼ਾਂ ਦੇ ਚੋਟੀ ਦੇ ਵਪਾਰਕ ਆਗੂਆਂ ਦੇ ਇਕੱਠ ਨੂੰ ਵੀ ਸੰਬੋਧਨ ਕਰਨਗੇ। ਸ਼੍ਰੀ ਮੋਦੀ ਪ੍ਰਵਾਸੀ ਭਾਰਤੀਆਂ ਦੇ ਇੱਕ ਵੱਡੇ ਇਕੱਠ ਨੂੰ ਵੀ ਸੰਬੋਧਨ ਕਰਨਗੇ। ਜੰਮੂ ਕਸ਼ਮੀਰ ਪੁਲਿਸ ਨੇ ਦੱਸਿਆ ਕਿ ਸ਼ੋਪੀਆਂ ਦੇ ਚਨਾਪੁਰਾ ਇਲਾਕੇ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਇੱਕ ਦਹਿਸ਼ਤਗਰਦ ਮਾਰਿਆ ਗਿਆ। ਇਹ ਫੌਜ ਅਤੇ CRPF ਦੀ ਇੱਕ ਸਾਂਝੀ ਕਾਰਵਾਈ ਸੀ। ਆਕਾਸ਼ਵਾਣੀ ਨਾਲ ਗੱਲਬਾਤ ਕਰਦਿਆਂ ਪੁਲਿਸ ਇੰਸਪੈਕਟਰ ਜਨਰਲ VK ਬਿਰਦੀ ਨੇ ਕਿਹਾ ਕਿ ਘਟਨਾ ਸਥਾਨ ਤੋਂ ਹਥਿਆਰਾਂ ਅਤੇ ਗੋਲਾ ਬਰੂਦ ਸਮੇਤ ਇੱਕ ਲਾਸ਼ ਬਰਾਮਦ ਕੀਤੀ ਗਈ ਹੈ ਅਤੇ ਉਸ ਦੀ ਪਛਾਣ ਕੀਤੀ ਜਾ ਰਹੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਈਰਾਨ ਨੇ ਆਪਣੇ ਹੋਰਮੋਜ਼ਗਨ ਸੂਬੇ ਅਤੇ ਬੰਦਰਗਾਹ ਵਾਲੇ ਸ਼ਹਿਰ ਮਾਸ਼ਹਰ ਉੱਪਰ ਅਮਰੀਕੀ ਹਮਲਿਆਂ ਤੋਂ ਬਾਅਦ ਅਮਰੀਕੀ ਫੌਜੀ ਟਿਕਾਣਿਆਂ 'ਤੇ ਜਵਾਬੀ ਹਮਲੇ ਕੀਤੇ ਨੇ। ਈਰਾਨੀ ਮੀਡੀਆ ਅਨੁਸਾਰ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ IRGC ਸਮੁੰਦਰੀ ਫੌਜ ਅਤੇ ਹਵਾਈ ਫੌਜ ਨੇ 85 ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਸਾਂਝੀ ਮਿਜ਼ਾਈਲ ਅਤੇ ਡਰੋਨ ਕਾਰਵਾਈ ਕੀਤੀ ਹੈ। ਇਸ ਦੌਰਾਨ ਬਹਿਰੀਨ ਦੇ ਗ੍ਰਹਿ ਮੰਤਰਾਲੇ ਨੇ ਦੇਸ਼ ਭਰ ਵਿੱਚ ਚੇਤਾਵਨੀ ਸਾਇਰਨ ਵੱਜਣ ਤੋਂ ਬਾਅਦ ਲੋਕਾਂ ਨੂੰ ਪਨਾਹ ਲੈਣ ਲਈ ਅਪੀਲ

ਕੀਤੀ ਹੈ। ਪਹਿਲਾਂ ਅਮਰੀਕਾ ਨੇ ਹੌਰਮੁਜ਼ ਪਣਜੋੜ ਵਿੱਚ ਵਪਾਰਕ ਜਹਾਜ਼ਾਂ ਉੱਪਰ ਈਰਾਨ ਦੇ ਹਾਲ ਹੀ ਦੇ ਹਮਲਿਆਂ ਦੇ ਜਵਾਬ ਵਿੱਚ 80 ਤੋਂ ਵੱਧ ਈਰਾਨੀ ਟਿਕਾਣਿਆਂ 'ਤੇ ਤਾਜ਼ਾ ਹਵਾਈ ਹਮਲੇ ਕੀਤੇ ਸਨ। ਅਮਰੀਕੀ ਸੈਂਟਰਲ ਕਮਾਂਡ ਸੈਂਟਕੋਮ ਨੇ ਕਿਹਾ ਹੈ ਕਿ ਹਮਲਿਆਂ ਵਿੱਚ ਈਰਾਨੀ ਹਵਾਈ ਰੱਖਿਆ ਪ੍ਰਣਾਲੀਆਂ, ਕਮਾਂਡ ਅਤੇ ਕੰਟਰੋਲ ਕੇਂਦਰਾਂ, ਤੱਟਵਰਤੀ ਰਡਾਰ ਟਿਕਾਣਿਆਂ, ਜਹਾਜ਼ ਵਿਰੋਧੀ ਮਿਜ਼ਾਈਲ ਪ੍ਰਣਾਲੀਆਂ ਅਤੇ ਹੌਰਮੁਜ਼ ਸਟੇਟ ਦੇ ਆਲੇ ਦੁਆਲੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਦੀਆਂ 60 ਤੋਂ ਵੱਧ ਕਿਸ਼ਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਈਰਾਨ ਨੇ ਹਮਲਿਆਂ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਬੰਦਰ ਅਬਾਸ, ਕੇਸ਼ਮ ਅਤੇ ਸਿਰਕ ਵਿੱਚ ਧਮਾਕੇ ਸੁਣੇ ਗਏ ਨੇ। ਹਮਲਿਆਂ 'ਚ ਤੁਰੰਤ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਈਰਾਨ ਨੇ ਕਿਹਾ ਕਿ ਹੌਰਮੁਜ਼ ਪਣਜੋੜ ਵਿੱਚ ਕਿਸੇ ਵੀ ਦਖਲ ਅੰਦਾਜ਼ੀ ਜਾਂ ਕੰਟਰੋਲ ਦੀ ਇਜਾਜ਼ਤ ਨਹੀਂ ਦੇਵੇਗਾ। ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਸ਼੍ਰੀ ਅਮਰਨਾਥ ਜੀ ਯਾਤਰਾ ਲਈ ਅੱਜ ਇੱਕ ਨਵੀਂ ਸਲਾਹ ਜਾਰੀ ਕੀਤੀ ਹੈ। ਸ਼ਰਧਾਲੂਆਂ ਨੂੰ ਰਜਿਸਟ੍ਰੇਸ਼ਨ ਪ੍ਰਕਿਰਿਆ ਅਤੇ ਸੁਰੱਖਿਆ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਰੋਜ਼ਾਨਾ ਯਾਤਰਾ ਸੀਮਾ ਲਾਗੂ ਰਹੇਗੀ। ਸ਼ਰਧਾਲੂਆਂ ਨੂੰ ਪਹਿਲਾਂ ਤੋਂ ਰਜਿਸਟਰ ਕਰਨ ਅਤੇ ਆਪਣੇ ਪਰਮਿਟ ਵਿੱਚ ਦਰਸਾਈ ਗਈ ਤਰੀਕ 'ਤੇ ਹੀ ਯਾਤਰਾ ਕਰਨ ਦੀ ਸਲਾਹ ਦਿੱਤੀ ਗਈ ਹੈ। ਜਿਨ੍ਹਾਂ ਸ਼ਰਧਾਲੂਆਂ ਨੇ ਰਜਿਸਟ੍ਰੇਸ਼ਨ ਨਹੀਂ ਕਰਵਾਈ ਉਹਨਾਂ ਨੂੰ ਆਪਣੀ ਯਾਤਰਾ ਲਈ ਉਡੀਕ ਕਰਨ ਦੀ ਬੇਨਤੀ ਕੀਤੀ ਗਈ ਹੈ। ਸਲਾਹ ਵਿੱਚ ਕਿਹਾ ਗਿਆ ਕਿ ਰਜਿਸਟਰਡ ਸ਼ਰਧਾਲੂਆਂ ਨੂੰ ਉਹਨਾਂ ਦੀ ਨਿਰਧਾਰਤ ਤਰੀਕ ਤੋਂ ਪਹਿਲਾਂ ਯਾਤਰਾ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਸ਼ਾਰਜਾ ਤੋਂ ਕਰਾਚੀ ਜਾ ਰਿਹਾ ਇੱਕ ਮਾਲਵਾਹਕ ਜਹਾਜ਼ ਕੱਲ੍ਹ ਦੇਰ ਰਾਤ ਅਰਬ ਸਾਗਰ ਉੱਪਰ ਲਾਪਤਾ ਹੋ ਗਿਆ। K2 ਏਅਰਵੇਜ਼ ਦਾ ਬੋਇੰਗ 747-400 ਜਹਾਜ਼ ਕਰਾਚੀ ਤੋਂ ਲਗਭਗ 300 ਕਿਲੋਮੀਟਰ ਪੱਛਮ ਵੱਲ ਪਾਕਿਸਤਾਨੀ ਹਵਾਈ ਖੇਤਰ ਵਿੱਚ ਦਾਖਲ ਹੁੰਦੇ ਸਮੇਂ ਰਾਡਾਰ ਤੋਂ ਗਾਇਬ ਹੋ ਗਿਆ। ਪਾਇਲਟ ਨੇ ਉਡਾਣ ਦੌਰਾਨ ਏਅਰ ਟ੍ਰੈਫਿਕ ਕੰਟਰੋਲ ਨੂੰ ਤਕਨੀਕੀ ਨੁਕਸ ਦੀ ਰਿਪੋਰਟ ਕੀਤੀ ਸੀ ਅਤੇ ਖੇਤਰੀ ਕੰਟਰੋਲ ਕੇਂਦਰ ਤੋਂ ਸਹਾਇਤਾ ਦੀ ਬੇਨਤੀ ਕੀਤੀ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਜਹਾਜ਼ ਨਾਲ ਸੰਪਰਕ ਟੁੱਟ ਗਿਆ। ਜਹਾਜ਼ ਵਿੱਚ ਚਾਲਕ ਦਲ ਦੇ 5 ਮੈਂਬਰ ਸਵਾਰ ਨੇ। ਇਸ ਘਟਨਾ ਨੇ ਇੱਕ ਵਾਰ ਫਿਰ ਪਾਕਿਸਤਾਨ ਦੇ ਹਵਾਬਾਜ਼ੀ ਸੁਰੱਖਿਆ ਰਿਕਾਰਡ ਬਾਰੇ ਚਿੰਤਾਵਾਂ ਪੈਦਾ ਕਰ ਦਿੱਤੀਆਂ ਨੇ। ਕੇਰਲਮ ਸਰਕਾਰ ਨੇ ਵਾਇਨਾਡ 'ਚ ਜ਼ਮੀਨ ਖਿਸਕਣ ਦੀ ਘਟਨਾ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਵੀਡੀ ਸਤੀਸ਼ਨ ਨੇ ਕਿਹਾ ਕਿ ਵਾਇਨਾਡ ਘਟਨਾ ਦੀ ਵੇਰਵੇ ਸਹਿਤ ਜਾਂਚ ਤੋਂ ਬਾਅਦ ਹੀ ਕੰਮ ਮੁੜ ਸ਼ੁਰੂ ਕੀਤਾ ਜਾਵੇਗਾ। ਰਾਸ਼ਟਰੀ ਆਫਤ ਪ੍ਰਤੀਕਰਮ ਬਲ ਦੀਆਂ 2 ਟੀਮਾਂ ਅਜੇ ਵੀ ਹਾਦਸੇ ਵਾਲੀ ਥਾਂ 'ਤੇ ਮੌਜੂਦ ਨੇ। ਮੁੱਖ ਮੰਤਰੀ ਨੇ ਤਿਰੁਵਨੰਤਪੁਰਮ ਵਿੱਚ ਕਿਹਾ ਕਿ 5 ਲੋਕ ਅਜੇ ਵੀ ਲਾਪਤਾ ਨੇ ਅਤੇ ਭਾਲ ਕਾਰਵਾਈ ਜਾਰੀ ਹੈ। ਮੌਸਮ ਵਿਭਾਗ ਨੇ ਅਗਲੇ 2 ਤੋਂ 3 ਦਿਨਾਂ ਵਿੱਚ ਦੱਖਣ ਪੱਛਮੀ ਮਾਨਸੂਨ ਦੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਬਾਕੀ ਹਿੱਸਿਆਂ ਵਿੱਚ ਅੱਗੇ ਵਧਣ ਦੀ ਸੰਭਾਵਨਾ ਜਤਾਈ ਹੈ। ਦਿੱਲੀ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਲੱਦਾਖ ਅਤੇ ਉੱਤਰ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਅੱਜ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਸ ਦੌਰਾਨ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਕਈ ਹਿੱਸਿਆਂ ਵਿੱਚ ਅੱਜ ਸਵੇਰੇ ਮੀਂਹ ਪਿਆ ਹੈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਰਾਜ ਵਿੱਚ ਭਾਰੀ ਬਾਰਿਸ਼ ਅਤੇ ਹੜ੍ਹ ਵਰਗੀ ਸਥਿਤੀ ਬਾਰੇ ਗੱਲ ਕੀਤੀ। ਗੱਲਬਾਤ ਦੌਰਾਨ ਸ਼੍ਰੀ ਸ਼ਾਹ ਨੇ ਮੁੱਖ ਮੰਤਰੀ ਨੂੰ ਹਾਲਤ ਨਾਲ ਨਿਪਟਣ ਵਿੱਚ ਮਹਾਰਾਸ਼ਟਰ ਸਰਕਾਰ ਨੂੰ ਸਮਰਥਨ ਦੇਣ ਲਈ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ। ਪਿਛਲੇ ਕੁਝ ਦਿਨਾਂ ਤੋਂ ਮਹਾਰਾਸ਼ਟਰ ਦੇ ਕਈ ਹਿੱਸੇ ਭਾਰੀ ਬਾਰਿਸ਼ ਤੋਂ ਪ੍ਰਭਾਵਿਤ ਹੋਏ ਨੇ। ਸ਼੍ਰੀ ਸ਼ਾਹ ਨੇ ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਨਾਲ ਵੀ ਰਾਜ ਵਿੱਚ ਭਾਰੀ ਬਾਰਿਸ਼ ਅਤੇ ਪਾਣੀ ਭਰਨ ਕਾਰਨ ਪੈਦਾ ਹੋਈ ਸਥਿਤੀ ਬਾਰੇ ਗੱਲਬਾਤ ਕੀਤੀ ਅਤੇ ਕੇਂਦਰ ਸਰਕਾਰ ਵੱਲੋਂ ਰਾਜ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ। ਅਰਜਨਟੀਨਾ ਅਤੇ ਸਵਿਟਜ਼ਰਲੈਂਡ ਦੀਆਂ ਟੀਮਾਂ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਕੁਆਟਰ ਫਾਈਨਲ 'ਚ ਪਹੁੰਚ ਗਈਆਂ ਨੇ। ਸਵਿਟਜ਼ਰਲੈਂਡ ਕੋਲੰਬੀਆ ਨੂੰ ਹਰਾ ਕੇ 1954 ਤੋਂ ਬਾਅਦ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਦੇ ਕੁਆਟਰ ਫਾਈਨਲ ਵਿੱਚ ਪਹੁੰਚਿਆ ਹੈ। ਰਾਊਂਡ ਆਫ 16 ਦੇ ਇੱਕ ਹੋਰ ਮੈਚ ਵਿੱਚ ਅਰਜਨਟੀਨਾ ਨੇ ਮਿਸਰ ਨੂੰ 3-2 ਨਾਲ ਹਰਾਇਆ। ਅਟਲਾਂਟਾ ਵਿੱਚ ਖੇਡੇ ਗਏ ਮੈਚ ਵਿੱਚ ਅਰਜਨਟੀਨਾ 78ਵੇਂ ਮਿੰਟ ਤੱਕ 2 ਗੋਲਾਂ ਨਾਲ ਪਿੱਛੇ ਸੀ ਪਰ ਮੌਜੂਦਾ ਚੈਂਪੀਅਨ ਨੇ ਸ਼ਾਨਦਾਰ ਵਾਪਸੀ ਕੀਤੀ। ਕੁਆਟਰ ਫਾਈਨਲ 'ਚ ਹੁਣ ਅਰਜਨਟੀਨਾ ਦਾ ਮੁਕਾਬਲਾ ਸਵਿਟਜ਼ਰਲੈਂਡ ਨਾਲ ਹੋਏਗਾ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਾਬੋਵੋ ਸੁਬਿਆਂਤੋ ਨਾਲ ਯੋਗਿਆਕਾਰਤਾ ਵਿੱਚ ਪ੍ਰੰਬਨਨ ਮੰਦਰ ਦਾ ਦੌਰਾ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਮੰਦਰ ਦੀ ਸੰਭਾਲ ਵਿੱਚ ਭਾਰਤ ਦੀ ਭਾਗੀਦਾਰੀ ਦੋਹਾਂ ਦੇਸ਼ਾਂ ਦੀ ਸਾਂਝੀ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੀ ਹੈ। ਸ਼੍ਰੀ ਮੋਦੀ ਆਪਣੇ 3 ਦੇਸ਼ਾਂ ਦੇ ਦੌਰੇ ਦੇ ਦੂਜੇ ਪੜਾਅ 'ਤੇ ਅੱਜ ਮੈਲਬੋਰਨ ਪਹੁੰਚਣਗੇ। ਈਰਾਨ ਨੇ ਅਮਰੀਕੀ ਹਮਲਿਆਂ ਤੋਂ ਬਾਅਦ ਅਮਰੀਕੀ ਫੌਜੀ ਟਿਕਾਣਿਆਂ 'ਤੇ ਜਵਾਬੀ ਹਮਲੇ ਕੀਤੇ ਨੇ। ਮੌਸਮ ਵਿਭਾਗ ਨੇ ਅਗਲੇ 2 ਤੋਂ 3 ਦਿਨਾਂ ਵਿੱਚ ਦੱਖਣ ਪੱਛਮੀ ਮਾਨਸੂਨ ਦੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਬਾਕੀ ਹਿੱਸਿਆਂ ਵਿੱਚ ਅੱਗੇ ਵਧਣ ਦੀ ਸੰਭਾਵਨਾ ਜਤਾਈ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।

ਫੌਜੀ ਵੀਰੋ, ਪ੍ਰੋਗਰਾਮ 'ਚ ਇੱਕ ਅਖੀਰਲਾ ਗੀਤ ਹਾਜ਼ਰ ਕਰਦੇ ਹਾਂ। ਇਸ ਗੀਤ ਨੂੰ ਗਾਇਆ ਹੈ ਜਾਵੇਦ ਬਸ਼ੀਰ ਨੇ ਅਤੇ ਫਿਲਮ ਦਾ ਨਾਮ ਹੈ ਭਾਗ ਮਿਲਖਾ ਭਾਗ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ। ਇਸ ਵਿੱਚ ਅੱਜ ਤੁਸੀਂ ਸੁਣ ਰਹੇ ਹੋ ਬਲਵਿੰਦਰ ਮਸਤ ਦੇ ਗਾਏ ਲੋਕ ਗੀਤ। ਆਹ ਹੁਣ ਸੁਣਦੇ ਹਾਂ ਉਹਨਾਂ ਦੀ ਆਵਾਜ਼ ਵਿੱਚ ਗਾਇਆ ਮਾਹੀਆ।

ਤੁਸੀਂ ਆਨੰਦ ਮਾਣ ਰਹੇ ਹੋ ਬਲਵਿੰਦਰ ਮਸਤ ਦੇ ਗਾਏ ਲੋਕ ਗੀਤਾਂ ਦਾ ਪ੍ਰੋਗਰਾਮ ਰੰਗਲੀ ਧਰਤੀ 'ਚ। ਅਗਲਾ ਲੋਕ ਗੀਤ ਹਾਜ਼ਰ ਹੈ ਸਾਡੇ ਵੱਲ ਮੁੱਖੜਾ ਮੋੜ ਵੇ ਪਿਆਰਿਆ।

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ। ਅੱਜ ਇਸ ਵਿੱਚ ਤੁਸੀਂ ਬਲਵਿੰਦਰ ਮਸਤ ਦੇ ਗਾਏ ਲੋਕ ਗੀਤਾਂ ਦਾ ਆਨੰਦ ਮਾਣਿਆ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਦੁਪਹਿਰ ਦੇ 3 ਵੱਜ ਰਹੇ ਨੇ। ਹੁਣ ਸਾਡੀ ਅੱਜ ਦੀ ਪਹਿਲੀ ਸਭਾ ਖਤਮ ਹੁੰਦੀ ਹੈ। ਆਪਣੀ ਦੂਜੀ ਸਭਾ ਦੇ ਪ੍ਰੋਗਰਾਮ ਲੈ ਕੇ ਅਸੀਂ ਸ਼ਾਮ 4 ਵਜੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਨਮਸਕਾਰ।
1: DTH ਦੀ AIR ਪੰਜਾਬ ਸੇਵਾ ਦੇ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ AIR ਪੰਜਾਬ। ਦਿਨ ਦੇ 3 ਵੱਜ ਚੁੱਕੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

ਦਰਸਾਈ ਗਈ ਤਰੀਕ ਤੇ ਹੀ ਯਾਤਰਾ ਕਰਨ ਦੀ ਕੀਤੀ ਅਪੀਲ। ਸੰਸਦੀ ਮਾਮਲੇ ਦੇ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਨਵੀਂ ਦਿੱਲੀ ਦੇ ਵਿਚ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਲਈ 97ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ 2024-25 ਦੇ ਲਈ ਇਨਾਮ ਕੀਤੇ ਤਕਸੀਮ ਤੇ ਇਹਦੇ ਵਿਚ ਪੰਜਾਬ ਦੇ ਦੋ ਸੰਸਥਾਵਾਂ ਜਲੰਧਰ ਦਾ ਡੀ ਏ ਵੀ ਕਾਲਜ ਤੇ ਬਠਿੰਡਾ ਦੀ ਕੇਂਦਰੀ ਯੂਨੀਵਰਸਿਟੀ ਵੀ ਸ਼ਾਮਲ। ਭਾਰਤੀ ਚੋਣ ਕਮਿਸ਼ਨ ਦੇ ਡਿਪਟੀ ਚੋਣ ਕਮਿਸ਼ਨਰ ਭਾਨੂ ਪ੍ਰਕਾਸ਼ ਯੇਤੂਰੂ ਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR 2026 ਦੇ ਤਹਿਤ ਘਰ ਘਰ ਜਾ ਕੇ ਗਣਨਾ ਫਾਰਮਾਂ ਦੀ ਵਣਤੀ ਸਮੀਖਿਆ ਕਰਨ ਦੇ ਲਈ ਕੱਲ੍ਹ ਅੰਮ੍ਰਿਤਸਰ ਦੇ ਵਿਚ ਕੀਤੀ ਮੀਟਿੰਗ। ਪੰਜਾਬ ਦੇ ਜਲ ਸਰੋਤ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਕੱਲ੍ਹ ਸ਼ਾਹਪੁਰ ਕੰਢੀ ਦੇ ਦੋ ਨਵੇਂ ਬਣਾਏ ਵਾਟਰ ਚੈਨਲਾਂ ਦਾ ਕੀਤਾ ਉਦਘਾਟਨ। ਵੇਰਕਾ ਮਿਲਕਫੈਡ ਪੰਜਾਬ ਨੇ 14.79% ਦੇ ਵਾਧੇ ਦੇ ਨਾਲ ਇਸ ਸਾਲ ਜੂਨ ਮਹੀਨੇ ਦੇ ਵਿੱਚ 551 ਕਰੋੜ ਰੁਪਏ ਦਾ ਕੀਤਾ ਕਾਰੋਬਾਰ।

ਭਾਰਤੀ ਚੋਣ ਕਮਿਸ਼ਨ ਦੇ ਡਿਪਟੀ ਚੋਣ ਕਮਿਸ਼ਨਰ ਭਾਨੂ ਪ੍ਰਕਾਸ਼ ਯੇਤੂਰੂ ਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR 2026 ਦੇ ਤਹਿਤ ਘਰ ਘਰ ਜਾ ਕੇ ਗਣਨਾ ਫਾਰਮਾਂ ਦੀ ਵਣਤੀ ਸਮੀਖਿਆ ਕਰਨ ਦੇ ਲਈ ਕੱਲ੍ਹ ਅੰਮ੍ਰਿਤਸਰ ਦੇ ਵਿੱਚ ਕੀਤੀ ਮੀਟਿੰਗ। ਪੰਜਾਬ ਦੇ ਜਲ ਸਰੋਤ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਕੱਲ੍ਹ ਸ਼ਾਹਪੁਰ ਕੰਢੀ ਦੇ ਦੋ ਨਵੇਂ ਬਣਾਏ ਵਾਟਰ ਚੈਨਲਾਂ ਦਾ ਕੀਤਾ ਉਦਘਾਟਨ। ਵੇਰਕਾ ਮਿਲਕਫੈਡ ਪੰਜਾਬ ਨੇ 14.79% ਦੇ ਵਾਧੇ ਦੇ ਨਾਲ ਇਸ ਸਾਲ ਜੂਨ ਮਹੀਨੇ ਦੇ ਵਿੱਚ 551 ਕਰੋੜ ਰੁਪਏ ਦਾ ਕੀਤਾ ਕਾਰੋਬਾਰ ਦਰਜ ਤੇ ਮੌਸਮ ਵਿਭਾਗ ਨੇ ਅਗਲੇ 2 ਤੋਂ 3 ਦਿਨਾਂ ਦੇ ਵਿੱਚ ਦੱਖਣ ਪੱਛਮੀ ਮਾਨਸੂਨ ਦੇ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਬਾਕੀ ਹਿੱਸਿਆਂ ਦੇ ਵਿੱਚ ਅੱਗੇ ਵਧਣ ਦੀ ਜਤਾਈ ਸੰਭਾਵਨਾ। ਅਰਜਨਟੀਨਾ ਤੇ ਸਵਿਟਜ਼ਰਲੈਂਡ ਦੀਆਂ ਟੀਮਾਂ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਕੁਆਟਰ ਫਾਈਨਲ ਦੇ ਵਿੱਚ।

ਪ੍ਰੋਗਰਾਮ ਚੱਲ ਰਹੇ ਚਿੱਠੀਆਂ ਮਿੱਠੀਆਂ ਅਤੇ ਤੁਸੀਂ ਟਿਊਨ ਕੀਤਾ ਹੋਏ AIR ਪੰਜਾਬ ਅਤੇ ਬਿਲਕੁਲ ਅਸੀਂ ਗੱਲ ਕੀਤੀ ਸੀ ਜ਼ਿੰਦਗੀ ਦੇ ਰੰਗਾਂ ਦੀ ਕਿ ਹਰ ਰੰਗ ਨੂੰ ਸਾਨੂੰ ਮੰਨਣਾ ਚਾਹੀਦੇ ਅਤੇ ਇਸੇ ਸੋਚ ਦੇ ਨਾਲ ਇਹ ਚਿੱਠੀ ਸਾਡੇ ਤੱਕ ਪਹੁੰਚੀ ਹੈ ਜੀ। ਹਰ ਰੰਗ ਦੇ ਵਿੱਚ ਰੰਗੀ ਹੋਈ ਹੈ, ਨੀਲਾ ਰੰਗ ਹੈ, ਗੁਲਾਬੀ ਰੰਗ ਹੈ, ਸੰਤਰੀ ਰੰਗ ਹੈ ਅਤੇ ਹਰਾ ਰੰਗ ਵੀ ਇਹਦੇ ਵਿੱਚ ਹੈ। ਅਤੇ ਇਹ ਚਿੱਠੀ ਹੈ ਜੀ ਪਿੰਡ ਬਾਲਤ ਖੁਰਦ ਨੇੜੇ ਕਹਿੰਦੇ ਭਵਾਨੀਗੜ੍ਹ ਦੇ ਹੈ ਅਤੇ ਜ਼ਿਲ੍ਹਾ ਸੰਗਰੂਰ ਹੈ ਅਤੇ ਲਿਖ ਰਿਹਾ ਜੀ ਅਸ਼ਵਨੀ ਗਰਗ, ਵਿਨੋਦ ਗਰਗ, ਪੂਜਾ ਗਰਗ ਅਤੇ ਪ੍ਰਿਅੰਕਾ ਗਰਗ। ਅਤੇ ਯਾਦਵਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਨਜੀਤ ਸਿੰਘ ਅਤੇ ਗੁਰਜੋਤ ਸਿੰਘ ਲਿਖ ਰਹੇ ਨੇ ਕੋਟਲੀ ਕਲਾਂ ਤੋਂ। ਜ਼ਿਲ੍ਹਾ ਇਹਨਾਂ ਨੇ ਨਹੀਂ ਦੱਸਿਆ, ਸ਼ਹਿਰ ਨਹੀਂ ਦੱਸਿਆ, ਪਿੰਡ ਕੋਟਲੀ ਕਲਾਂ ਹੈ ਅਤੇ ਪਿੰਡ ਸਮਾਲਸਰ, ਜ਼ਿਲ੍ਹਾ ਮੋਗਾ। ਲਛਮਣ ਸਿੰਘ ਕਾਰੂ, ਵੀਰਪਾਲ ਕੌਰ, ਨਸੀਬ ਕੌਰ, ਨਿੰਮੋ ਕੌਰ ਅਤੇ ਊਸ਼ਾ ਬੰਬੀਹਾ ਭਾਈ। ਅਤੇ ਦਿੱਲੀ ਤੋਂ ਚਿੱਠੀ ਹੈ ਜੀ ਸਾਊਥ ਐਕਸਟੈਂਸ਼ਨ ਤੋਂ ਗੁਰਮੀਤ ਸਿੰਘ ਮੀਤਾ ਅਤੇ ਨਾਲ ਇਹਨਾਂ ਦੇ ਬਹੁਤ ਸਾਰੇ ਸਾਥੀ ਹੋਣਗੇ ਪਰ ਇਹਨਾਂ ਨੇ ਨਹੀਂ ਦੱਸਿਆ ਜੀ ਕਿਹੜੇ ਸਾਥੀ ਆ। ਅਤੇ ਫਰਮਾਇਸ਼ ਇਹਨਾਂ ਸਾਰਿਆਂ ਦੀ ਅਸੀਂ ਸੁਣਾਂਗੇ ਅਤੇ ਇਸ ਤੋਂ ਪਹਿਲਾਂ ਅੱਜ ਅਸੀਂ ਕਿਹੜੀ ਗੱਲ ਕਰਾਂਗੇ ਉਹ ਵੀ ਆਪਣੇ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਹਾਂ। ਅੱਜ ਅਸੀਂ ਗੱਲ ਕਰਾਂਗੇ ਕਰਮਾਂ ਵਾਲੀ। ਕਰਮਾਂ ਵਾਲੀ ਗੱਲ ਮਤਲਬ ਕਿ ਕਰਮ ਸਾਡੇ ਕਿੱਦਾਂ ਦੇ ਹੁੰਦੇ ਆ। ਹਰ ਕੋਈ ਕਹਿੰਦਾ ਕਿ ਜਿੱਦਾਂ ਦੇ ਤੁਹਾਡੇ ਕਰਮ ਉੱਦਾਂ ਦੀ ਤੁਹਾਡੀ ਜ਼ਿੰਦਗੀ। ਅਤੇ ਇਹਦੇ ਪਿੱਛੇ ਸਾਡੇ ਸਿਆਣੇ ਕੀ ਕਹਿੰਦੇ ਆ, ਥੋੜ੍ਹੀ ਜਿਹੀ ਇਹ ਸਾਂਝ ਅਸੀਂ ਆਪਣੇ ਸਰੋਤਿਆਂ ਦੇ ਨਾਲ ਨਾਲੋ ਨਾਲ ਬਣਾਉਂਦੇ ਰਹਾਂਗੇ, ਨਾਲੋ ਨਾਲ ਤੁਹਾਡੀਆਂ ਚਿੱਠੀਆਂ, ਤੁਹਾਡੀਆਂ ਫਰਮਾਇਸ਼ਾਂ, ਤੁਹਾਡੇ ਹੀ ਨਾਲ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਬਿਲਕੁਲ, ਨਾਲੇ ਗੱਲਾਂ ਤੇ ਨਾਲੇ ਅਸੀਂ ਕਰਮ ਵੀ ਕਰਦੇ ਹਾਂ ਜੀ, ਤੁਰਦੇ ਵੀ ਹਾਂ, ਕੋਈ ਨਾ ਕੋਈ ਕੰਮ ਅਸੀਂ ਕਰਦੇ ਰਹਿੰਦੇ ਹਾਂ ਨਾਲੋ ਨਾਲ, ਅਤੇ ਨਾਲੋ ਨਾਲ ਅਸੀਂ ਮਿਊਜ਼ਿਕ ਨੂੰ ਸੁਣਦੇ ਹਾਂ, ਗੀਤ ਸੁਣਦੇ ਹਾਂ ਅਤੇ ਆਪਸ ਦੇ ਵਿੱਚ ਗੱਲਬਾਤ ਵੀ ਕਰਦੇ ਹਾਂ। ਅਤੇ ਅੱਜ ਕੱਲ੍ਹ ਤਾਂ ਜੋ ਰਿਵਾਜ਼ ਬਣ ਗਿਆ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਫੋਨ 'ਤੇ ਲੱਗੇ ਰਹਿੰਦੇ ਹਾਂ ਅਤੇ ਨਾਲੋ ਨਾਲ ਆਪਣਾ ਕੋਈ ਨਾ ਕੋਈ ਕੰਮ ਕਰਦੇ ਰਹਿੰਦੇ ਹਾਂ, ਕੋਈ ਪੜ੍ਹਦੇ ਰਹਿੰਦੇ ਹਾਂ ਜਾਂ ਕੁਝ ਕਰਦੇ ਰਹਿੰਦੇ ਹਾਂ, ਜਾਂ ਫਿਰ ਅਸੀਂ ਸਫ਼ਰ ਦੇ ਵਿੱਚ ਵੀ ਹੁੰਦੇ ਹਾਂ ਤਾਂ ਵੀ ਅਸੀਂ ਫੋਨ 'ਤੇ ਹੀ ਹੁੰਦੇ, ਇੱਕ ਰਿਵਾਜ਼ ਜਿਹਾ ਬਣ ਗਿਆ। ਅਤੇ ਸਾਡੇ ਤੱਕ ਜੀ ਇਹ ਚਿੱਠੀ ਪਹੁੰਚੀ ਹੈ, ਤਿੰਨ ਪਿੰਡਾਂ ਤੋਂ ਇਹ ਚਿੱਠੀ ਹੈ ਜੀ, ਇੱਕੋ ਹੀ ਚਿੱਠੀ ਦੇ ਵਿੱਚ ਇਹ ਤਿੰਨ ਪਿੰਡ ਸ਼ਾਮਿਲ ਹੋ ਗਏ ਆ। ਬੰਸੀ ਲਾਲ ਜੀ ਹੈਗੇ ਪਿੰਡ ਤੇਜਾ ਮੋੜੀ ਅੰਬਾਲਾ ਤੋਂ, ਅਤੇ ਰਣਧੀਰ ਸਿੰਘ ਜੀ ਹੈਗੇ ਆ ਝਗੂੜੀ ਯਮੁਨਾਨਗਰ ਤੋਂ, ਅਤੇ ਇਹ ਕਹਿੰਦੇ ਆ ਜੀ ਮੈਂ ਲਾਡੀ ਸਿੰਘ ਧਾਲੀਵਾਲ ਵੀ ਅਸੀਂ ਚਿੱਠੀ ਦੇ ਵਿੱਚ ਸਮਾਣਾ ਪਟਿਆਲਾ ਤੋਂ। ਅਤੇ ਲਿਖਣ ਵਾਲੇ ਨੇ ਜੀ ਬਕਸਰ ਬਿਹਾਰ ਤੋਂ ਸ਼ਰਫੁਦੀਨ ਅੰਸਾਰੀ ਅਤੇ ਫਾਤਮਾ ਖਤੂਨ ਅੰਸਾਰੀ, ਅਤੇ ਪੁਰਾਣਾ ਤਲਾਬ ਡਮਰਾਵ ਤੋਂ ਵਲੀਉਲ ਅੰਸਾਰੀ ਅਤੇ ਆਸਮਾ ਨਾਜ਼ ਅੰਸਾਰੀ, ਚਮਨ ਪਾਰਕ ਦਿੱਲੀ ਤੋਂ ਡਾਕਟਰ ਸੋਨਮ ਅਤੇ ਡਾਕਟਰ ਅਦੀਬਾ, ਅਤੇ ਸਹਾਰਨਪੁਰ ਬਕਸਰ ਤੋਂ ਰਾਜ ਐਸ ਡੀ ਅੰਸਾਰੀ ਅਤੇ ਆਸਮਾ ਖਤੂਨ ਅੰਸਾਰੀ ਅਤੇ ਗੁਲਫਰਾਜ਼ ਭਾਗਲਪੁਰੀ। ਅਤੇ ਲਿਖਣ ਵਾਲੇ ਨੇ ਜੀ ਪ੍ਰਮਲਾ ਗੰਜ ਅਲੋਟ ਜ਼ਿਲ੍ਹਾ ਰਤਲਾਮ ਮੱਧ ਪ੍ਰਦੇਸ਼ ਤੋਂ ਬਲਵੰਤ ਕੁਮਾਰ ਵਰਮਾ, ਰਾਜੂ ਬਾਈ ਅਤੇ ਮਾਇਆ ਵਰਮਾ ਅਤੇ ਸ਼ੋਭਾ ਵਰਮਾ, ਰਾਹੁਲ ਜੋਤੀ, ਅਤੁਲ ਪਾਇਲ ਅਤੇ ਪ੍ਰਿਆਸ਼ ਅਤੇ ਰਿਸ਼ੀ ਵਰਮਾ। ਅਤੇ ਡੱਬ ਵਾਲੀ ਹਰਿਆਣਾ ਤੋਂ ਜੇ ਕੇ ਬਕੌਲੀਆ, ਸੁਨੀਤਾ ਬਕੌਲੀਆ ਅਤੇ ਸੰਜੇ ਅਨਿਲ ਅਤੇ ਮੀਨੂ ਬਕੌਲੀਆ। ਫਰਮਾਇਸ਼ ਇਹਨਾਂ ਸਾਰਿਆਂ ਦੀ ਅਸੀਂ ਸੁਣਾਂਗੇ ਅਤੇ ਅਸੀਂ ਅੱਜ ਗੱਲ ਕਰਾਂਗੇ ਕਰਮਾਂ ਦੀ। ਸਾਡੇ ਸਿਆਣੇ ਬਜ਼ੁਰਗਾਂ ਦੇ ਕੋਲੋਂ ਅਸੀਂ ਹਮੇਸ਼ਾ ਬਹੁਤ ਸਾਰੀਆਂ ਗੱਲਾਂ ਸੁਣਦੇ ਆਏ ਹਾਂ ਅਤੇ ਕੁਝ ਗੱਲਾਂ ਦੀ ਸਾਂਝ ਅੱਜ ਅਸੀਂ ਆਪਣੇ ਸਰੋਤਿਆਂ ਦੇ ਨਾਲ ਬਣਾਵਾਂਗੇ। ਅਤੇ ਗੱਲਾਂ ਅਸੀਂ ਸੁਣਦੇ ਹੁੰਦੇ ਸੀ ਛੋਟੇ ਹੁੰਦੇ ਸੀ ਜਦੋਂ, ਤਾਂ ਸਾਡੇ ਸਿਆਣੇ ਕਹਿੰਦੇ ਹੁੰਦੇ ਸੀ ਕਿ ਸਾਡੇ ਮੋਢਿਆਂ ਦੇ ਉੱਤੇ ਨਾ ਦੋ ਬੰਦੇ ਬੈਠੇ ਹੁੰਦੇ ਆ, ਭਗਵਾਨ ਨੇ ਦੋ ਬੰਦੇ ਛੱਡੇ ਹੁੰਦੇ ਆ ਸਾਡੇ ਮੋਢਿਆਂ ਦੇ ਉੱਤੇ, ਉਹਨਾਂ ਦਾ ਨਾਮ ਦੱਸ ਦਿੰਦੇ ਸੀ ਚਿੱਤਰ ਅਤੇ ਗੁਪਤ। ਕਹਿੰਦੇ ਸੀ ਇੱਕ ਮੋਢੇ 'ਤੇ ਚਿੱਤਰ ਬੈਠੇ ਆ ਅਤੇ ਦੂਜੇ ਮੋਢੇ 'ਤੇ ਗੁਪਤ ਬੈਠੇ ਆ, ਅਤੇ ਇਹ ਦੋਨੋਂ ਕੀ ਕਰਦੇ ਆ ਸਾਡੇ ਕਰਮਾਂ ਦਾ ਲੇਖਾ ਜੋਖਾ ਕਰਦੇ ਆ। ਜੋ ਵੀ ਅਸੀਂ ਕਰਦੇ ਹਾਂ, ਜਿਹੜਾ ਵੀ ਅਸੀਂ ਕੰਮ ਕਰਦੇ ਹਾਂ, ਜੋ ਵੀ ਅਸੀਂ ਕਿਸੇ ਨੂੰ ਕਹਿੰਦੇ ਹਾਂ, ਜੋ ਵੀ ਜਿੱਦਾਂ ਦਾ ਵੀ ਅਸੀਂ ਕੰਮ ਕਰਦੇ ਹਾਂ, ਨਾਲੋਂ ਨਾਲ ਲਿਖਦੇ ਰਹਿੰਦੇ ਆ। ਸਾਡੇ ਲੇਖਾ ਜੋਖਾ ਜਿਹੜਾ ਨਾਲੋਂ ਨਾਲ ਚੱਲਦਾ ਰਹਿੰਦਾ, ਸਾਡੇ ਕਰਮਾਂ ਦਾ ਹਿਸਾਬ ਕਿਤਾਬ ਨਾਲੋਂ ਨਾਲ ਚੱਲਦਾ ਰਹਿੰਦਾ। ਇਹ ਦੋ ਬੰਦਿਆਂ ਦੀ ਜਿਹੜੀ ਡਿਊਟੀ ਆ ਉਹ ਪਰਮਾਤਮਾ ਨੇ ਲਗਾਈ ਹੋਈ ਹੈ ਸਾਡੇ ਮੋਢਿਆਂ ਦੇ ਉੱਤੇ। ਇਹ ਸਾਡੇ ਸਿਆਣੇ ਕਹਿੰਦੇ ਹੁੰਦੇ ਸੀ ਕਿੱਥੋਂ ਤੱਕ ਇਹ ਸਹੀ ਸੀ, ਕਿੱਥੋਂ ਤੱਕ ਇਹ ਗਲਤ ਸੀ, ਪਰ ਇਹਦਾ ਇੱਕ ਮਕਸਦ ਸੀ। ਅਤੇ ਕੀ ਸੀ ਮਕਸਦ, ਉਹ ਵੀ ਅਸੀਂ ਆਪਣੇ ਸਰੋਤਿਆਂ ਦੇ ਨਾਲ ਸਾਂਝ ਬਣਾਵਾਂਗੇ ਅਤੇ ਨਾਲੋਂ ਨਾਲ ਤੁਹਾਡੀ ਹੀ ਫਰਮਾਇਸ਼, ਤੁਹਾਡੇ ਹੀ ਨਾਲ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਵਿੱਚ।

ਬਿਲਕੁਲ, ਸਾਡੇ ਸਿਆਣੇ ਵੀ ਇਹੀ ਗੱਲ ਕਹਿੰਦੇ ਹੁੰਦੇ ਸੀਗੇ, ਕਾਲਾ ਟਿੱਕਾ ਤੁਸੀਂ ਲਾ ਕੇ ਰੱਖਿਆ ਕਰੋ ਆਪਣੇ ਬੱਚਿਆਂ ਦੇ, ਕਿਉਂਕਿ ਬੱਚਿਆਂ ਨੂੰ ਨਜ਼ਰ ਬਹੁਤ ਜਲਦੀ ਲੱਗਦੀ ਹੈ, ਬਹੁਤ ਸੋਹਣੇ ਹੁੰਦੇ ਆ, ਬਹੁਤ ਪਿਆਰੇ ਹੁੰਦੇ ਆ, ਅਤੇ ਬੱਚਿਆਂ ਨੂੰ ਇੱਕ ਸਿੱਖਿਆ ਵੀ ਦਿੰਦੇ ਹੁੰਦੇ ਸੀਗੇ ਵੀ ਸਾਡੇ ਮੋਢਿਆਂ 'ਤੇ ਦੋ ਭਾਈ ਬਿਠਾਏ ਹੋਏ ਆ, ਭਗਵਾਨ ਨੇ ਵੀ ਹਮੇਸ਼ਾ ਉਹ ਸਾਡੇ ਨਾਲ ਨਾਲ ਰਹਿੰਦੇ ਆ, ਜੋ ਅਸੀਂ ਕਰਦੇ ਹਾਂ, ਜੋ ਅਸੀਂ ਕਹਿੰਦੇ ਹਾਂ ਉਹ ਸਭ ਉਹ ਲਿਖਦੇ ਜਾਂਦੇ ਆ, ਅਤੇ ਕਿਉਂ ਕਹਿੰਦੇ ਹੁੰਦੇ ਸੀ ਇਹਦਾ ਕੀ ਮਕਸਦ ਹੁੰਦਾ ਸੀ, ਅਸੀਂ ਆਪਣੇ ਸਰੋਤਿਆਂ ਦੇ ਨਾਲ ਸਾਂਝ ਉਹ ਬਣਾਵਾਂਗੇ। ਅਤੇ ਚਿੱਠੀ ਸਾਡੇ ਤੱਕ ਪਹੁੰਚੀ ਹੈ ਜੀ, ਸੰਤੋਸ਼ ਕੁਮਾਰ ਨਰਿੰਦਰ ਅਤੇ ਰਵਿੰਦਰ ਅਤੇ ਸਨੀ ਮੁਨੀ ਇਹ ਲਿਖ ਰਹੇ ਨੇ ਬਹਾਦਰਪੁਰ ਰੱਥ ਚੌਂਕ ਜ਼ਿਲ੍ਹਾ ਕੁਰੂ ਗਾਂਵ ਤੋਂ, ਅਤੇ ਲਿਖਣ ਵਾਲੇ ਨੇ ਜੀ ਕਸਬਾ ਬਰਾੜਾ ਜ਼ਿਲ੍ਹਾ ਅੰਬਾਲਾ ਤੋਂ ਰਵੀ ਕੁਮਾਰ, ਰਾਹੁਲ ਅਤੇ ਰਣਜੀਤ ਕੌਰ, ਪ੍ਰਿਯੰਕਾ, ਜੈਪ੍ਰਕਾਸ਼, ਰਾਹੁਲ ਅਤੇ ਨੂਰ, ਨਮਨ, ਸਿਮਰਨ, ਗੁਰਕਿਰਤ ਅਤੇ ਗੁਰਸ਼ਬਦ ਅਤੇ ਰਾਹੁਲ, ਅਤੇ ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼ ਵਰਮਾ ਅਤੇ ਡਾਕਟਰ ਮਦਨ ਲਾਲ ਵਰਮਾ ਅਤੇ ਸਾਰਾ ਵਰਮਾ ਪਰਿਵਾਰ ਹੈ। ਕਹਿੰਦੇ ਬੱਸ ਸਟੈਂਡ ਦੇ ਨੇੜੇ ਸਾਡਾ ਘਰ ਹੈ ਅਤੇ ਪਿੰਡ ਹੈਗਾ ਬੁਰਜ ਹਨੂੰਮਾਨਗੜ੍ਹ ਅਤੇ ਫਾਜ਼ਿਲਕਾ ਤੋਂ ਇਹ ਚਿੱਠੀ ਹੈ, ਅਤੇ ਮਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਇਹ ਚਿੱਠੀ, ਵਿਨੋਦਪੁਰੀ, ਵੀ ਪੀ ਰੰਚੂ ਅਤੇ ਅਸ਼ੋਕਪੁਰੀ, ਸੁਸ਼ੀਲਪੁਰੀ, ਬੀ ਕੇ ਪੁਰੀ, ਕੈਲਾਸ਼, ਅਨੀਤਾ, ਮਮਤਾ, ਮੇਗਾ, ਪੂਜਾ ਪੁਰੀ, ਅਤੇ ਗਗਨ ਕਪੂਰ ਅਤੇ ਗੁੰਜਨ ਕਪੂਰ, ਲਾਲਸਾ ਕਪੂਰ ਅਤੇ ਰਮਾ ਮਲਿਕ, ਕੁਨਾਲ ਮਲਿਕ, ਨਿਧੀ ਮਲਿਕ ਅਤੇ ਹਰੀਸ਼ਪੁਰੀ, ਸਤੀਸ਼ਪੁਰੀ, ਰਾਕੇਸ਼ਪੁਰੀ, ਵਿਨੋਦਪੁਰੀ, ਪਾਲੀ ਡੀ ਸੀ ਅਤੇ ਅਰੁਣਪੁਰੀ, ਅਤੇ ਫਰਮਾਇਸ਼ ਨਾਲ ਸਾਰਿਆਂ ਦੀ ਅਸੀਂ ਸੁਣਾਂਗੇ। ਅਤੇ ਅਸੀਂ ਗੱਲ ਕਰ ਰਹੇ ਸੀ ਜੀ ਕਿ ਇਹ ਸਾਡੇ ਸਿਆਣੇ ਸਾਨੂੰ ਕਿਉਂ ਸਮਝਾਉਂਦੇ ਹੁੰਦੇ ਸੀ ਕਿ ਹਮੇਸ਼ਾ ਸਾਡੇ ਨਾਲ ਰਹਿੰਦੇ ਨੇ, ਇਸ ਕਰਕੇ ਸਮਝਾਉਂਦੇ ਹੁੰਦੇ ਸੀ ਕਿ ਸਾਡੀਆਂ ਜਿਹੜੀਆਂ ਆਦਤਾਂ ਉਹ ਚੰਗੀਆਂ ਬਣੀਆਂ ਰਹਿਣ। ਕਈ ਵਾਰ ਕੀ ਹੁੰਦਾ ਸੀ ਕਿ ਅਸੀਂ ਸੋਚ ਲੈਂਦੇ ਸੀ ਸਾਨੂੰ ਕੋਈ ਨਹੀਂ ਦੇਖਦਾ, ਇਸ ਕਰਕੇ ਅਸੀਂ ਸਾਡੇ ਸਿਆਣਿਆਂ ਨੂੰ ਹੁੰਦਾ ਸੀ ਕਿ ਇਹਦੇ ਬੱਚਿਆਂ ਨੂੰ ਚੋਰੀ ਦੀ ਆਦਤ ਨਾ ਬਣ ਜਾਵੇ, ਕਿਉਂਕਿ ਕੋਈ ਨਹੀਂ ਦੇਖ ਰਿਹਾ ਤਾਂ ਚੀਜ਼ ਤੁਸੀਂ ਚੱਕ ਕੇ ਖਾ ਲਓ ਜਾਂ ਚੀਜ਼ ਤੁਸੀਂ ਚੱਕ ਕੇ ਆਪਣੇ ਘਰ ਲੈ ਜਾਓ। ਅਤੇ ਇਸ ਆਦਤ ਤੋਂ ਬਚਾਉਣ ਦੇ ਲਈ ਸਾਡੇ ਸਿਆਣੇ ਸਾਨੂੰ ਕਹਿੰਦੇ ਹੁੰਦੇ ਸੀ ਕਿ ਹਮੇਸ਼ਾ ਤੁਹਾਨੂੰ ਪਰਮਾਤਮਾ ਦੇਖਦੇ, ਅਤੇ ਦੋ ਬੰਦੇ ਜਿਹੜੇ ਆ ਤੁਹਾਡਾ ਸਭ ਕੁਝ ਨਾਲੋਂ ਨਾਲ ਲਿਖ ਕੇ ਪਰਮਾਤਮਾ ਨੂੰ ਦੇ ਵੀ ਰਹੇ ਆ, ਦੱਸ ਵੀ ਰਹੇ ਆ, ਤੁਹਾਡਾ ਲੇਖਾ ਜੋਖਾ ਹੋ ਰਿਹਾ। ਅਤੇ ਅੱਜ ਦੇ ਟਾਈਮ ਦੇ ਵਿੱਚ ਵੀ ਇਸ ਗੱਲ ਨੂੰ ਜਿਹੜਾ ਮੰਨਿਆ ਜਾਂਦਾ, ਅੱਜ ਦੇ ਟਾਈਮ ਦੇ ਵਿੱਚ ਵੀ ਸਾਡੇ ਜਿਹੜੇ ਬਜ਼ੁਰਗ ਨੇ, ਸਿਆਣੇ ਨੇ, ਉਹ ਸਾਨੂੰ ਇਹ ਗੱਲਾਂ ਦੱਸਦੇ ਆ। ਅਤੇ ਇੱਕ ਜਿਹੜੀ ਗੱਲ ਹੈ ਅਸੀਂ ਸਿਆਣਿਆਂ ਦੇ ਮੂੰਹੋਂ ਬਹੁਤ ਰੇਅਰ, ਬਹੁਤ ਘੱਟ ਸੁਣੀ ਹੋਊਗੀ, ਪਰ ਸੁਣੀ ਜ਼ਰੂਰ ਹੋਵੇਗੀ, ਕਦੇ ਨਾ ਕਦੇ ਜ਼ਰੂਰ ਸੁਣੀ ਹੋਵੇਗੀ ਕਿ ਮੈਂ ਮਰ ਕੇ ਜੀਂਦਾ ਹੋ ਗਿਆ। ਅਤੇ ਮਰ ਕੇ ਜੀਂਦਾ ਬੰਦਾ ਸੱਚੀ ਹੋ ਜਾਂਦਾ ਕਿ ਨਹੀਂ, ਇਹ ਸਾਨੂੰ ਨਹੀਂ ਪਤਾ, ਪਰ ਇਹਦੇ ਪਿੱਛੇ ਕੀ ਮਕਸਦ ਹੁੰਦਾ ਸੀ ਉਹ ਵੀ ਅਸੀਂ ਆਪਣੇ ਸਰੋਤਿਆਂ ਦੇ ਨਾਲ ਸਾਂਝ ਬਣਾਵਾਂਗੇ, ਅਤੇ ਨਾਲੋਂ ਨਾਲ ਅਸੀਂ ਸੁਣਾਂਗੇ ਤੁਹਾਡੀ ਹੀ ਫਰਮਾਇਸ਼, ਤੁਹਾਡੇ ਹੀ ਨਾਲ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਵਿੱਚ।

ਇਹ ਟਿਊਨ ਕੀਤਾ ਹੋਇਆ AIR ਪੰਜਾਬ ਅਤੇ ਰੰਗਾਂ ਦੇ ਵਿੱਚ ਸਜੀ ਹੋਈ ਹੈ ਅਤੇ ਹਰਿਆਲੀ ਅਤੇ ਇੱਕ ਹੋਲੀ ਵਰਗੀ ਜਿਹੜੀ ਫੀਲਿੰਗ ਹੈ ਉਸ ਚਿੱਠੀ ਨੂੰ ਦੇਖ ਕੇ ਆ ਰਹੀ ਹੈ ਜੀ। ਪੱਤੇ ਬਹੁਤ ਸਾਰੇ ਬਣਾਏ ਆ, ਬਹੁਤ ਸਾਰੇ ਇਹਨਾਂ ਨੇ ਪੇਂਟਿੰਗ ਕੀਤੀ ਆ ਅਤੇ ਪਿੰਡ ਹੈਗਾ ਇਹਨਾਂ ਦਾ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਇਹ ਚਿੱਠੀ ਹੈ ਜੀ। ਭੋਲਾ ਸਿੰਘ ਸਵਾਗ ਅਤੇ ਡਾਕਟਰ ਅਮਨਜੀਤ ਸਿੰਘ ਅਤੇ ਸੁਖਮੰਦਰ ਕੌਰ ਅਤੇ ਅੰਮ੍ਰਿਤਪਾਲ ਕੌਰ ਅਤੇ ਪੋਤਰੀ ਇਹਨਾਂ ਦੀ ਰਿਤਮਨ ਜੋਤ ਅਤੇ ਪੋਤਰਾ ਗੁਰਤੇਸ਼ਵਰ ਗੁਣਤਾਜ ਅਤੇ ਅਭਿਜੋਤ ਅਤੇ ਰਿਸ਼ਤੇਦਾਰ ਕਹਿੰਦੇ ਸਰਾਮ ਪਰਿਵਾਰ ਹੈ ਕਿਲਿਆਂਵਾਲੀ ਤੋਂ, ਬਰਾੜ ਪਰਿਵਾਰ ਕੋਟਕਪੂਰਾ ਤੋਂ ਅਤੇ ਸਾਰੇ ਆਂਢੀ ਗੁਆਂਢੀ ਵੀ ਹੈ ਅਤੇ ਸਾਰੇ ਨਗਰ ਨਿਵਾਸੀ ਵੀ ਹੈ ਇਸ ਚਿੱਠੀ ਦੇ ਵਿੱਚ। ਅਤੇ ਦੋਸਤ ਦਾ ਨਾਮ ਇਹਨਾਂ ਨੇ ਜਿਹੜਾ ਬੈਕ 'ਤੇ ਲਿਖ ਦਿੱਤਾ, ਬਲਤੇਜ ਸਿੰਘ, ਆਰਪੀ ਸਿੰਘ ਅਤੇ ਮਲਕੀਤ ਸਿੰਘ ਘੁੜਿਆਣਾ, ਦੀਪਾ ਢਿੰਗੜਾ ਅਤੇ ਅਮਨ ਵਰਮਾ, ਰਮਨ ਵਰਮਾ ਬੁਰਜ ਹਨੂੰਮਾਨਗੜ੍ਹ, ਇਹਨਾਂ ਦਾ ਨਾਮ ਵੀ ਅਸੀਂ ਪਹਿਲਾਂ ਵੀ ਚਿੱਠੀ ਦੇ ਵਿੱਚ ਸ਼ਾਮਿਲ ਕੀਤਾ ਸੀ ਅਤੇ ਇਸ ਚਿੱਠੀ ਦੇ ਵਿੱਚ ਇਹਨਾਂ ਦੇ ਸਾਥੀਆਂ ਨੇ ਵੀ ਸ਼ਾਮਿਲ ਕਰ ਦਿੱਤਾ, ਇਹਨਾਂ ਦੇ ਦੋਸਤਾਂ ਨੇ ਵੀ। ਅਤੇ ਪਿੰਡ ਚਤਰਾ, ਤਹਿਸੀਲ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ ਤੋਂ ਜਗਜੀਤ ਸਿੰਘ ਚਤਰਾ, ਪ੍ਰੇਮ ਭੂਸ਼ਣ ਗੁਪਤਾ ਅਤੇ ਕੁਲਦੀਪ ਸਿੰਘ, ਗੁਰਚੈਨ ਸੁਖਚੈਨ, ਅਜੀਤ ਸਿੰਘ ਪੈਂਚ, ਤੇਜੀਤ ਸਿੰਘ ਸਹੋਤਾ, ਬੂਟਾ ਸਿੰਘ ਅਤੇ ਹਰਨੇਕ ਸਿੰਘ ਅਤੇ ਲਿਖਾਰੀ ਸਭਾ ਦੇ ਸਾਰੇ ਮੈਂਬਰ ਸਹਿਬਾਨ। ਅਤੇ ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ ਚਿੱਠੀ ਲਿਖ ਰਹੇ ਨੇ ਅਤੇ ਨੱਤ ਰੋਡ ਤਲਵੰਡੀ ਸਾਬੋ ਗਲੀ ਨੰਬਰ 11 ਬੂਟਾ ਸਿੰਘ ਮਾਨ, ਅਮਰਜੀਤ ਕੌਰ ਮਾਨ, ਗੁਰਪ੍ਰੀਤ ਸਿੰਘ ਮਾਨ ਅਤੇ ਮਹਿੰਦਰ ਭੱਟੀ ਮੰਡੀ ਕਲਾ ਤੋਂ ਇਹਨਾਂ ਦੇ ਨਾਲ ਇਸ ਚਿੱਠੀ ਦੇ ਵਿੱਚ। ਅਤੇ ਅਸੀਂ ਗੱਲ ਕਰ ਰਹੇ ਸੀ ਜੀ ਕਿ ਸਾਡੇ ਸਿਆਣੇ ਕਹਿੰਦੇ ਹੁੰਦੇ ਸੀ ਕਿ ਮੈਂ ਮਰ ਕੇ ਜੀਂਦਾ ਹੋ ਗਿਆ, ਅਤੇ ਬਿਲਕੁਲ ਇੱਕ ਕਹਾਣੀ ਇੱਦਾਂ ਦੀ ਸਾਨੂੰ ਵੀ ਸੁਣਨ ਨੂੰ ਮਿਲੀ ਸੀਗੀ। ਅਤੇ ਕਹਿੰਦੇ ਵੀ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਬੜੇ ਚਿਰਾਂ ਬਾਅਦ ਤੁਹਾਨੂੰ ਮਿਲੇ, ਬੜੇ ਚਿਰਾਂ ਬਾਅਦ ਤੁਹਾਨੂੰ ਦੇਖਿਆ, ਵੀ ਕਿੱਥੇ ਰਹਿੰਦੇ ਹੋ ਤੁਸੀਂ? ਕਹਿੰਦੇ ਵੀ ਮੈਂ ਤਾਂ ਮਰ ਕੇ ਜੀਂਦਾ ਹੋ ਗਿਆ। ਵੀ ਇੱਦਾਂ ਕਿੱਦਾਂ ਹੋ ਗਏ ਵੀ ਮਰ ਕੇ ਕਿੱਦਾਂ ਜੀਂਦੇ ਹੋ? ਕਹਿੰਦੇ ਵੀ ਮੈਨੂੰ ਨਾ ਭੁਲੇਖੇ ਦੇ ਨਾਲ ਲੈ ਗਏ ਸੀਗੇ ਯਮਦੂਤ, ਅਤੇ ਉੱਥੇ ਮੈਨੂੰ ਲੈ ਕੇ ਗਏ। ਬੜਾ ਹੀ ਔਖਾ ਰਾਹ ਆ ਉੱਥੇ, ਨਾ ਤਾਂ ਗੱਡੀਆਂ ਦੇਖੀਆਂ ਜਾਂਦੀਆਂ, ਨਾ ਪੈਸਾ ਦੇਖਿਆ ਜਾਂਦਾ, ਨਾ ਸ਼ੌਹਰਤ ਦੇਖੀ ਜਾਂਦੀ, ਨਾ ਦੌਲਤ ਦੇਖੀ ਜਾਂਦੀ, ਬਸ ਇਹ ਦੇਖਿਆ ਜਾਂਦਾ ਵੀ ਤੁਸੀਂ ਕੰਮ ਕਿੱਦਾਂ ਦੇ ਕਰਕੇ ਆਏ ਆ। ਅਤੇ ਮੈਨੂੰ ਉਹ ਲੈ ਗਏ ਵੀ ਬਹੁਤ ਭੀੜੀ ਜਿਹੀ ਕਹਿੰਦੇ ਗਲੀ ਸੀਗੀ, ਅਤੇ ਬੜਾ ਔਖਾ ਔਖਾ ਲੈ ਕੇ ਗਏ ਮੈਨੂੰ। ਅਤੇ ਫਿਰ ਉੱਥੇ ਜਾ ਕੇ ਉਹਨਾਂ ਨੇ ਜਦੋਂ ਕਾਗਜ਼ ਕੁਗਜ਼ ਜਿਹੇ ਆਪਣੇ ਖੋਲ੍ਹੇ, ਰਜਿਸਟਰ ਖੋਲ੍ਹੇ, ਅਤੇ ਉਹ ਦੇਖ ਕੇ ਕਹਿੰਦੇ ਜੀ ਇਹ ਤਾਂ ਤੁਸੀਂ ਗਲਤ ਬੰਦਾ ਲਏ, ਇਸ ਨਾਮ ਦਾ ਕੋਈ ਹੋਰ ਬੰਦਾ ਲੈ ਕੇ ਆਉਣਾ ਸੀ ਅਤੇ ਤੁਸੀਂ ਤਾਂ ਕੋਈ ਹੋਰ ਹੀ ਬੰਦਾ ਲਏ। ਅਤੇ ਉਹ ਤੋਂ ਬਾਅਦ ਕੀ ਹੋਈ, ਅਸੀਂ ਆਪਣੇ ਸਰੋਤਿਆਂ ਦੇ ਨਾਲ ਪਾਵਾਂਗੇ ਸਾਂਝ, ਅਤੇ ਨਾਲੋਂ ਨਾਲ ਅਸੀਂ ਇੰਜੋਏ ਕਰ ਰਹੇ ਹਾਂ ਤੁਹਾਡੀ ਹੀ ਫਰਮਾਇਸ਼, ਤੁਹਾਡੇ ਹੀ ਨਾਲ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਵਿੱਚ।

AIR ਪੰਜਾਬ ਤੇ ਚਿੱਠੀ ਹੈਗੀ ਆ ਜੀ, ਪਿੰਡ ਹੈਗਾ ਅਮੀਰ ਸ਼ਾਹ ਵਾਲਾ, ਤਹਿਸੀਲ ਜ਼ੀਰਾ ਤੇ ਫਿਰੋਜ਼ਪੁਰ ਤੋਂ ਚਿੱਠੀ ਹੈ ਮੁਖਤਿਆਰ ਸਿੰਘ ਵਾਰਵਲ ਤੇ ਪੁੱਤਰ ਇਹਨਾਂ ਦਾ ਗੁਰਸੇਵਕ ਸਿੰਘ ਵਾਰਵਲ ਇਹਨਾਂ ਦੇ ਨਾਲ। ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ ਹੈਪੀ ਕਪੂਰ ਫਿਰੋਜ਼ਪੁਰੀ ਤੇ ਮਨੀਸ਼ ਬਜਾਜ ਲਿਖ ਰਹੇ ਨੇ ਤੇ ਚਿੱਠੀ ਲਿਖਣ ਵਾਲੇ ਨੇ ਜੀ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਟੀ ਮਲਹੋਤਰਾ, ਪ੍ਰਤੀਕ ਮਲਹੋਤਰਾ, ਰਿਤਿਕ ਮਲਹੋਤਰਾ, ਅਮਿਤ ਸ਼ਰਮਾ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ ਤੇ ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਤੇ ਬਿੱਟਾ ਬਜਾਜ ਇਹਨਾਂ ਦੇ ਨਾਲ, ਅਲੀਕਾ ਡੱਬ ਵਾਲੀ ਤੋਂ ਬਸੰਤ ਸਿੰਘ ਚੰਨ, ਰਾਜਕੁਮਾਰ, ਸੁਨੀਤਾ ਤੇ ਕੁਲਦੀਪ ਗਾਂਧੀ। ਤੇ ਅਸੀਂ ਗੱਲ ਕਰ ਰਹੇ ਸੀ ਜੀ ਕਿ ਕਹਿੰਦੇ ਬਜ਼ੁਰਗ ਕਹਿੰਦੇ ਜੀ ਮੈਨੂੰ ਤਾਂ ਜੀ ਦੂਤ ਲੈ ਗਏ ਸੀਗੇ ਇੱਕ ਭੀੜੀ ਜਿਹੀ ਗਲੀ ਦੇ ਵਿੱਚੋਂ ਤੇ ਉੱਥੇ ਲੈ ਗਏ ਤੇ ਉੱਥੇ ਜਾ ਕੇ ਵੀ ਜਦੋਂ ਉਹਨਾਂ ਨੇ ਆਪਣੇ ਰਜਿਸਟਰ ਖੋਲ੍ਹੇ ਤਾਂ ਉਹ ਕਹਿੰਦੇ ਵੀ ਇਹ ਤਾਂ ਕੋਈ ਹੋਰ ਨਾਮ ਵਾਲਾ ਬੰਦਾ ਤੁਸੀਂ ਲਿਆਏ ਜੀ, ਸੇਮ ਨਾਮ ਵਾਲਾ ਬੰਦਾ ਤੁਸੀਂ ਕੋਈ ਹੋਰ ਲਿਆਏ ਆ, ਇਹਨੂੰ ਨਹੀਂ ਸੀ ਲੈ ਕੇ ਆਉਣਾ, ਉਹਨੂੰ ਲੈ ਕੇ ਆਉਣਾ ਸੀਗਾ ਤੇ ਇਹਨੂੰ ਉੱਥੇ ਹੀ ਛੱਡਿਆ ਜਿੱਥੋਂ ਲੈ ਕੇ ਆਏ ਹੋ। ਤੇ ਕਹਿੰਦੇ ਵੀ ਮੈਂ ਹੁਣ ਮਰ ਕੇ ਜੀਂਦਾ ਹੋ ਗਿਆ ਤੇ ਮੈਨੂੰ ਹੁਣ ਅਕਲ ਆ ਗਈ ਆ ਤੇ ਮੈਂ ਹੁਣ ਕੋਈ ਮਾੜਾ ਕੰਮ ਨਹੀਂ ਕਰਨਾ, ਜਿਹੜਾ ਵੀ ਕਰਨਾ ਜੋ ਵੀ ਕਰਨਾ ਚੰਗਾ ਕਰਨਾ। ਤੇ ਫਿਰ ਕਹਿੰਦੇ ਵੀ ਉਹ ਤੋਂ ਬਾਅਦ ਕੀ ਹੋਇਆ ਵੀ ਉੱਥੇ ਹੋਰ ਕੌਣ ਸੀ ਤੁਹਾਡੇ ਤੋਂ ਸਿਵਾ? ਕਹਿੰਦੇ ਵੀ ਉੱਥੇ ਇੱਕ ਸ਼ੇਰ ਦੀਆਂ ਬੜੀਆਂ ਮੌਜਾਂ ਲੱਗੀਆਂ ਸੀਗੀਆਂ। ਕਹਿੰਦੇ ਵੀ ਸ਼ੇਰ ਦੀਆਂ ਮੌਜਾਂ ਕਿੱਦਾਂ ਲੱਗੀਆਂ ਸੀ? ਕਹਿੰਦੇ ਇੱਕ ਸ਼ੇਰ ਆਇਆ ਸੀ ਉੱਥੇ ਤੇ ਉਹਦੀਆਂ ਮੌਜਾਂ ਇੱਦਾਂ ਲੱਗੀਆਂ ਸੀ ਵੀ ਉਹਦੀ ਇੱਕ ਗੁਫਾ ਸੀਗੀ ਸ਼ੇਰ ਦੀ ਤੇ ਉੱਥੇ ਮੀਂਹ ਪੈਂਦਾ ਸੀ ਬਹੁਤ ਜ਼ਿਆਦਾ ਇੱਕ ਵਾਰੀ ਤੇ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਉਸ ਗੁਫਾ ਦੇ ਵਿੱਚ ਖੜ੍ਹ ਗਏ ਸੀ ਮੀਂਹ ਤੋਂ ਬਚਣ ਦੇ ਲਈ। ਤਾਂ ਸ਼ੇਰ ਨੇ ਦੂਰੋਂ ਉਹਨਾਂ ਨੂੰ ਦੇਖ ਲਿਆ, ਫਿਰ ਸ਼ੇਰ ਪਹਿਲਾਂ ਤਾਂ ਜਾਣ ਲੱਗਾ, ਫਿਰ ਸ਼ੇਰ ਨੇ ਸੋਚਿਆ ਕਿ ਜੇ ਮੈਂ ਕੋਲ ਚਲੇ ਗਿਆ ਤਾਂ ਇਹਨਾਂ ਨੇ ਡਰ ਕੇ ਭੱਜ ਜਾਣਾ ਤੇ ਮੀਂਹ ਇਹਨਾਂ ਨੂੰ ਤੰਗ ਕਰੂਗਾ, ਇਹ ਮੀਂਹ ਤੋਂ ਲੁੱਕ ਕੇ ਮੇਰੀ ਗੁਫਾ ਦੇ ਵਿੱਚ ਬੈਠਿਆ, ਇਸ ਕਰਕੇ ਮੈਂ ਇਹਨਾਂ ਨੂੰ ਤੰਗ ਨਹੀਂ ਕਰਨਾ। ਤੇ ਸ਼ੇਰ ਖੁਦ ਜਿਹੜਾ ਸੀ ਮੀਂਹ ਦੇ ਵਿੱਚ ਦੂਰੇ ਹੀ ਖੜ੍ਹਾ ਰਿਹਾ ਉਹਨਾਂ ਦੀ ਜਾਨ ਬਚਾਉਣ ਦੇ ਲਈ, ਉਹਨਾਂ ਦੀ ਮਦਦ ਕਰਨ ਦੇ ਲਈ। ਤੇ ਮੀਂਹ ਦੇ ਵਿੱਚ ਖੜਾ ਖੜਾ ਉਹ ਸ਼ੇਰ ਮਰ ਗਿਆ ਤੇ ਮਰਨ ਤੋਂ ਬਾਅਦ ਉਹਦੀਆਂ ਮੌਜਾਂ ਲੱਗ ਗਈਆਂ, ਕਿਉਂਕਿ ਮਰਦੇ ਮਰਦੇ ਉਹ ਚੰਗਾ ਕੰਮ ਕਰ ਗਿਆ।

ਪ੍ਰੋਗਰਾਮ ਚੱਲ ਰਹੇ ਚਿੱਠੀਆਂ ਮਿੱਠੀਆਂ ਤੇ ਤੁਸੀਂ ਟਿਊਨ ਕੀਤਾ ਹੋਏ AIR ਪੰਜਾਬ ਤੇ ਚਿੱਠੀ ਹੈ ਜੀ ਪਟਿਆਲਾ ਤੋਂ ਕਨੇਰਾ ਮੁਹੱਲਾ ਇਹਨਾਂ ਦਾ ਹੈ ਤੇ ਲਿਖਣ ਵਾਲੇ ਨੇ ਜੀ ਮੁਕੇਸ਼ ਬੱਤਾ ਨੀਲਮ ਬੱਤਾ ਨਿਤਿਨ ਬੱਤਾ ਪਲਕ ਬੱਤਾ ਕਰਨ ਬੱਤਾ ਗੀਤੂ ਬੱਤਾ ਹਾਰਦਿਕ ਨਿਹਾਰਖਾ ਤੇ ਵੰਸ਼ ਬੱਤਾ ਮਲੋਟ ਤੋਂ ਕੁਲਵੰਤ ਗਿੱਲ ਜਸਵੰਤ ਗਿੱਲ ਰਮਨ ਗਿੱਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪਿੰਡ ਮੋਲਾ ਤੋਂ ਪਾਲ ਗਿੱਲ ਗੁਰਦਿਆਲ ਗਿੱਲ ਸਾਧੂ ਗਿੱਲ ਦਿਸ਼ਾ ਮੋਲਾ ਦਰਸ਼ਨ ਬਰਾੜ ਤੇ ਮਲਕੀਤ ਕੁੜਿਆਣਾ ਗਿੱਦੜ ਬਾਹਾ ਤੋਂ ਮਨਜੀਤ ਤਨੇਜਾ ਪਰਵੀਨ ਤਨੇਜਾ ਪਾਇਲ ਬੇਬੀ ਹਿਨਾਸ਼ਾ ਤੇ ਬੇਬੀ ਕੈਰਵੀ ਤੇ ਧਰਮਸ਼ਾਲਾ ਦੇ ਨੇੜੇ ਪੈ ਜਾਂਦੇ ਪਿੰਡ ਕੋਟਲੀ ਅਬਲੂ ਸ੍ਰੀ ਮੁਕਤਸਰ ਸਾਹਿਬ ਸੀਤਾ ਰਾਮ ਕੇਸਰੀ ਸੁੱਖਾ ਸਰਪੰਚ ਕੋਠੇ ਢਾਬਾ ਵਾਲੇ ਤੇ ਇਹਨਾਂ ਦੇ ਨਾਲ ਦੇਬੀ ਕੋਟਲੀ ਕਹਿੰਦਾ ਕੁੰਡਾ ਫਾਰਮ ਤੇ ਬਰਾੜ ਮੋਟਰਾਂ ਵਾਲਾ ਨੀਲਾ ਸਰਾਂ ਤੇ ਕਾਲਾ ਹਲਵਾਈ ਤੇ ਰੂਪ ਸਰਵਿਸ ਸਟੇਸ਼ਨ ਗੁਰਪ੍ਰੀਤ ਕੋਟਲੀ ਇਹਨਾਂ ਨੇ ਹਮੇਸ਼ਾ ਦੀ ਤਰ੍ਹਾਂ ਆਪਣਾ ਕੰਮ ਨਾਲ ਦੱਸ ਦਿੱਤਾ ਜੀ ਤੇ ਪਿੰਡ ਮੁਲਿਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਪਾਲ ਪ੍ਰਵੀਨ ਕਾਠਪਾਲ ਹਨੀ ਤੇ ਦੀਕਸ਼ਾ ਕਾਠਪਾਲ ਤੇ ਜੰਨਤ ਕਾਠਪਾਲ ਤੇ ਵਰਿਆਮ ਵੀ ਇਹਨਾਂ ਦੇ ਨਾਲ ਨੇ ਤੇ ਇਹਨਾਂ ਸਾਰਿਆਂ ਦੀ ਫਰਮਾਇਸ਼ ਅਸੀਂ ਸੁਣਾਂਗੇ ਤੇ ਅਸੀਂ ਅੱਜ ਗੱਲ ਕਰ ਰਹੇ ਹਾਂ ਥੋੜ੍ਹੀ ਜਿਹੀ ਕਰਮਾਂ ਦੀ ਵਾਰੀ ਕਰਮਾਂ ਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ ਕਿ ਕਰਮ ਕਹਿੰਦੇ ਕਿ ਚੰਗੇ ਕਰੋ ਤਾਂ ਅੱਗੇ ਜਾ ਕੇ ਸਾਨੂੰ ਸਵਰਗ ਮਿਲ ਜਾਂਦਾ ਹੈ ਤੇ ਕਈ ਲੋਕ ਕਹਿੰਦੇ ਆ ਕਿ ਸਵਰਗ ਨਰਕ ਇੱਥੇ ਆ ਜਿੱਦਾਂ ਦੇ ਅਸੀਂ ਕੰਮ ਕਰਦੇ ਉੱਦਾਂ ਦਾ ਹੀ ਸਾਨੂੰ ਫਲ ਨਾਲੋਂ ਨਾਲ ਮਿਲਦਾ ਰਹਿੰਦੇ ਤੇ ਜੋ ਵੀ ਹੈ ਚਾਹੇ ਸਵਰਗ ਨਰਕ ਇੱਥੇ ਆ ਚਾਹੇ ਅੱਗੇ ਜਾ ਕੇ ਸਾਨੂੰ ਸਵਰਗ ਨਰਕ ਮਿਲਣੇ ਪਰ ਇੱਕ ਗੱਲ ਪੱਕੀ ਹੈ ਜੀ ਕੰਮ ਸਾਨੂੰ ਚੰਗੇ ਕਰਨੇ ਚਾਹੀਦੇ ਆ ਤੇ ਚੰਗੇ ਕੰਮਾਂ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਅਸੀਂ ਕਿਹੜੇ ਕੰਮ ਕਰੀਏ ਕਿਹੜਾ ਟਾਈਮ ਚੱਲ ਰਿਹਾ ਜੀ ਅੱਜ ਜਿਹੜਾ ਟਾਈਮ ਚੱਲ ਰਿਹਾ ਉਹ ਹੈ ਗਰਮੀ ਦਾ ਮੌਸਮ ਚੱਲ ਰਿਹਾ ਥੋੜ੍ਹੀ ਜਿਹੀ ਹੁਮਸ ਵੀ ਹੋ ਜਾਂਦੀ ਹੈ ਜਦੋਂ ਮੀਂਹ ਪੈ ਜਾਂਦਾ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਬੜੀ ਮੁਸ਼ਕਲ ਹੋ ਜਾਂਦੀ ਬੜੀ ਸਮੱਸਿਆ ਹੋ ਜਾਂਦੀ ਹੈ ਅਤੇ ਪੰਛੀਆਂ ਦਾ ਅਸੀਂ ਖਾਸ ਖਿਆਲ ਰੱਖੀਏ ਅਸੀਂ ਬੂਟਿਆਂ ਦਾ ਖਾਸ ਖਿਆਲ ਰੱਖੀਏ ਪੌਦਿਆਂ ਦਾ ਅਸੀਂ ਖਾਸ ਖਿਆਲ ਰੱਖੀਏ ਪੰਛੀਆਂ ਅਤੇ ਪੌਦਿਆਂ ਦਾ ਅਸੀਂ ਖਿਆਲ ਰੱਖਦੇ ਹਾਂ ਉਹਦਾ ਸਾਨੂੰ ਫਾਇਦਾ ਹੁੰਦਾ ਕਿਉਂਕਿ ਇਹਦੇ ਨਾਲ ਕੀ ਹੁੰਦਾ ਸਾਡਾ ਜਿਹੜਾ ਵਾਤਾਵਰਨ ਆਲਾ ਦੁਆਲਾ ਵਧੀਆ ਬਣਦੇ ਸਾਡੀ ਸਿਹਤ 'ਤੇ ਇਹਦਾ ਬਹੁਤ ਜਿਹੜਾ ਅਸਰ ਹੁੰਦਾ ਅਤੇ ਉਸ ਦਾ ਅਸੀਂ ਇੱਥੇ ਨਾਲ ਹੀ ਅਸੀਂ ਗੱਲ ਕਰ ਦਿੱਤੀ ਜੀ ਕਰਮਾਂ ਦਾ ਫਲ ਮਿਲਦਾ ਅਸੀਂ ਪੰਛੀਆਂ ਦਾ ਖਿਆਲ ਰੱਖਦੇ ਹਾਂ ਅਸੀਂ ਦਰੱਖਤਾਂ ਦਾ ਖਿਆਲ ਰੱਖਦੇ ਹਾਂ ਤਾਂ ਫਲ ਸਾਨੂੰ ਮਿਲਦੇ ਸਾਨੂੰ ਵਾਤਾਵਰਨ ਸ਼ੁੱਧ ਮਿਲਦੇ ਅਤੇ ਸਾਡੀ ਸਿਹਤ ਵਧੀਆ ਰਹਿੰਦੀ ਹੈ।

ਤੇ ਤੁਸੀਂ ਟਿਊਨ ਕੀਤਾ ਹੋਏ AIR ਪੰਜਾਬ ਤੇ ਚਿੱਠੀਆਂ ਜੀ ਮੁੱਲਾਪੁਰ ਦਾਖਾ ਮੰਡੀ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਅਭਿਸ਼ੇਕ, ਗੌਤਮ, ਦੀਪਕ, ਬਿੱਟੂ, ਮੱਟੂ, ਬਿੱਟੀ, ਸੰਜੀਵ, ਨੀਲਮ, ਅਰਿਹੰਤ ਤੇ ਸੂਰਬੀ ਜੈਨ ਤੇ ਅਮਰਗੜ੍ਹ ਤਹਿਸੀਲ ਸਾਧੂ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ ਤੇ ਹਰਵਿੰਦਰ ਮਾਨ, ਰਾਜਾ ਸਿੰਘ ਮਾਨ ਤੇ ਕੁਲਵਿੰਦਰ ਕੌਰ ਮਾਨ ਤੇ KS ਮਾਨ ਤੇ ਗਾਂਧੀ ਚੌਂਕ ਰੋਪੜ ਤੋਂ ਹਰਦੇਵ, ਮੀਕਾ, ਬਲਵਿੰਦਰ, ਵਿਰਕ, ਜੈਤੇਗ ਵਿਰਕ ਤੇ ਮੀਕਾ ਵਿਰਕ ਤੇ ਲਿਖਣ ਵਾਲੇ ਨੇ ਜੀ ਕ੍ਰਿਸ਼ਨ ਗੋਪਾਲ ਸ਼ਰਮਾ, ਬਿੱਟੂ ਜੈਨ, ਟੀਟੂ ਜੈਨ, ਜੇ ਬੀ ਰਾਓ ਇਹ ਲਿਖ ਰਹੇ ਨੇ ਮੁੱਲਾਪੁਰ ਦਾਖਾ ਮੰਡੀ ਤੋਂ ਤੇ ਪੁਰਾਣੀ ਮੰਡੀ ਮੁੱਲਾਪੁਰ ਤੋਂ ਰਾਕੇਸ਼ ਜੈਨ, ਰਾਜੇਸ਼ ਜੈਨ, ਅਰੁਣਾ ਜੈਨ, ਅਭਿਸ਼ੇਕ ਜੈਨ, ਗੌਤਮ ਜੈਨ, ਰਸਗੁੱਲਾ ਜੈਨ ਤੇ ਨਗੀਨਾ ਜੈਨ, ਮੰਡੀ ਅਹਿਮਦਗੜ੍ਹ ਤੋਂ ਬਿੱਟੂ, ਰਾਜਾ, ਨਰਿੰਦਰ ਸ਼ਰਮਾ ਤੇ ਸਵਿਤਾ ਸ਼ਰਮਾ ਤੇ ਪੁਸ਼ਕਰ ਸ਼ਰਮਾ ਤੇ ਫਰਮਾਇਸ਼ੀ ਨਾਲ ਸਾਰਿਆਂ ਦੀ ਅਸੀਂ ਸੁਣਾਂਗੇ ਤੇ ਗੱਲ ਅਸੀਂ ਕਰ ਰਹੇ ਹਾਂ ਥੋੜ੍ਹੀ ਜਿਹੀ ਅੱਜ ਕਰਮਾਂ ਦੀ ਕਿ ਕਰਮ ਅਸੀਂ ਚੰਗੇ ਕਰੀਏ ਤੇ ਫਲ ਸਾਨੂੰ ਮਿਲ ਜਾਂਦੇ, ਅੱਜ ਨਹੀਂ ਤਾਂ ਕੱਲ੍ਹ ਸਾਨੂੰ ਜ਼ਰੂਰ ਮਿਲ ਜਾਂਦੇ ਤੇ ਇਸ ਕਰਕੇ ਅਸੀਂ ਗੱਲ ਕੀਤੀ ਸੀ ਪਸ਼ੂ ਪੰਛੀਆਂ ਦੀ ਕੇਅਰ ਦੀ ਤੇ ਇੱਕ ਸਾਡੇ ਸਿਆਣੇ ਕਹਿੰਦੇ ਆ ਕਿ ਦਾਨ ਵਿੱਤ ਸਮਾਨ ਜ਼ਰੂਰ ਕਰੋ, ਆਪਣੀ ਜਿਹੜੀ ਤੁਹਾਡੀ ਆਮਦਨ ਹੈ ਉਹਦੇ ਵਿੱਚ ਥੋੜ੍ਹਾ ਜਿਹਾ ਤੁਸੀਂ ਦਾਨ ਦੇ ਲਈ ਜ਼ਰੂਰ ਰੱਖੋ। ਇਹਦੇ ਨਾਲ ਕੀ ਹੁੰਦਾ ਕਿ ਸਾਡਾ ਜਿਹੜਾ ਮਨ ਹੈ ਉਹ ਖੁਸ਼ ਰਹਿੰਦੇ, ਸ਼ਾਂਤ ਰਹਿੰਦੇ, ਇਹਦਾ ਫਲ ਵੀ ਸਾਨੂੰ ਨਾਲੋਂ ਨਾਲ ਮਿਲ ਜਾਂਦੇ, ਮਨ ਸਾਡਾ ਖੁਸ਼ ਰਹਿੰਦੇ, ਸ਼ਾਂਤ ਰਹਿੰਦੇ। ਅਤੇ ਇੱਕ ਗੱਲ ਹੋਰ ਸਾਡੇ ਸਿਆਣੇ ਇਹ ਸੁਝਾਉਂਦੇ ਆ ਕਿ ਜਿਹੜਾ ਦਾਨ ਹੈ ਨਾ ਇੱਦਾਂ ਨਹੀਂ ਕਿ ਜਿਹਦੇ ਕੋਲ ਹੈਗਾ ਉਹਨੂੰ ਤੁਸੀਂ ਦੇਈ ਜਾਓ, ਦਾਨ ਤੁਸੀਂ ਉਹਨੂੰ ਕਰੋ ਜਿਹਨੂੰ ਸੱਚਮੁੱਚ ਜ਼ਰੂਰਤ ਹੈ। ਅਤੇ ਅੰਨ ਦਾਨ ਦਾ ਬੜਾ ਮਹੱਤਵ ਹੈ, ਕੋਈ ਭੁੱਖਾ ਤੁਹਾਨੂੰ ਮਿਲ ਜਾਂਦੇ ਤਾਂ ਉਸਨੂੰ ਤੁਸੀਂ ਕੁਝ ਖਿਲਾ ਸਕਦੇ ਹੋ ਤਾਂ ਜ਼ਰੂਰ ਖਿਲਾਓ, ਕਿਉਂਕਿ ਸਾਡੇ ਸਿਆਣੇ ਹੀ ਇਹ ਗੱਲ ਕਹਿੰਦੇ ਆ ਕਿ ਜਦੋਂ ਤੁਸੀਂ ਕਿਸੇ ਭੁੱਖੇ ਨੂੰ ਅੰਨ ਖਿਲਾਉਂਦੇ ਹੋ ਨਾ ਤਾਂ ਉਹਦੇ ਮਨ ਤੋਂ ਜਿਹੜੀ ਉਹਦੇ ਦਿਲ ਤੋਂ ਜਿਹੜੀ ਦੁਆ ਨਿਕਲਦੀ ਹੈ ਉਹ ਜ਼ਰੂਰ ਕਬੂਲ ਹੋ ਜਾਂਦੀ ਹੈ, ਕਿਉਂਕਿ ਮਨ ਦੇ ਵਿੱਚ ਪਰਮਾਤਮਾ ਦਾ ਵਾਸ ਹੁੰਦਾ ਹੈ।

ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ ਤੇ ਤੁਸੀਂ ਟਿਊਨ ਕੀਤਾ ਹੋਏ AIR ਪੰਜਾਬ ਤੇ ਚਿੱਠੀਆਂ ਜੀ ਮੱਖੋ ਫਿਰੋਜ਼ਪੁਰ ਤੋਂ ਬਿੱਲਾ ਬਜਾਜ ਹੈਪੀ ਕਪੂਰ ਫਿਰੋਜ਼ਪੁਰੀ ਤੇ ਮਨੀਸ਼ ਬਜਾਜ ਜੀ ਦੀ ਤੇ ਲਿਖਣ ਵਾਲੇ ਨੇ ਜੀ ਸ੍ਰੀ ਗੰਗਾਨਗਰ ਤੋਂ ਬਜਰੰਗ ਲਾਲ ਸ਼ਰਮਾ ਜਗਮੋਹਨ ਸਿੰਘ ਅਨੇਜਾ ਦਿਨੇਸ਼ ਕੁਮਾਰ ਸ਼ਰਮਾ ਨਰੇਸ਼ ਕੁਮਾਰ ਸ਼ਰਮਾ ਤੇ ਹਰਜਿੰਦਰ ਸ਼ਿੰਦਾ ਜਸਵੀਰ ਰੇਖਾ ਗਗਨ ਸੋਨੀ ਸੀਤਾ ਔਰ ਗੀਤਾ ਲਿਖ ਰਹੇ ਨੇ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਤੇ ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁੱਗ ਅਸ਼ਵਨੀ ਚੁੱਗ ਗੋਬਿੰਦ ਚੁੱਗ ਟੋਨੀ ਦੀਵਾਨ ਲਵ ਦੀਵਾਨ ਤੇ ਰਾਧੇ ਭਾਵਿਕ ਢਿੰਗਰਾ ਤੇ ਫਰਮਾਇਸ਼ ਇਹਨਾਂ ਦੀ ਅਸੀਂ ਸੁਣਾਂਗੇ ਤੇ ਗੱਲ ਥੋੜ੍ਹੀ ਜਿਹੀ ਕਰਮਾਂ ਵਾਲੀ ਅਸੀਂ ਨਾਲੋਂ ਨਾਲ ਅੱਜ ਕਰ ਰਹੇ ਹਾਂ ਤੇ ਅਸੀਂ ਕਿਹਾ ਸੀ ਕਿ ਤੁਸੀਂ ਅੰਨ ਦਾਨ ਕਰੋ ਤੇ ਭੁੱਖੇ ਨੂੰ ਕਹਿੰਦੇ ਕਿ ਅੰਨ ਤੇ ਪਿਆਸੇ ਨੂੰ ਪਾਣੀ ਤੁਸੀਂ ਪਿਲਾਉਂਦੇ ਹੋ ਦਿਲੋਂ ਜਿਹੜੀ ਦੁਆ ਨਿਕਲਦੀ ਹੈ ਉਹ ਕਬੂਲ ਹੋ ਜਾਂਦੀ ਹੈ ਤੇ ਤੁਹਾਡਾ ਵਿਗੜਿਆ ਹੋਇਆ ਜਿਹੜਾ ਕੰਮ ਹੈ ਉਹ ਸਵਰ ਜਾਂਦਾ ਨਾਲੋਂ ਨਾਲ ਤੁਹਾਨੂੰ ਫਲ ਮਿਲ ਜਾਂਦਾ ਆਪਣੇ ਕਰਮਾਂ ਦਾ ਤੇ ਸਾਡੇ ਸਿਆਣੇ ਦੇ ਮੂੰਹੋਂ ਇੱਕ ਅਸੀਂ ਗੱਲ ਸੁਣਦੇ ਹੁੰਦੇ ਸੀ ਕਿ ਉਹ ਜੀ 100 ਸਾਲ ਤੋਂ ਉੱਤੇ ਉਹਦੀ ਉਮਰ ਹੋਈ ਹੈ ਤੇ ਬੜੀ ਹੀ ਲੰਬੀ ਉਹਨੇ ਉਮਰ ਜੀ ਕੇ ਉਹ ਮਰਿਆ ਆ ਤੇ ਇਸ ਕਰਕੇ ਉਹਨੇ ਸੋਨੇ ਦੀ ਪੌੜੀ ਚੜ੍ਹ ਕੇ ਜਾਣਾ ਹੈ ਤੇ ਸੋਨੇ ਦੀ ਪੌੜੀ ਚੜ੍ਹ ਕੇ ਉਹਨੇ ਸਵਰਗ ਜਾਣਾ ਇਹ ਕਿਹਾ ਜਾਂਦਾ ਸੀ ਕਿਉਂ ਕਿਹਾ ਜਾਂਦਾ ਸੀ ਇਹਦੇ ਪਿੱਛੇ ਉਹਨਾਂ ਦਾ ਕੀ ਲੌਜਿਕ ਹੁੰਦਾ ਸੀ ਕੀ ਇਹਦੇ ਪਿੱਛੇ ਸਾਡੇ ਸਿਆਣੇ ਸਾਨੂੰ ਸਮਝਾਉਂਦੇ ਹੁੰਦੇ ਸੀ ਅਸੀਂ ਆਪਣੇ ਸਰੋਤਿਆਂ ਦੇ ਨਾਲ ਸਾਂਝ ਬਣਾਵਾਂਗੇ ਤੇ ਨਾਲੋਂ ਨਾਲ ਤੁਹਾਡੀ ਫਰਮਾਇਸ਼ ਤੁਹਾਡੇ ਹੀ ਨਾਲ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਪ੍ਰੋਗਰਾਮ ਚੱਲ ਰਹੇ ਚਿੱਠੀਆਂ ਮਿੱਠੀਆਂ ਤੇ ਤੁਸੀਂ ਟਿਊਨ ਕੀਤਾ ਹੋਇਆ AIR ਪੰਜਾਬ ਤੇ ਚਿੱਠੀ ਹੈ ਜੀ ਪਿੰਡ ਪੱਖੀ ਖੁਰਦ ਫਰੀਦਕੋਟ ਤੋਂ ਚਿੱਠੀ ਹੈ ਸਤਨਾਮ ਸਿੰਘ ਗੁਰਿੰਦਰ ਗੁਰਲੀਨ ਤੇ ਸਾਰਾ ਗਿੱਲ ਪਰਿਵਾਰ ਗਿੱਦੜਬਾਹਾ ਤੋਂ ਮਨਜੀਤ ਤਨੇਜਾ ਪਰਵੀਨ ਤਨੇਜਾ ਪਾਇਲ ਤੇ ਹਿਨਾਸ਼ਾ ਤੇ ਲਿਖਣ ਵਾਲੇ ਨੇ ਜੀ ਪਿੰਡ ਹੈਗਾ ਕੈਰੋ ਜ਼ਿਲ੍ਹਾ ਤਰਨ ਤਾਰਨ ਗੁਰਦਰਸ਼ਨ ਲਾਲ ਚਲੋਤਰਾ ਸੁਨੀਤਾ ਸ਼ਮੀ ਰਜਨੀ ਆਕਾਸ਼ਦੀਪ ਅਨਹਾ ਤੇ ਪੋਥਰਾ ਗੁਰੂ ਸ਼ਬਦ ਤੇ ਅਮਰਜੀਤ ਬੰਗਾ ਪਰਮਿੰਦਰ ਬੰਗਾ ਰਾਜਾ ਬੰਗਾ ਕੁਲਵਿੰਦਰ ਕੌਰ ਅੰਬਾ ਚਾਹਲ ਚਾਹਲ ਕਲਾ ਨਵਾਂ ਸ਼ਹਿਰ ਤੋਂ ਲਿਖ ਰਹੇ ਨੇ ਤੇ ਲਿਖਣ ਵਾਲੇ ਨੇ ਜੀ ਮਹਾਂਦੇਵ ਘਾਟ ਅਮਲੇਸ਼ਵਰ ਤੋਂ ਡੋਮਨ ਠਾਕੁਰ ਸਿਮਰ ਠਾਕੁਰ ਮਿਥਲੇਸ਼ ਠਾਕੁਰ ਤਾਨੀ ਠਾਕੁਰ ਸੂਰਜ ਜੋਤੀ ਤੇ ਬਾਬੂ ਰਿਆਜ਼ ਠਾਕੁਰ ਫਰਮਾਇਸ਼ ਇਹਨਾਂ ਸਾਰਿਆਂ ਦੀ ਅਸੀਂ ਸੁਣਾਂਗੇ ਤੇ ਅਸੀਂ ਗੱਲ ਕਰ ਰਹੇ ਸੀ ਕਿ ਸਾਡੇ ਪੜਦਾਦੀ ਜੀ ਜਾਂ ਸਾਡੇ ਪੜਦਾਦਾ ਜੀ ਕੋਈ ਬਜ਼ੁਰਗ ਕੋਈ ਸਿਆਣੇ ਘਰ ਦੇ ਵਿੱਚ 100 ਸਾਲ ਤੋਂ ਉੱਪਰ ਹੋ ਜਾਂਦੇ ਸੀਗੇ ਤਾਂ ਬੜੀ ਖੁਸ਼ੀ ਮਨਾਈ ਜਾਂਦੀ ਸੀ ਕਿ ਹੁਣ ਇਹਨਾਂ ਨੇ ਜੀ ਸੋਨੇ ਦੀ ਪੌੜੀ ਚੜ੍ਹ ਕੇ ਜਾਣਾ ਆ ਸਵਰਗ ਦੇ ਵਿੱਚ ਤੇ ਕਿਉਂ ਕਿਹਾ ਜਾਂਦਾ ਸੀ ਸਾਡੇ ਸਿਆਣੇ ਕਹਿੰਦੇ ਹੁੰਦੇ ਸੀ ਇਸ ਕਰਕੇ ਕਿਹਾ ਜਾਂਦਾ ਹੈ ਇੱਦਾਂ ਕਿਉਂਕਿ ਇਹਨਾਂ ਦੇ ਪੋਤੇ ਪੋਤੀਆਂ ਇਹਨਾਂ ਦੇ ਦੋਹਤੇ ਦੋਹਤੀਆਂ ਇਹਨਾਂ ਨੇ ਸਾਰਾ ਕੁਝ ਜਿਹੜਾ ਦੇਖ ਲਿਆ ਜ਼ਿੰਦਗੀ ਦੇ ਵਿੱਚ ਜੋ ਜੋ ਦੇਖਣ ਵਾਲਾ ਸੀ ਜ਼ਿੰਦਗੀ ਦਾ ਪੂਰਾ ਇਹਨਾਂ ਨੇ ਆਨੰਦ ਮਾਣਿਆ ਅਤੇ ਇਹ ਆਨੰਦ ਇਹਨਾਂ ਨੇ ਕਿੱਦਾਂ ਮਾਣਿਆ ਚੰਗੇ ਕਰਮਾਂ ਕਰਕੇ ਮਾਣਿਆ ਕਿਉਂਕਿ ਇਹਨਾਂ ਨੇ ਆਪਣੀ ਸਿਹਤ ਦਾ ਪੂਰਾ ਖਿਆਲ ਰੱਖਿਆ ਅਤੇ ਉਮਰ ਇਹ ਲੰਬੀ ਜੀ ਸਕੇ ਅਤੇ ਆਪਣੀ ਸਿਹਤ ਦੇ ਪ੍ਰਤੀ ਇਹਨਾਂ ਨੇ ਆਪਣੇ ਕਰਮ ਜਿਹੜੇ ਚੰਗੇ ਨਿਭਾਏ ਅਤੇ ਦੂਜਾ ਇਹਨਾਂ ਨੇ ਆਪਣੇ ਬੱਚਿਆਂ ਦੇ ਪ੍ਰਤੀ ਆਪਣੇ ਗ੍ਰਸਥ ਦੇ ਵਿੱਚ ਜਿਹੜੀਆਂ ਇਹਨਾਂ ਦੀਆਂ ਜ਼ਿੰਮੇਵਾਰੀਆਂ ਸੀ ਉਹ ਨਿਭਾਈਆਂ ਪੋਤੇ ਪੋਤੀਆਂ ਦੋਹਤੇ ਦੋਹਤੀਆਂ ਦੇ ਵਿੱਚ ਖੇਡੇ ਸਾਰੇ ਪਾਸਿਆਂ ਦੇ ਖੁਸ਼ਹਾਲ ਜ਼ਿੰਦਗੀ ਜੀ ਪਾਏ ਕਿਉਂਕਿ ਇਹਨਾਂ ਦੇ ਕਰਮ ਚੰਗੇ ਰਹੇ ਅਤੇ ਇਸ ਕਰਕੇ ਹੁਣ ਇਹਨਾਂ ਨੇ ਜੀ ਸੋਨੇ ਦੀ ਪੌੜੀ ਚੜ੍ਹਨਾ ਹੈ ਅਤੇ ਸਿੱਧਾ ਸਵਰਗ ਨੂੰ ਜਾਣਾ ਹੈ।

ਅਸੀਂ ਸ਼ਾਮਿਲ ਕਰ ਰਹੇ ਹਾਂ ਜੀ ਜਾਂਦੇ ਜਾਂਦੇ। ਅਤੇ ਚਿੱਠੀ ਹੈ ਜੀ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ, ਅਭਿਜੋਤ ਲਿਖ ਰਹੇ ਨੇ ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਪਿੱਛੋਂ ਗੈਂਚੀਆਂ ਬਠਿੰਡਾ ਤੋਂ। ਅਤੇ ਲਿਖਣ ਵਾਲੇ ਨੇ ਜੀ ਪਿੰਡ ਗੱਗੜ ਸ਼ਹਿਰ ਹਾਜੀਪੁਰ ਤੋਂ ਕੇਰ ਸਿੰਘ ਭਾਣਜ, ਇਹਨਾਂ ਦਾ ਵਿਜੇ ਕੌਂਡਲ, ਮੋਹਨ ਲਾਲ, ਚਿਤਰਾਮ ਅਤੇ ਮਾਮੀ ਗੁਰਮੀਤੋ ਇਹਨਾਂ ਦੇ ਨਾਲ। ਅਤੇ ਭਵਨਾਲ ਸ਼ਹਿਰ ਹਾਜੀਪੁਰ ਤੋਂ ਗੋਕਲਦਾਸ ਚੌਥਰੀ, ਪੁੱਤਰ ਵਿਜੇ ਕੌਂਡਲ, ਕੇਕੇ ਕੌਂਡਲ, ਰਜਨੀਸ਼ ਕੌਂਡਲ, ਆਰ ਕੇ ਕੌਂਡਲ ਅਤੇ ਪੂਜਾ ਕੌਂਡਲ। ਅਤੇ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਹਥਾਪੁਰ ਅਤੇ ਪੋਤਾ ਇਹਨਾਂ ਦਾ ਸੁਖਮਨਜੀਤ ਸਿੰਘ ਅਤੇ ਪੋਤੀ ਸਹਿਜਪ੍ਰੀਤ ਕੌਰ ਇਹਨਾਂ ਦੇ ਨਾਲ। ਅਤੇ ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮਿੱਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ ਅਤੇ ਮਿੱਕਾ ਵਿਰਕ, ਅਤੇ ਆਦਾਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸ਼ਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ, ਚਾਹਲ ਕਲਾਂ, ਨਵਾਂ ਸ਼ਹਿਰ ਤੋਂ ਅਮਰਜੀਤ ਬੰਗਾ, ਪਰਮਿੰਦਰ ਬੰਗਾ, ਰਾਜਾ ਬੰਗਾ ਅਤੇ ਕੁਲਵਿੰਦਰ ਕੌਰ ਅਤੇ ਅੰਬਾ ਚਾਹਲ, ਅਤੇ ਮਹਿਸ ਗੇਟ ਨਾਭਾ ਤੋਂ ਸੋਮਦੱਤ ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ, ਅਤੇ ਟਾਲੀਵਾਲਾ ਜੱਟਾ ਤੋਂ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ, ਅਤੇ ਗਿੱਦੜਬਾਹਾ ਤੋਂ ਮਨਜੀਤ ਅਤੇ ਪ੍ਰਵੀਨ ਤਨੇਜਾ ਇਹਨਾਂ ਦੇ ਨਾਲ। ਮਲੋਟ ਕੈਂਪ ਤੋਂ ਸਤੀਸ਼ ਮਿਗਲਾਨੀ ਅਤੇ ਸੀਮਾ ਅਨਮੋਲ, ਧਰਮਪਾਲ ਅਤੇ ਵੀਰ ਸਿੰਘ ਲਾਟੀ, ਵਿਵਾਨ, ਲਖਵਿੰਦਰ ਸੰਧੂ, ਮਹਾਂਵੀਰ ਸੰਧੂ, ਗੁਰਚਰਨ ਗਰੋਵਰ ਅਤੇ ਰਮੇਸ਼ ਮਿਗਲਾਨੀ, ਅਤੇ ਪਿੰਡ ਖਾਨੇ ਕੀ ਢਾਬ ਮਲੋਟ ਤੋਂ ਸ਼ਮਸ਼ੇਰ ਸਿੰਘ ਕੌਲਧਰ, ਅਤੇ ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ ਅਤੇ ਮਨਰੀਤ ਕੌਰ, ਤਰਨਵੀਰ ਅਤੇ ਮਨਤਾਜ, ਅਤੇ ਅਮਰਗੜ੍ਹ ਤਹਿਸੀਲ ਸਾਧੂ ਸ਼ਹਿਰ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਅਤੇ ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ ਅਤੇ ਕੁਲਵਿੰਦਰ ਕੌਰ ਮਾਨ, ਕੇ ਐਸ ਮਾਨ, ਮਹੇਸ਼ ਗਰਗ, ਸੁਸ਼ਮਾ ਗਰਗ, ਜਸ਼ਨ ਗਰਗ ਅਤੇ ਵਿਨੋਦ ਗਰਗ ਲਿਖ ਰਹੇ ਨੇ ਜੀ ਮੰਡੀ ਹਰਜੀ ਰਾਮ ਮਲੋਟ ਤੋਂ। ਅਤੇ ਲਿਖ ਰਹੇ ਨੇ ਜੀ ਫਰੀਦਕੋਟ ਤੋਂ ਰਮੇਸ਼ ਗੁਪਤਾ ਇਹਨਾਂ ਦੇ ਨਾਲ ਨੇ, ਅਤੇ ਪਿੰਡ ਚਾਹਲ ਕਲਾਂ ਤੋਂ ਅਮਰਜੀਤ ਬੰਗਾ, ਨਵਾਂ ਸ਼ਹਿਰ ਤੋਂ ਇਹ ਪੈ ਜਾਂਦੀ ਹੈ ਚਿੱਠੀ ਜੀ, ਅਮਰਜੀਤ ਬੰਗਾ, ਪਰਮਿੰਦਰ ਬੰਗਾ, ਰਾਜਾ ਬੰਗਾ, ਕੁਲਵਿੰਦਰ ਕੌਰ ਅਤੇ ਅੰਬਾ ਚਾਹਲ, ਅਤੇ ਮਲੋਟ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗੈਵੀ ਗਿੱਲ, ਅਮਨਦੀਪ ਗਿੱਲ, ਖਾਨੇ ਕੀ ਢਾਬ ਤੋਂ ਸ਼ਮਸ਼ੇਰ ਧੌਲਕਰ ਇਹਨਾਂ ਦੇ ਨਾਲ, ਅਤੇ ਮਹਾਂਦੇਵ ਘਾਟ ਅਮਲੇਸ਼ਵਰ ਤੋਂ ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼ ਤਾਰਨੀ, ਸੂਰਜ ਜੋਤੀ ਅਤੇ ਬਾਬੂ ਰਿਆਂਸ਼ ਠਾਕੁਰ। ਅਤੇ ਵਿਹਲਾ ਹੋ ਚੁੱਕਿਆ ਇਜਾਜ਼ਤ ਲੈਣ ਤਲਫ ਲੈ ਲੈ ਕੇ, ਇਜਾਜ਼ਤ ਸਾਥ ਇਸੇ ਤਰ੍ਹਾਂ ਚੱਲਦਾ ਰਹੇਗਾ। ਸਟੇ ਟਿਊਨਡ ਏ ਆਈ ਆਰ ਪੰਜਾਬ।

343 ਅਸ਼ਰਿਆ 6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 4 ਵੱਜ ਚੁੱਕੇ ਨੇ। ਹੁਣ ਸਾਡੀ ਅੱਜ ਦੀ ਦੂਜੀ ਸਭਾ ਸ਼ੁਰੂ ਹੁੰਦੀ ਹੈ। ਸਭਾ ਦੀ ਸ਼ੁਰੂਆਤ 'ਚ ਸੁਣਦੇ ਹਾਂ ਨਿਊਜ਼ ਹੈੱਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰੋਬੋਵੋ ਸੁਬਿਆਂਤੋ ਨਾਲ ਯੋਗ ਯਕਾਰਤਾ ਵਿੱਚ ਪ੍ਰਵਮਨ ਮੰਦਰ ਦਾ ਦੌਰਾ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਮੰਦਰ ਦੀ ਸੰਭਾਲ ਵਿੱਚ ਭਾਰਤ ਦੀ ਭਾਗੀਦਾਰੀ ਦੋਵਾਂ ਦੇਸ਼ਾਂ ਦੀ ਸਾਂਝੀ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੀ ਹੈ। ਸ਼੍ਰੀ ਮੋਦੀ ਆਪਣਾ ਇੰਡੋਨੇਸ਼ੀਆ ਦਾ ਸਫਲ ਦੌਰਾ ਮੁਕੰਮਲ ਕਰਨ ਤੋਂ ਬਾਅਦ ਮੈਲਬੋਰਨ ਲਈ ਰਵਾਨਾ ਹੋ ਗਏ ਨੇ।

ਜੰਮੂ ਕਸ਼ਮੀਰ ਵਿੱਚ ਸ਼ੋਪੀਆਂ ਦੇ ਚਨਾਪੁਰਾ ਇਲਾਕੇ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਇੱਕ ਦਹਿਸ਼ਤਗਰਦ ਮਾਰਿਆ ਗਿਆ ਹੈ। ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਸ਼੍ਰੀ ਅਮਰਨਾਥ ਜੀ ਯਾਤਰਾ ਲਈ ਨਵੀਂ ਸਲਾਹ ਜਾਰੀ ਕਰਦਿਆਂ ਸ਼ਰਧਾਲੂਆਂ ਨੂੰ ਆਪਣੇ ਆਪ ਨੂੰ ਪਹਿਲਾਂ ਤੋਂ ਰਜਿਸਟਰ ਕਰਨ ਅਤੇ ਪਰਮਿਟ ਵਿੱਚ ਦਰਸਾਈ ਗਈ ਤਰੀਕ 'ਤੇ ਹੀ ਯਾਤਰਾ ਕਰਨ ਲਈ ਕਿਹਾ ਹੈ। ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਨਵੀਂ ਦਿੱਲੀ ਵਿੱਚ ਯੂਨੀਵਰਸਿਟੀਆਂ ਅਤੇ ਕਾਲਜਾਂ ਲਈ 97ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ 2024-25 ਲਈ ਇਨਾਮ ਤਕਸੀਮ ਕੀਤੇ। ਇਸ ਵਿੱਚ ਪੰਜਾਬ ਦੇ ਦੋ ਸੰਸਥਾਵਾਂ ਜਲੰਧਰ ਦਾ DAV ਕਾਲਜ

ਕਾਲਜ ਅਤੇ ਬਠਿੰਡਾ ਦੀ ਕੇਂਦਰੀ ਯੂਨੀਵਰਸਿਟੀ ਸ਼ਾਮਲ ਨੇ। ਭਾਰਤੀ ਚੋਣ ਕਮਿਸ਼ਨ ਨੇ ਡਿਪਟੀ ਚੋਣ ਕਮਿਸ਼ਨਰ ਭਾਨੂ ਪ੍ਰਕਾਸ਼ ਯੇਤੂਰੂ ਅਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨਿੰਦਿਤਾ ਮਿੱਤਰਾ ਦੀ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR 2026 ਤਹਿਤ ਘਰ ਘਰ ਜਾ ਕੇ ਗਣਨਾ ਫਾਰਮ ਦੀ ਵੰਡ ਦੀ ਸਮੀਖਿਆ ਕਰਨ ਲਈ ਕੱਲ੍ਹ ਅੰਮ੍ਰਿਤਸਰ ਵਿੱਚ ਇੱਕ ਮੀਟਿੰਗ ਕੀਤੀ। ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕੱਲ੍ਹ ਸ਼ਾਹਪੁਰ ਕੰਡੀ ਦੇ 2 ਨਵੇਂ ਬਣਾਏ ਵਾਟਰ ਚੈਨਲਾਂ ਦਾ ਉਦਘਾਟਨ ਕੀਤਾ। ਵਿਰਕਾ ਮਿਲਕਫੈਡ ਪੰਜਾਬ ਨੇ 14.79% ਦੇ ਵਾਧੇ ਨਾਲ ਇਸ ਸਾਲ ਜੂਨ ਮਹੀਨੇ ਵਿੱਚ 551 ਕਰੋੜ ਰੁਪਏ ਦਾ

ਦੱਖਣ ਪੱਛਮੀ ਮੌਨਸੂਨ ਦੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਬਾਕੀ ਹਿੱਸਿਆਂ ਵਿੱਚ ਅੱਗੇ ਵਧਣ ਦੀ ਸੰਭਾਵਨਾ ਜਤਾਈ ਹੈ ਅਤੇ ਅਰਜਨਟੀਨਾ ਅਤੇ ਸਵਿਟਜ਼ਰਲੈਂਡ ਦੀਆਂ ਟੀਮਾਂ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਕੁਆਟਰ ਫਾਈਨਲ ਵਿੱਚ ਪਹੁੰਚ ਗਈਆਂ ਨੇ। ਇਹ ਸੀ ਅੱਜ ਦੀਆਂ ਨਿਊਜ਼ ਹੈੱਡਲਾਈਨਸ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਓ ਹੁਣ ਆਨੰਦ ਮਾਣਦੇ ਹਾਂ ਹਿੰਦੀ ਫਿਲਮ ਸੰਗੀਤ ਦਾ, ਅਤੇ ਸ਼ੁਰੂਆਤ ਕਰਦੇ ਹਾਂ ਸਦਾਬਹਾਰ ਗੀਤਾਂ ਦੀ ਇਸ ਲੜੀ ਦੀ। ਫਿਲਮ ਦੋ ਰਾਸਤੇ ਦੇ ਗੀਤ ਦੇ ਨਾਲ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਮੁਹੰਮਦ ਰਫੀ ਨੇ।

ਤੁਸੀਂ ਸੁਣ ਰਹੇ ਹੋ ਸਦਾਬਹਾਰ ਗੀਤ, ਅਤੇ ਇਸ ਲੜੀ ਵਿੱਚ ਅਗਲਾ ਗੀਤ ਹਾਜ਼ਰ ਹੈ ਫਿਲਮ ਚਲਤੀ ਕਾ ਨਾਮ ਗਾੜੀ ਦਾ। ਇਸ ਗੀਤ ਨੂੰ ਗਾਇਆ ਹੈ ਕਿਸ਼ੋਰ ਕੁਮਾਰ ਨੇ।

ਤੁਸੀਂ ਆਨੰਦ ਮਾਣ ਰਹੇ ਹੋ ਸਦਾਬਹਾਰ ਫਿਲਮੀ ਗੀਤਾਂ ਦਾ, ਅਤੇ ਇਸ ਲੜੀ ਵਿੱਚ ਅਗਲਾ ਗੀਤ ਹਾਜ਼ਰ ਹੈ ਫਿਲਮ ਕੋਰਾ ਕਾਗਜ਼ ਦਾ। ਇਸ ਗੀਤ ਨੂੰ ਗਾਇਆ ਹੈ ਕਿਸ਼ੋਰ ਕੁਮਾਰ ਨੇ।

ਪ੍ਰੋਗਰਾਮ 'ਚ ਇੱਕ ਅਖੀਰਲਾ ਗੀਤ ਹਾਜ਼ਰ ਕਰਦੇ ਹਾਂ, ਫਿਲਮ ਆਨ ਮਿਲੋ ਸਚਨਾ ਦਾ। ਇਸ ਦੇ ਨਾਲ ਹੀ ਮੈਨੂੰ ਨਿਧੀ ਚੁਗਨੂ ਅੱਜ ਦਾ ਇਹ ਸਦਾਬਹਾਰ ਗੀਤਾਂ ਦਾ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇਣਾ। ਨਮਸਕਾਰ।

ਤੁਸੀਂ ਸੁਣ ਰਹੇ ਸੀ ਸਦਾਬਹਾਰ ਫਿਲਮੀ ਗੀਤ, ਮੀਡੀਅਮ ਵੇਵ 343.6 meters ਯਾਨੀ 873 ਕਿਲੋਹਰਟਸ 'ਤੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 4:30 ਵੱਜ ਰਹੇ ਨੇ। ਆਓ ਹੁਣ ਅਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰਦੇ ਹਾਂ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 5:30 ਵਜ ਰਹੇ ਨੇ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਵਾਰ 15 ਦੱਸੀ ਗਈ ਹੈ। ਪਰ ਇਸ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿੱਚ 9 ਸ਼ਬਦ ਚੌਕੀਆਂ ਲੱਗਦੀਆਂ ਹਨ ਜਿਹੜੀਆਂ ਇਸ ਪ੍ਰਕਾਰ ਹਨ। ਪਹਿਲੀ ਚੌਕੀ ਹੈ 3 ਪਹਿਰੇ ਦੀ ਚੌਕੀ। ਇਸ ਚੌਕੀ ਦਾ ਪ੍ਰਚਲਨ ਕੇਵਲ ਅਤੇ ਕੇਵਲ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਹੀ ਹੈ। ਬ੍ਰਹਮ ਗਿਆਨੀ ਬਾਬਾ ਸ਼ਾਮ ਸਿੰਘ ਜੀ 125 ਸਾਲ ਦੀ ਵਡੇਰੀ ਉਮਰ ਤੱਕ ਨਿਰੰਤਰ ਸਰਨ ਦੇ ਸਾਜ਼ ਨਾਲ 3 ਪਹਿਰੇ ਦੀ ਚੌਕੀ ਦਾ ਗਾਇਨ ਕਰਦੇ ਰਹੇ। ਨਿਰੰਤਰ ਕੀਰਤਨ ਕੀਤਾ, ਕਦੇ ਵੀ ਮੀਂਹ ਜਾਵੇ ਹਨੇਰੀ ਜਾਵੇ ਇਹ ਪਰੰਪਰਾ ਟੁੱਟਣ ਨਹੀਂ ਦਿੱਤੀ। ਇਹ ਚੌਕੀ ਸ਼੍ਰੀ ਦਰਬਾਰ ਸਾਹਿਬ ਦੇ ਕਿਵਾੜ ਖੁੱਲ੍ਹਣ ਤੋਂ ਪਹਿਲਾਂ ਰਾਤ ਦੇ 3 ਪਹਿਰ ਵਿੱਚ ਲਾਈ ਜਾਂਦੀ ਹੈ। ਦੂਸਰੀ ਹੈ ਆਸਾ ਦੀ ਵਾਰ ਦੀ ਚੌਂਕੀ। ਜਿਹਾ ਕਿ ਇਸ ਦੇ ਨਾਂ ਤੋਂ ਹੀ ਸਪਸ਼ਟ ਹੈ ਕਿ ਇਹ ਆਸਾ ਰਾਗ ਉੱਤੇ ਆਧਾਰਿਤ ਹੈ। ਟੁੰਡੇ ਅਸਰਾਜੇ ਕੀ ਧੁਨੀ ਵਿੱਚ ਆਸਾ ਦੀ ਵਾਰ ਗਾਉਣ ਦਾ ਹੁਕਮ ਹੈ, ਪਰ ਇਹ ਪ੍ਰਚਲਨ ਵੀ ਹੁਣ ਅਲੋਪ ਹੋਣ ਦੇ ਕੰਢੇ ਹੈ। ਆਸਾ ਕੀ ਵਾਰ ਵਿੱਚ ਪਹਿਲਾ ਛੰਤ ਇੱਕ ਤਾਲ ਜਾਂ ਯੱਕਾ ਤਾਲ ਵਿੱਚ ਗਾਇਨ ਕੀਤਾ ਜਾਂਦਾ ਹੈ। ਰਾਗੀ ਸਿੰਘਾਂ ਵੱਲੋਂ ਪੌੜੀ ਲਈ ਖਾਸ ਤਾਲ ਹਨ। ਇਸ ਵਿੱਚ ਪਹਿਲੇ ਗੇ ਉੱਤੇ ਸਮ ਆਉਂਦਾ ਹੈ। ਪਰੰਪਰਾ ਮੁਤਾਬਕ ਆਸਾ ਕੀ ਵਾਰ ਦੇ ਗਾਇਨ ਸਮੇਂ ਤਬਲਾ ਵਾਦਕ ਨੂੰ ਪੌੜੀ ਸਮੇਂ ਖੁੱਲ੍ਹਾ ਹੱਥ ਵਜਾਉਣਾ ਚਾਹੀਦਾ ਹੈ। ਤੀਜੀ ਚੌਂਕੀ ਹੈ ਸ਼੍ਰੀ ਹਰਿਮੰਦਰ ਸਾਹਿਬ ਦੀ ਬਿਲਾਵਲ ਦੀ ਚੌਂਕੀ। ਸ਼੍ਰੀ ਆਸਾ ਜੀ ਕੀ ਵਾਰ ਦੀ ਸਮਾਪਤੀ ਤੋਂ ਬਾਅਦ ਅਰਦਾਸ ਅਤੇ ਹੁਕਮਨਾਮਾ ਲੈਣ ਉਪਰੰਤ ਇਹ ਚੌਕੀ ਦਿਨ ਦੇ 2 ਪਹਿਰ ਦੌਰਾਨ ਆਰੰਭ ਹੁੰਦੀ ਹੈ। ਬਿਲਾਵਲ ਦੀਆਂ 3 ਚੌਂਕੀਆਂ ਹਨ। ਬਿਲਾਵਲ ਦੀ 2 ਚੌਂਕੀ ਵਿੱਚ ਸਮੇਂ ਦੇ ਰਾਗਾਂ ਅਤੇ ਰੀਤਾਂ ਵਿੱਚ ਕੀਰਤਨ ਕਰਨ ਅਤੇ ਪੌੜੀ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਜਾਪਨ ਕਰਤਬਾ ਜੀਆਂ ਅੰਦਰ ਜੀ ਸਭ ਜਾਣ ਲਾ ਸਭ ਤੇਰੇ ਵਸ ਤੇਰਾ ਘਰ ਭਲਾ ਤੇਰੇ ਘਰ ਆਨੰਦ ਵਧਾਈ ਤੁਧ ਕਰ ਮਾਣ ਮਹੱਤਾ ਤੇਜ ਆਪਣਾ ਆਪ ਜਰ ਸਰਬ ਘਰਾ ਭਰਪੂਰ ਦੀਸੇ ਜਤਕਤਾ ਨਾਨਕ ਦਾਸਨ ਦਾਸ ਤੁਧ ਆਗੇ ਬਿਨਵਤਾ ਦੇ ਗਾਇਨ ਨਾਲ ਇਹ ਚੌਂਕੀ ਸਮਾਪਤ ਹੁੰਦੀ ਹੈ। ਫਿਰ ਆਉਂਦੀ ਹੈ ਚੌਥੀ ਆਨੰਦ ਦੀ ਚੌਂਕੀ। ਇਸ ਚੌਕੀ ਵਿੱਚ ਦੁਪਹਿਰ ਤੋਂ ਪਹਿਲਾਂ ਅਤੇ ਦੁਪਹਿਰ ਦੇ ਰਾਗਾਂ ਵਿੱਚ ਸ਼ਬਦਾਂ ਦਾ ਕੀਰਤਨ ਕੀਤਾ ਜਾਂਦਾ ਹੈ। ਇਸ ਚੌਕੀ ਵਿੱਚ ਆਨੰਦ ਸਾਹਿਬ ਦਾ ਗਾਇਨ ਕਰਕੇ ਸਮਾਪਤੀ ਕੀਤੀ ਜਾਂਦੀ ਹੈ। 5ਵੀਂ ਚੌਂਕੀ ਦਾ ਨਾਂ ਹੈ ਚਰਨ ਕਮਲ ਦੀ ਚੌਂਕੀ। ਚਰਨ ਕਮਲ ਦੀ ਚੌਂਕੀ ਵਿੱਚ ਮੁੱਖ ਤੌਰ ਉੱਤੇ ਸਾਰੰਗ ਰਾਗ ਵਿੱਚ ਕੀਰਤਨ ਗਾਇਨ ਕੀਤਾ ਜਾਂਦਾ ਹੈ। ਚਰਨ ਕਮਲ ਦੀਆਂ ਵੀ 3 ਚੌਂਕੀਆਂ ਹਨ। ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਕੀਰਤਨ ਕਰਕੇ ਚਰਨ ਕਮਲ ਦੀ ਪੌੜੀ ਦੀ ਸਮਾਪਤੀ ਹੁੰਦੀ ਹੈ। ਫਿਰ ਆਉਂਦੀ ਹੈ 6ਵੀਂ ਸੋਦਰ ਦੀ ਚੌਂਕੀ। ਦਿਨ ਦੇ 4th ਪਹਿਰ ਸਮੇਂ ਤ੍ਰਿਕਾਲਾਂ ਵੇਲੇ ਰਾਗਾਂ ਵਿੱਚ ਡੰਡੌਤ ਬੰਦਨਾ ਕਰਨ ਉਪਰੰਤ ਸੋਦਰ ਦਾ ਰਾਗ ਆਸਾ ਵਿੱਚ ਪੌੜੀ ਸ਼ੈਲੀ ਅਤੇ ਪੌੜੀ ਤਾਲ ਵਿੱਚ ਕੀਰਤਨ ਗਾਇਨ ਕੀਤਾ ਜਾਂਦਾ ਹੈ। ਸੋਦਰ ਦੇ ਗਾਇਨ ਦੀ ਸਮਾਪਤੀ ਤੋਂ ਬਾਅਦ ਸ਼੍ਰੀ ਰਹਿਰਾਜ ਸਾਹਿਬ ਦਾ ਪਾਠ ਆਰੰਭ ਹੁੰਦਾ ਹੈ ਅਤੇ ਅਰਦਾਸ ਉਪਰੰਤ ਇਹ ਚੌਕੀ ਸਮਾਪਤ ਹੁੰਦੀ ਹੈ। ਫਿਰ 7ਵੀਂ ਚੌਂਕੀ ਹੈ ਆਰਤੀ ਦੀ ਚੌਂਕੀ। ਆਰਤੀ ਭਾਰਤ ਵਿੱਚ ਪ੍ਰਚਲਿਤ ਵੱਖ ਵੱਖ ਧਰਮਾਂ ਵਿੱਚ ਇੱਕ ਪ੍ਰਸਿੱਧ ਰੀਤ ਰਹੀ ਹੈ, ਜਿਸ ਵਿੱਚ ਲੋੜੀਂਦੀ ਸਮੱਗਰੀ ਪਾ ਕੇ ਸ਼ਰਧਾਲੂ ਜਨ ਆਪੋ ਆਪਣੇ ਇਸ਼ਟ ਦੇਵ ਦੀ ਆਰਾਧਨਾ ਕਰਦੇ ਹਨ ਅਤੇ ਉਸ ਦੀ ਆਰਤੀ ਉਤਾਰਦੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ, ਭਗਤ ਰਵਿਦਾਸ ਮਹਾਰਾਜ ਜੀ, ਭਗਤ ਸੈਣ ਜੀ ਅਤੇ ਭਗਤ ਤੰਨਾ ਜੀ ਦੀ ਰਾਗ ਧਨਾਸਰੀ ਵਿੱਚ ਅਤੇ ਭਗਤ ਕਬੀਰ ਜੀ ਦੀ ਰਾਗ ਪ੍ਰਭਾਤੀ ਤਹਿਤ ਆਰਤੀ ਬਾਣੀ ਦਰਜ ਹੈ ਅਤੇ ਇਸੇ ਅਨੁਸਾਰ ਆਰਤੀ ਦਾ ਗਾਇਨ ਕੀਤਾ ਜਾਂਦਾ ਹੈ। ਕਿਉਂਕਿ ਇਹ ਬ੍ਰਹਿਮੰਡੀ ਆਰਤੀ ਹੈ, ਇਹ ਕੁਦਰਤੀ ਆਰਤੀ ਹੈ, ਇਹ ਅਨਾਦੀ ਆਰਤੀ ਹੈ, ਇਸ ਲਈ ਇਸ ਵਿੱਚ ਧੂਪ ਦੀਪ ਵਗੈਰਾ ਕੋਈ ਵੀ ਸਮੱਗਰੀ ਨਹੀਂ ਵਰਤੀ ਜਾਂਦੀ। ਥਿਰ ਕਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨਕੀ ਪੈਜ ਰਖੀ ਕਰਤਾਰੇ, ਬਾਦਸ਼ਾਹ ਸਾਹ ਸਵਸਕਰ ਦੀਨੇ, ਅੰਮ੍ਰਿਤ ਰਾਮ ਮਹਾਰਸ ਪੀਨੇ, ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਰ ਕੀਨੋ ਦਾਨ, ਸਰਨ ਪਰੇ ਪ੍ਰਭ ਅੰਤਰਜਾਮੀ, ਨਾਨਕ ਓਟ ਪਕਰੀ ਪ੍ਰਭ ਸਵਾਮੀ। ਇਸ ਸ਼ਬਦ ਦੇ ਗਾਇਨ ਨਾਲ ਇਸ ਚੌਕੀ ਦੇ ਲਾਈਵ ਪ੍ਰਸਾਰਣ ਦੀ ਸਮਾਪਤੀ ਹੋ ਜਾਂਦੀ ਹੈ, ਪਰ

0: ਚੌਂਕੀ ਬਦਸਤੂਰ ਕੁਝ ਸਮੇਂ ਲਈ ਚਲਦੀ ਰਹਿੰਦੀ ਹੈ। ਇਸ ਤੋਂ ਪਹਿਲਾਂ ਬਹੁਤ ਸੰਖੇਪ ਅਰਦਾਸ ਵੀ ਵਿੱਚ ਹੁੰਦੀ ਹੈ। ਅੱਠਵੀਂ ਚੌਂਕੀ ਹੈ ਕਲਿਆਣ ਦੀ ਚੌਂਕੀ। ਇਸ ਚੌਂਕੀ ਅਤੇ ਆਰਤੀ ਦੀ ਚੌਂਕੀ ਸੰਬੰਧੀ ਸਿੱਖ ਸੰਗੀਤਕਾਰਾਂ ਦੀ ਰਾਏ ਇੱਕ ਨਹੀਂ ਹੈ, ਕੁਝ ਮਤਭੇਦ ਹਨ। ਕੁਝ ਸੰਗੀਤ ਆਚਾਰੀਆਂ ਨੇ ਆਰਤੀ ਅਤੇ ਕਲਿਆਣ ਦੀ ਚੌਂਕੀ ਨੂੰ ਇੱਕੋ ਹੀ ਚੌਂਕੀ ਮੰਨਿਆ ਹੈ। ਇਹਨਾਂ ਚੌਂਕੀਆਂ ਵਿੱਚ ਰਾਤ ਦੇ ਦੂਜੇ ਪਹਿਰ ਦੇ ਰਾਗਾਂ ਅੰਦਰ ਸ਼ਬਦ ਗਾਇਨ ਉਪਰੰਤ ਪੌੜੀ ਗਾਇਨ ਕੀਤੀ ਜਾਂਦੀ ਹੈ। ਅਤੇ ਹੁਣ ਗੱਲ ਕਰਦੇ ਹਾਂ ਅੰਤਿਮ ਚੌਂਕੀ ਦੀ, ਜਿਹੜੀ ਕਿ ਕਾਨੜੇ ਦੀ ਚੌਂਕੀ ਆਖੀ ਜਾਂਦੀ ਹੈ। ਇਸ ਚੌਂਕੀ ਦੀ ਮਰਿਆਦਾ 3.25 ਪਹਿਰ ਰਾਤ ਗਏ ਗਾਇਨ ਕਰਨ ਦੀ ਹੈ। ਇਸ ਤੋਂ ਉਪਰੰਤ ਕੀਰਤਨ ਸੋਹਲਾ ਦੀ ਬਾਣੀ ਦਾ ਪਾਠ ਕੀਤਾ ਜਾਂਦਾ ਹੈ। ਅਖੀਰ ਵਿੱਚ ਆਪੇ ਹੀ ਸਿੱਧ ਸਾਧ ਕੇ ਪੌੜੀ ਗਾਇਨ ਕਰਕੇ ਸਲੋਕ ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ ਪੜ੍ਹ ਕੇ ਅਰਦਾਸੀਆ ਸਿੰਘ ਗੁਰੂ ਸਨਮੁਖ ਸਮਾਪਤੀ ਦੀ ਅਰਦਾਸ ਕਰਦਾ ਹੈ। ਪੁਰਾਤਨ ਸਮੇਂ ਰਾਗੀ ਜਥੇ ਇਹਨਾਂ ਕੀਰਤਨ ਚੌਕੀਆਂ ਨੂੰ ਸ਼ੁੱਧ ਪਰੰਪਰਾ ਮੁਤਾਬਕ ਗਾਇਨ ਕਰਦੇ ਸਨ, ਕਿਉਂਕਿ ਉਹ ਆਪ ਉੱਚ ਕੋਟੀ ਦੇ ਮਾਹਿਰ ਅਤੇ ਪ੍ਰਵੀਨ ਅਤੇ ਸਮਰੱਥ ਰਾਗੀ ਹੁੰਦੇ ਸਨ। ਇਸ ਬਾਰੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀ ਸਿੰਘ ਸਾਹਿਬ ਸੱਚਖੰਡ ਵਾਸੀ ਗਿਆਨੀ ਕਿਰਪਾਲ ਸਿੰਘ ਜੀ ਆਪਣੀ ਇੱਕ ਲਿਖਤ ਵਿੱਚ ਲਿਖਦੇ ਹਨ ਕਿ ਪੁਰਾਤਨ ਸਮੇਂ ਦੌਰਾਨ ਹਰੇਕ ਚੌਕੀ ਦੇ ਆਰੰਭ ਵਿੱਚ ਅਲਾਪ ਸਹਿਤ ਪੂਰੀ ਸ਼ਿੱਦਤ ਨਾਲ ਰਾਗ ਵਿੱਚ ਰਾਗੀ ਕੀਰਤਨ ਗਾਇਨ ਕਰਦੇ ਸਨ ਅਤੇ ਰਾਗੀ ਸਿੰਘ ਰਾਗ ਦਾ ਸਰੂਪ ਪ੍ਰਗਟ ਕਰਕੇ ਰੱਖ ਦਿੰਦੇ ਸਨ। ਇਸ ਉਪਰੰਤ ਉਹ ਬਾਕੀ ਦੇ ਸ਼ਬਦ ਸਰਲ ਤਰੀਕੇ ਨਾਲ ਪੜ੍ਹਦੇ ਸਨ ਤਾਂ ਕਿ ਆਮ ਸੰਗਤ ਵੀ ਇਹਨਾਂ ਦਾ ਆਨੰਦ ਮਾਣ ਸਕੇ। ਇਹੋ ਵਜ੍ਹਾ ਹੈ ਕਿ ਪੁਰਾਤਨ ਸਮਿਆਂ ਦੌਰਾਨ ਦੇਸ਼ ਦੇ ਵੱਡੇ ਵੱਡੇ ਸੰਗੀਤਕਾਰ ਸ਼੍ਰੀ ਹਰਿਮੰਦਰ ਸਾਹਿਬ ਦੇ ਰਾਗੀਆਂ ਅਤੇ ਰਬਾਬੀਆਂ ਨਾਲ ਮੁਕਾਬਲਾ ਕਰਨ ਤੋਂ ਪਹਿਲਾਂ 100 ਵਾਰ ਸੋਚਦੇ ਸਨ, ਪਰ ਅੱਜ ਕੱਲ੍ਹ ਅਜਿਹਾ ਨਹੀਂ ਹੈ। ਸੋ ਅੰਤ ਵਿੱਚ ਇਹ ਸਾਰੀ ਵਿਚਾਰ ਦਾ ਤੱਤ ਸਾਰ ਇਹ ਹੈ ਕਿ ਇਹ ਕੀਰਤਨ ਚੌਕੀਆਂ ਗੁਰਮਤਿ ਸੰਗੀਤ ਦੀ ਸੱਚੀ ਸੁੱਚੀ ਮਹਾਨਤਮ ਅਤੇ ਸਰਵੋਤਮ ਪਰੰਪਰਾ ਦਾ ਪ੍ਰਤੱਖ ਪ੍ਰਮਾਣ ਜਾਗਦਾ ਸਰੂਪ ਅਤੇ ਸਾਖਿਆਤ ਦਰਸ਼ਨ ਦਿਦਾਰੇ ਹਨ। ਅੱਜ ਲੋੜ ਹੈ ਇਸ ਮਹਾਨ ਵਿਰਸੇ ਨੂੰ ਸੰਭਾਲਣ ਦੀ, ਤਾਂ ਕਿ ਅਸੀਂ ਗੁਰੂ ਮਰਿਆਦਾ ਦੇ ਅਨੁਸਾਰੀ ਹੋ ਕੇ ਕੀਰਤਨ ਕਰੀਏ ਅਤੇ ਸੁਣੀਏ ਅਤੇ ਗੁਰੂ ਦੀਆਂ ਖੁਸ਼ੀਆਂ ਦੇ ਅਤੇ ਮਿਹਰਾਂ ਦੇ ਪਾਤਰ ਬਣ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ।
1: ਗੁਰਮਤਿ ਸੰਗੀਤ ਵਿੱਚ ਸ਼ਬਦ ਚੌਂਕੀ ਦਾ ਮਹੱਤਵ, ਇਹ ਵਾਰਤਾ ਸੁਣਾ ਰਹੇ ਸਨ ਤੀਰਥ ਸਿੰਘ ਢਿੱਲੋਂ। ਹਰੇਕ ਧਰਮ ਵਿੱਚ ਪ੍ਰਭੂ ਕੀਰਤੀ ਗਾਇਨ ਕਰਨ ਦੀ ਆਪੋ ਆਪਣੀ ਵਿਧਾ ਹੈ, ਪਰ ਸਿੱਖ ਧਰਮ ਵਿੱਚ ਗੁਰਬਾਣੀ ਕੀਰਤਨ ਨੂੰ ਪ੍ਰਧਾਨਤਾ ਦਿੱਤੀ ਗਈ ਹੈ। ਗੁਰੂ ਵਾਕ ਹੈ, ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਆਪ ਤਰੈ ਸਗਲੇ ਕੁਲ ਤਾਰੇ, ਹਰ ਦਰਗਹਿ ਪਤਸਿਓ ਜਾਏਦਾ। ਜਗਤ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਕੀਰਤਨ ਪਰੰਪਰਾ ਦੇ ਮੋਢੀ ਹਨ। ਆਪ ਤੋਂ ਉਪਰੰਤ ਬਾਕੀ ਗੁਰੂ ਸਾਹਿਬਾਨ ਨੇ ਵੀ ਇਸ ਪਰੰਪਰਾ ਨੂੰ ਬਾਖੂਬੀ ਅੱਗੇ ਤੋਰਿਆ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਭਾਰਤੀ ਸੰਗੀਤ ਨੂੰ ਇੱਕ ਨਵਾਂ ਰਾਗ ਮਾਂਝ ਅਤੇ ਇੱਕ ਅਸਲੋਂ ਹੀ ਨਵਾਂ ਸਾਜ਼ ਸਾਰੰਦਾ ਦਿੱਤਾ। ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਢਾਡੀ ਰਾਗ ਦੀ ਪਰੰਪਰਾ ਤੋਰੀ ਅਤੇ ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਊ ਸਵਰਗਾ ਵਿਲੱਖਣ ਸਾਜ਼ ਇਜਾਦ ਕੀਤਾ ਅਤੇ ਅਨੇਕਾਂ ਬੰਦਿਸ਼ਾਂ ਖਿਆਲ ਅਤੇ ਤਰਾਨੇ ਭਾਰਤੀ ਸੰਗੀਤ ਨੂੰ ਬਖਸ਼ੇ। ਸਰਵਣ ਕਰਦੇ ਹਾਂ ਭਾਈ ਜਗੀਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ, ਦੀਨਨ ਕੀ ਪ੍ਰਤਿਪਾਲ ਕਰੈ ਨਿਤ ਸੰਤ ਉਬਾਰ ਗਨੀ ਮਨ ਗਾਰੈ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਮੀਡੀਅਮ ਐਫ 343.6 ਮੀਟਰ ਯਾਨੀ 873 ਕਿਲੋਹਰਟਜ਼, ਡੀਆਰਐਮ 864 ਕਿਲੋਹਰਟਜ਼, ਐਫਐਮ 100.8 ਮੈਗਾਹਰਟਜ਼, ਐਫਐਮ 100.9 ਮੈਗਾਹਰਟਜ਼ ਤੇ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ 6 ਵਜ ਰਹੇ ਨੇ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਹਿੰਦੀ 'ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

7:40 ਤੇ ਸਮਾਚਾਰ ਸਮੀਖਿਆ ਪ੍ਰੋਗਰਾਮ ਪੇਸ਼ ਕਰਾਂਗੇ। ਸੱਤ ਵੱਜ ਕੇ 45 ਮਿੰਟ ਤੇ ਹਿੰਦੀ ਵਾਰਤਾ ਪ੍ਰੋਗਰਾਮ ਚ ਡਾਕਟਰ ਜਵਾਹਰ ਧੀਰ ਦੀ ਵਾਰਤਾ ਸੁਣੋਗੇ, ਪ੍ਰਾਣੀ ਅਸਤਿਤਵ ਔਰ ਪਰਿਆਵਰਣ ਸੰਰਕਸ਼ਣ। ਇਸ ਤੋਂ ਫੌਰਨ ਬਾਅਦ ਚੰਦ ਗਜ਼ਲਾਂ ਸਮਾਤ ਫਰਮਾਓਗੇ। ਰਾਤ 8 ਵਜੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੇ ਰੇਡੀਓ ਰਿਪੋਰਟ ਸੁਣੋਗੇ। ਅੱਠ ਵੱਜ ਕੇ 11 ਮਿੰਟ ਤੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਪੇਸ਼ ਕਰਾਂਗੇ। ਰਾਤ 9:15 ਵਜੇ ਸਪੋਟਲਾਈਟ ਤੇ 9:30 ਵਜੇ ਚਰਚਾ ਕਾ ਵਿਸ਼ੇ ਹੈ। ਪ੍ਰੋਗਰਾਮ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ। ਰਾਤ 10:00 ਵਜੇ ਸਮਾਂ ਰਹੇਗਾ ਮੁੱਖ ਖ਼ਬਰਾਂ ਦਾ। ਦਸ ਵੱਜ ਕੇ 2 ਮਿੰਟ ਤੇ ਫਰਮਾਇਸ਼ੀ ਪ੍ਰੋਗਰਾਮ ਤੁਹਾਡੀ ਫਰਮਾਇਸ਼ ਪੇਸ਼ ਕੀਤਾ ਜਾਵੇਗਾ। ਰਾਤ 11:10 ਤੇ ਪ੍ਰੋਗਰਾਮ ਸੌਗਾਤ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਤੇ ਜਲੰਧਰ ਕੇਂਦਰ ਤੋਂ ਤੁਸੀਂ ਸੁਣੋਗੇ। ਸੋ ACG ਅੱਜ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ।

0: ਜਲੰਧਰ ਤੇ ਅਰਬਨ ਐਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
1: एक जमाने से कहानी है सुना रही आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए, देखते आए, अब वही वैसी ही कहानी सुनाएगा डिजिटल।
2: डाउनलोड वेव्स OTT ऐप नाउ एंड वॉच फॉर फ्री।
3: बदलो बदलो, आदत बदलो।
4: मशीन विच कपड़े पाउन तो पहला चेक नहीं कीता सी की?
3: बदलो बदलो, आदत बदलो। हुण नेड़े दे बैंक जाके पाटे पुराने नोट बदलो। जे बैंक मना करे ता RBI दे ओम्बड्समैन नु शिकायत करो। RBI कहंदा है जानकार बनो, सचेत रहो।
5: असी आकाशवाणी ते जलंधर केंद्र तो बोल रहे हां। हुण सुनदे हां देश गान।

ਅਸੀਂ ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 6:20 ਹੋ ਰਹੇ ਨੇ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖ਼ਬਰਾਂ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰੀ ਰੇਲ ਰਾਜ ਮੰਤਰੀ ਰਮਨੀਤ ਸਿੰਘ ਬਿੱਟੂ ਨੇ ਐਲਾਨ ਕੀਤਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਪੰਜਾਬ ਦਾ ਦੌਰਾ ਕਰਨਗੇ ਅਤੇ ਜਲੰਧਰ ਸਮੇਤ ਸੂਬੇ 'ਚ ਕਈ ਮਹੱਤਵਪੂਰਨ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਐਨਆਰਆਈ ਮਾਮਲਿਆਂ ਬਾਰੇ ਵਿਭਾਗ ਨੇ ਆਨਲਾਈਨ ਐਨਆਰਆਈ ਮਿਲਣੀ ਦਾ ਆਯੋਜਨ ਕੀਤਾ, ਮੰਤਰੀ ਵੱਲੋਂ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਦੇ ਨਿਰਦੇਸ਼। ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਕੁੜੀਆਂ ਵੱਲੋਂ ਵਿਭਾਗ ਨੂੰ 30 ਜੁਲਾਈ ਤੱਕ ਪਸ਼ੂ ਧਨ ਦਾ ਟੀਕਾਕਰਨ ਕਰਨ ਦੀ ਹਦਾਇਤ। ਅਮਰੀਕਾ ਦੇ ਸੰਘੀ ਜਾਂਚ ਬਿਊਰੋ ਵੱਲੋਂ ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਖਿਲਾਫ਼ ਜਬਰਨ ਵਸੂਲੀ ਦੇ ਬਿਆਨ ਦਾ ਨੋਟਿਸ ਲੈਂਦਿਆਂ ਪੰਜਾਬ ਪੁਲਿਸ ਨੇ ਉਸ ਨੂੰ ਤੁਰੰਤ ਪ੍ਰਭਾਵ ਨਾਲ ਲਾਈਨ ਹਾਜ਼ਰ ਕੀਤਾ। ਪੰਜਾਬ ਪੁਲਿਸ ਨੇ ਅੱਜ ਅੰਮ੍ਰਿਤਸਰ ਵਿੱਚ 3 ਮੁਲਜ਼ਮਾਂ ਤੋਂ 12 ਆਧੁਨਿਕ ਪਿਸਤੌਲਾਂ ਅਤੇ 6 ਹੱਥ ਗੋਲੇ ਬਰਾਮਦ ਕੀਤੇ ਅਤੇ ਮੌਸਮ ਵਿਭਾਗ ਵੱਲੋਂ ਅਗਲੇ 2 ਦਿਨ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਭਾਰੀ ਮੀਂਹ ਪੈਣ ਬਾਰੇ ਯੈਲੋ ਅਤੇ ਔਰੇਂਜ ਅਲਰਟ ਜਾਰੀ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਰੇਲ ਰਾਜ ਮੰਤਰੀ ਨਵਨੀਤ ਸਿੰਘ ਬਿੱਟੂ ਨੇ ਐਲਾਨ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੇ ਅੱਧ ਵਿੱਚ ਪੰਜਾਬ ਦਾ ਦੌਰਾ ਕਰਨਗੇ ਅਤੇ ਸੂਬੇ 'ਚ ਹੋਰ ਮਹੱਤਵਪੂਰਨ ਪ੍ਰੋਜੈਕਟਾਂ ਦੇ ਨਾਲ ਨਾਲ ਪੁਨਰ ਵਿਕਸਿਤ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦਾ ਉਦਘਾਟਨ ਵੀ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ 70 ਤੋਂ 75 ਮੁਕੰਮਲ ਹੋਏ ਅੰਮ੍ਰਿਤ ਭਾਰਤ ਸਟੇਸ਼ਨਾਂ ਦਾ ਉਦਘਾਟਨ ਜਲੰਧਰ ਛਾਉਣੀ ਸਟੇਸ਼ਨ ਤੋਂ ਵਰਚੁਅਲ ਮਾਧਿਅਮ ਰਾਹੀਂ ਕਰਨਗੇ। ਉਨ੍ਹਾਂ ਕਿਹਾ
1: ਰੇਲਵੇ ਦਾ ਅੰਮ੍ਰਿਤ ਭਾਰਤ 'ਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ 1500 ਰੇਲਵੇ ਸਟੇਸ਼ਨ ਇੱਕ ਵਾਰੀ 'ਚ ਉਹਨਾਂ ਨੂੰ ਬਣਾਉਣ ਲਈ ਰੀਵੈਂਪ ਰੀਡਿਵੈਲਪਮੈਂਟ ਕਰਨ ਲਈ ਉਹਨਾਂ ਨੇ ਫੈਸਲਾ ਕੀਤਾ। ਅਸੀਂ ਤਕਰੀਬਨ 70 ਤੋਂ 75 ਸਟੇਸ਼ਨ ਜਿਹੜੇ ਕੰਪਲੀਟ ਹੋ ਚੁੱਕੇ ਨੇ ਉਹ ਚੁਣੇ ਨੇ ਸਾਰੇ ਦੇਸ਼ ਦੇ ਵਿੱਚ। ਉਹ ਹਜ਼ਾਰਾਂ ਕਰੋੜ ਰੁਪਏ ਦੇ ਉਹ ਜਿਹੜੇ ਆ ਰੇਲਵੇ ਸਟੇਸ਼ਨ ਨੇ ਜਿਹੜੇ ਕਿ ਅੱਜ ਏਅਰਪੋਰਟ ਤੋਂ ਘੱਟ ਨਹੀਂ ਆ। ਪ੍ਰਧਾਨ ਮੰਤਰੀ ਉਹਨਾਂ ਦਾ ਉਦਘਾਟਨ ਕਰਨਗੇ। ਹਜੇ ਤੱਕ ਟੈਂਟੇਟਿਵ ਡੇਟ ਆ ਜਿਹੜੀ ਉਹ 17 ਪ੍ਰਧਾਨ ਮੰਤਰੀ ਆਪ ਉਰੇ ਆਉਣਗੇ ਅਤੇ ਸਾਰੇ 70 ਤੋਂ 75 ਸਟੇਸ਼ਨਾਂ ਦਾ ਜਿਹੜਾ ਵਰਚੁਅਲ ਉਦਘਾਟਨ ਬਾਕੀ ਜਗ੍ਹਾ ਦਾ ਉਰੇ ਕਰਨਗੇ।
0: ਅੱਜ ਸਟੇਸ਼ਨ ਦੇ ਤਿਆਰੀਆਂ ਦਾ ਜਾਇਜ਼ਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ 110 ਸਾਲ ਪੁਰਾਣੇ ਸਟੇਸ਼ਨ ਨੂੰ 125 ਕਰੋੜ ਰੁਪਏ ਦੀ ਲਾਗਤ ਨਾਲ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਵਿਸ਼ਵ ਪੱਧਰੀ ਸਹੂਲਤ ਵਿੱਚ ਬਦਲਿਆ ਗਿਆ। ਆਕਾਸ਼ਵਾਣੀ ਪੱਤਰਕਾਰ ਨੇ ਦੱਸਿਆ ਕਿ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਹਰ ਰੋਜ਼ ਲਗਭਗ 7500 ਯਾਤਰੀਆਂ ਦੀ ਸੇਵਾ ਕਰ ਰਿਹਾ ਹੈ, ਕਿਉਂਕਿ ਇਸ ਵਿੱਚੋਂ ਲਗਭਗ 6 ਜੋੜੇ ਰੇਲ ਗੱਡੀਆਂ ਲੰਘਦੀਆਂ ਨੇ ਜੋ ਲੋਕਾਂ ਨੂੰ ਦੇਸ਼ ਦੇ ਵੱਖ ਵੱਖ ਹਿੱਸਿਆਂ ਨਾਲ ਜੋੜਦੀਆਂ ਨੇ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਰਾਜਸਥਾਨ ਦੇ ਸ੍ਰੀ ਗੰਗਾਨਗਰ ਵਿੱਚ 13 ਸਾਲਾ ਨਾਬਾਲਿਗ ਲੜਕੀ ਨਾਲ ਹੋਏ ਸਮੂਹਿਕ ਜਬਰ ਚਨਾਹ ਅਤੇ ਮਨੁੱਖੀ ਤਸਕਰੀ ਦੇ ਮਾਮਲੇ ਦਾ ਨੋਟਿਸ ਲਿਆ। ਕਮਿਸ਼ਨ ਨੇ ਸ੍ਰੀ ਗੰਗਾਨਗਰ ਦੇ ਜ਼ਿਲ੍ਹਾ ਮੈਜਿਸਟਰੇਟ ਅਤੇ ਪੁਲਿਸ ਸੁਪਰਡੈਂਟ ਨੂੰ 15 ਦਿਨਾਂ ਦੇ ਅੰਦਰ ਇੱਕ ਵੇਰਵੇ ਸਮੇਤ ਕਾਰਵਾਈ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਨੇ। ਕਮਿਸ਼ਨ ਨੇ ਪੁਲਿਸ, ਮੈਡੀਕਲ ਅਫਸਰਾਂ ਅਤੇ ਫੋਰੈਂਸਿਕ ਏਜੰਸੀਆਂ ਸਮੇਤ ਸਾਰੀਆਂ ਸਬੰਧਤ ਏਜੰਸੀਆਂ ਨੂੰ ਇੱਕ ਵਿਆਪਕ ਅਤੇ ਤੇਜ਼ ਜਾਂਚ ਨੂੰ ਯਕੀਨੀ ਬਣਾਉਣ ਲਈ ਪ੍ਰਭਾਵਸ਼ਾਲੀ ਤਾਲਮੇਲ ਵਿੱਚ ਮਿਲ ਕੇ ਕੰਮ ਕਰਨ ਲਈ ਕਿਹਾ। ਕਮਿਸ਼ਨ ਨੇ ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੀ ਗਈ ਜਾਂਚ ਦਾ ਵੀ ਨੋਟਿਸ ਲਿਆ, ਜਿਸਨੇ ਹੁਣ ਤੱਕ 18 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਇਸਨੇ ਬਾਕੀ ਮੁਲਜ਼ਮਾਂ ਦੀ ਤੁਰੰਤ ਗ੍ਰਿਫਤਾਰੀ ਅਤੇ ਸਮੇਂ ਸਿਰ ਜਾਂਚ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਨੇ। ਜ਼ਿਲ੍ਹਾ ਮੈਜਿਸਟਰੇਟਾਂ ਨੂੰ 15 ਦਿਨਾਂ ਦੇ ਅੰਦਰ ਜ਼ਿਲ੍ਹੇ ਵਿੱਚ ਚੱਲ ਰਹੇ ਸਾਰੇ ਗੈਰ ਰਜਿਸਟਰਡ ਅਤੇ ਅਨਧਿਕਾਰਤ ਹੋਟਲਾਂ ਅਤੇ ਅਦਾਰਿਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦਾ ਵੀ ਨਿਰਦੇਸ਼ ਦਿੱਤਾ। ਕਮਿਸ਼ਨ ਨੇ ਪੁਲਿਸ ਅਧਿਕਾਰੀਆਂ ਨੂੰ ਸਾਰੇ ਡਿਜੀਟਲ ਪਲੇਟਫਾਰਮਾਂ ਤੋਂ ਪੀੜਤ ਨਾਲ ਸੰਬੰਧਿਤ ਵੀਡੀਓ ਅਤੇ ਸਮੱਗਰੀ ਤੁਰੰਤ ਹਟਾਉਣ ਦੇ ਨਿਰਦੇਸ਼ ਦਿੱਤੇ ਨੇ। ਭਾਰਤੀ ਚੋਣ ਕਮਿਸ਼ਨ ਦੇ ਡਿਪਟੀ ਚੋਣ ਕਮਿਸ਼ਨਰ ਭਾਨੂ ਪ੍ਰਕਾਸ਼ ਯੇਤੂਰੂ ਅਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਤਾ ਮਿੱਤਰਾ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR 2026 ਤਹਿਤ ਘਰ ਘਰ ਜਾ ਕੇ ਗਣਨਾ ਫਾਰਮਾਂ ਦੀ ਵੰਡ ਅਤੇ ਵਾਪਸ ਪ੍ਰਾਪਤੀ ਪ੍ਰਕਿਰਿਆ ਦੀ ਸਮੀਖਿਆ ਕਰਨ ਲਈ ਅੱਜ ਲੁਧਿਆਣਾ ਵਿੱਚ ਇੱਕ ਮੀਟਿੰਗ ਕੀਤੀ।

ਮੀਟਿੰਗ ਵਿਚ ਲੁਧਿਆਣਾ, SBS ਨਗਰ, ਫਰੀਦਕੋਟ, ਮੋਗਾ, ਫਿਰੋਜ਼ਪੁਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਤੇ ਮਲੇਰਕੋਟਲਾ ਦੇ ਜ਼ਿਲ੍ਹਾ ਚੋਣ ਅਧਿਕਾਰੀਆਂ ਨੇ ਹਿੱਸਾ ਲਿਆ। ਪੰਜਾਬ ਭਰ ਵਿਚ 25 ਜੂਨ ਨੂੰ ਸ਼ੁਰੂ ਹੋਈ SIR ਦੀ ਇਹ ਪ੍ਰਕਿਰਿਆ 24 ਜੁਲਾਈ ਤੱਕ ਜਾਰੀ ਰਹੇਗੀ। ਪੰਜਾਬ ਦੇ NRI ਮਾਮਲਿਆਂ ਬਾਰੇ ਮੰਤਰੀ ਡਾਕਟਰ ਅਵਜੋਤ ਸਿੰਘ ਨੇ ਸਰਕਾਰ ਦੇ ਮਹੀਨਾਵਾਰ ਆਨਲਾਈਨ ਮਿਲਣੀ ਦੌਰਾਨ ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਨਾਲ ਸਿੱਧਾ ਸੰਵਾਦ ਕਰਦਿਆਂ ਉਹਨਾਂ ਦੀਆਂ ਸ਼ਿਕਾਇਤਾਂ ਅਤੇ ਮੁਸ਼ਕਲਾਂ ਸੁਣੀਆਂ। ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਪਾਰਦਰਸ਼ੀ, ਨਿਰਪੱਖ ਅਤੇ ਸਮਾਬੱਧ ਨਿਪਰਾਰੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਮੰਤਰੀ ਨੇ ਦੱਸਿਆ ਕਿ ਵੱਖ ਵੱਖ ਦੇਸ਼ਾਂ 'ਚ ਵਸਦੇ ਪੰਜਾਬੀਆਂ ਨੇ ਇਸ ਆਨਲਾਈਨ ਮਿਲਣੀ 'ਚ ਹਿੱਸਾ ਲਿਆ ਅਤੇ ਆਪਣੀਆਂ ਸ਼ਿਕਾਇਤਾਂ ਸਾਂਝੀਆਂ ਕੀਤੀਆਂ। ਮਿਲਣੀ ਦੌਰਾਨ ਜਾਇਦਾਦ ਅਤੇ ਜ਼ਮੀਨੀ ਵਿਵਾਦ, ਵਿਆਹ ਦੇ ਮਸਲਿਆਂ, ਧੋਖਾਧੜੀ ਅਤੇ ਹੋਰ ਨਿੱਜੀ ਮਾਮਲਿਆਂ ਨਾਲ ਸੰਬੰਧਿਤ ਸ਼ਿਕਾਇਤਾਂ ਸੁਣੀਆਂ ਗਈਆਂ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਸੇਵਾਮੁਕਤ ਮੁਲਾਜ਼ਮ ਰਹੇ NRI ਪੰਜਾਬੀਆਂ ਨੇ ਆਪਣੀ ਪੈਨਸ਼ਨ ਨਾਲ ਸੰਬੰਧਿਤ ਮੁਸ਼ਕਲਾਂ ਵੀ ਉਠਾਈਆਂ ਨੇ। ਮੰਤਰੀ ਨੇ ਸੰਬੰਧਿਤ ਅਧਿਕਾਰੀਆਂ ਅਤੇ ਵਿਭਾਗ ਦੇ ਹੋਰਨਾਂ ਅਧਿਕਾਰੀਆਂ ਨੂੰ ਸ਼ਿਕਾਇਤ ਦੀ ਪਹਿਲ ਦੇ ਆਧਾਰ 'ਤੇ ਗੰਭੀਰਤਾ ਨਾਲ ਜਾਂਚ ਕਰਨ ਅਤੇ ਨਿਯਮਾਂ ਮੁਤਾਬਕ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਨੇ। ਪੰਜਾਬ ਸਰਕਾਰ ਨੇ ਮੌਨਸੂਨ ਸੀਜ਼ਨ ਦੌਰਾਨ ਪਸ਼ੂ ਧਨ ਦੀ ਸੁਰੱਖਿਆ ਲਈ ਸੂਬੇ ਭਰ ਵਿੱਚ 57,70,000 ਤੋਂ ਵੱਧ ਗਊਆਂ ਅਤੇ ਮੱਝਾਂ ਦੇ ਗਲਘੋਟੂ ਬਿਮਾਰੀ ਤੋਂ ਬਚਾਅ ਲਈ ਸੂਬਾ ਪੱਧਰੀ ਟੀਕਾਕਰਨ ਮੁਹਿੰਮ ਚਲਾਈ ਹੋਈ ਹੈ। ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਘੁੱਡੀਆਂ ਨੇ ਦੱਸਿਆ ਕਿ ਵਿਭਾਗ ਨੇ 30 ਜੁਲਾਈ ਤੱਕ 57,70,979 ਪਸ਼ੂ ਧਨ ਦਾ ਟੀਕਾਕਰਨ ਕਰਨ ਦਾ ਟੀਚਾ ਰੱਖਿਆ। ਉਹਨਾਂ ਕਿਹਾ ਕਿ ਸਮੇਂ ਸਿਰ ਟੀਕਾਕਰਨ ਬਰਸਾਤੀ ਮੌਸਮ ਦੌਰਾਨ ਤੇਜ਼ੀ ਨਾਲ ਫੈਲਣ ਵਾਲੀ ਇਸ ਘਾਤਕ ਲਾਗ ਨਾਲ ਨਜਿੱਠਣ ਲਈ ਸਭ ਤੋਂ ਪ੍ਰਭਾਵੀ ਹੱਲ ਹੈ। ਉਹਨਾਂ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਆਪਣੀਆਂ ਨੇੜਲੀਆਂ ਸਰਕਾਰੀ ਵੈਟਨਰੀ ਸੰਸਥਾਵਾਂ ਨਾਲ ਸੰਪਰਕ ਕਰਨ ਅਤੇ ਬਿਨਾਂ ਕਿਸੇ ਦੇਰੀ ਦੇ ਆਪਣੇ ਪਸ਼ੂਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਫਾਈ ਕਰਮਚਾਰੀਆਂ ਨੂੰ ਸੁਰੱਖਿਆ ਉਪਕਰਨਾਂ ਤੋਂ ਬਿਨਾਂ ਸਿਵਰੇਜ 'ਚ ਸਫਾਈ ਲਈ ਭੇਜਣ ਦੇ ਮਾਮਲੇ 'ਚ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਤੇ ਨਗਰ ਕੌਂਸਲ ਨਯਾਗਾਉਂ ਦੇ ਕਾਰਜਕਾਰੀ ਅਧਿਕਾਰੀ ਤੋਂ ਰਿਪੋਰਟ ਮੰਗੀ ਹੈ। ਸਫਾਈ ਕਰਮਚਾਰੀਆਂ ਦੀ ਸੁਰੱਖਿਆ ਬਾਰੇ ਚਿੰਤਾਵਾਂ ਪ੍ਰਗਟ ਕਰਦਿਆਂ ਮੀਡੀਆ ਰਿਪੋਰਟਾਂ ਦਾ ਆਪਣੇ ਪੱਧਰ 'ਤੇ ਨੋਟਿਸ ਲੈਂਦੇ ਹੋਏ ਕਮਿਸ਼ਨ ਨੇ ਪੁੱਛਿਆ ਕਿ ਸਾਧਨਿਕ ਯੁੱਗ ਵਿੱਚ ਸਫਾਈ ਕਰਮਚਾਰੀਆਂ ਨੂੰ ਮਸ਼ੀਨਾਂ ਤੋਂ ਬਿਨਾਂ ਸਿਵਰੇਜ ਦੀ ਸਰੀਰਕ ਤੌਰ 'ਤੇ ਸਫਾਈ ਕਰਨ ਲਈ ਮਜਬੂਰ ਕਿਉਂ ਕੀਤਾ ਜਾ ਰਿਹਾ। ਕਮਿਸ਼ਨ ਨੇ ਕਿਹਾ ਕਿ ਇਹ ਉੱਚ ਅਧਿਕਾਰੀਆਂ ਦੀ ਲਾਪਰਵਾਹੀ ਅਤੇ ਕਰਮਚਾਰੀਆਂ ਦੀ ਜ਼ਿੰਦਗੀ ਦੀ ਸੁਰੱਖਿਆ ਪ੍ਰਤੀ ਘੋਰ ਅਣਗਹਿਲੀ ਨੂੰ ਦਰਸਾਉਂਦਾ ਹੈ। ਕਮਿਸ਼ਨ ਦੇ ਚੇਅਰਪਰਸਨ ਜਸਟਿਸ ਸੰਤ ਪ੍ਰਕਾਸ਼ ਨੇ ਜ਼ਿਕਰ ਕੀਤਾ ਕਿ ਪਹਿਲਾਂ ਵੀ ਕਈ ਘਟਨਾਵਾਂ ਵਾਪਰ ਚੁੱਕੀਆਂ ਨੇ ਜਦੋਂ ਸਿਵਰੇਜ ਦੀ ਸਫਾਈ ਦੌਰਾਨ ਸਫਾਈ ਕਾਮਿਆਂ ਦੀ ਜਾਂਚ ਚਲੀ ਗਈ। ਕਮਿਸ਼ਨ ਨੇ ਸਬੰਧਤ ਅਧਿਕਾਰੀਆਂ ਨੂੰ ਅਗਲੀ ਸੁਣਵਾਈ ਦੀ ਤਰੀਕ, ਜੋ 8 ਅਗਸਤ ਹੈ, ਤੋਂ ਇੱਕ ਹਫ਼ਤਾ ਪਹਿਲਾਂ ਆਪਣੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਨੇ। ਕਮਿਸ਼ਨ ਨੇ ਪਾਲਣਾ ਵਾਸਤੇ ਪੰਜਾਬ ਅਤੇ ਚੰਡੀਗੜ੍ਹ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਨੂੰ ਵੀ ਲਿਖਿਆ ਏ। ਅਮਰੀਕਾ ਦੇ ਸੰਘੀ ਜਾਂਚ ਬਿਊਰੋ FBI ਵੱਲੋਂ ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਖਿਲਾਫ਼ ਜਬਰਨ ਵਸੂਲੀ ਦੀਆਂ ਕੁਝ ਮੀਡੀਆ ਰਿਪੋਰਟਾਂ ਦਾ ਨੋਟਿਸ ਲੈਂਦਿਆਂ ਪੰਜਾਬ ਪੁਲਿਸ ਨੇ ਉਸ ਨੂੰ ਤੁਰੰਤ ਪ੍ਰਭਾਵ ਨਾਲ ਲਾਈਨ ਹਾਜ਼ਰ ਕਰ ਦਿੱਤਾ। FBI ਨੇ ਆਪਰੇਸ਼ਨ ਹਾਰਡਬਾਲ ਤਹਿਤ ਕਥਿਤ ਤੌਰ 'ਤੇ ਉਸ 'ਤੇ $400,000 ਦੀ ਜਬਰਨ ਵਸੂਲੀ ਦਾ ਇਲਜ਼ਾਮ ਲਗਾਇਆ। ਇਹ ਮਾਮਲਾ ਹੁਸ਼ਿਆਰਪੁਰ ਦੇ ਟਾਂਡਾ ਪੁਲਿਸ ਸਟੇਸ਼ਨ ਦੇ SHO ਗੁਰਿੰਦਰਜੀਤ ਸਿੰਘ ਨਾਗਰਾ ਨਾਲ ਸੰਬੰਧਿਤ ਹੈ, ਜੋ ਕਥਿਤ ਤੌਰ 'ਤੇ ਭਾਰਤ ਵਿੱਚ ਇੱਕ ਝੂਠੇ ਕਤਲ ਮਾਮਲੇ 'ਚ ਇੱਕ ਅਮਰੀਕਾ ਆਧਾਰਿਤ ਪਰਿਵਾਰ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। FBI ਵੱਲੋਂ ਇਸ ਮਾਮਲੇ ਦੀ ਇੱਕ ਵੀਡੀਓ ਬਿਆਨ ਵਿੱਚ ਪੁਸ਼ਟੀ ਕੀਤੀ ਗਈ ਹੈ। ਪੰਜਾਬ ਪੁਲਿਸ ਦੇ ਅਧਿਕਾਰਤ ਸੂਤਰਾਂ ਮੁਤਾਬਕ ਪੁਲਿਸ ਵਿਭਾਗ ਨੇ ਰਿਪੋਰਟਾਂ ਦਾ ਨੋਟਿਸ ਲਿਆ ਅਤੇ ਇਲਜ਼ਾਮ ਦੀ ਪੁਸ਼ਟੀ ਕਰਨ ਲਈ ਇੱਕ ਰਸਮੀ ਤੱਥ ਖੋਜ ਜਾਂਚ ਦੇ ਹੁਕਮ ਦਿੱਤੇ ਨੇ। ਨਿਰਪੱਖ ਜਾਂਚ ਨੂੰ ਯਕੀਨੀ ਬਣਾਉਣ ਲਈ ਜਾਂਚ ਹੁਸ਼ਿਆਰਪੁਰ ਤੋਂ ਬਾਹਰ ਪੁਲਿਸ ਸੁਪਰਡੈਂਟ ਰੈਂਕ 'ਤੇ ਇੱਕ ਸੀਨੀਅਰ ਪੱਧਰ ਦੇ ਅਧਿਕਾਰੀ ਨੂੰ ਸੌਂਪੀ ਗਈ ਹੈ। ਉਸ ਨੂੰ ਜਲਦ ਤੋਂ ਜਲਦ ਇੱਕ ਵੇਰਵੇ ਸਮੇਤ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਗਏ ਨੇ। ਕੁਝ ਰਾਜਨੀਤਿਕ ਪਾਰਟੀਆਂ ਨੇ ਸੂਬਾ ਪੁਲਿਸ ਦੇ ਕੰਮਕਾਜ 'ਤੇ ਵੀ ਚਿੰਤਾਵਾਂ ਜ਼ਾਹਰ ਕੀਤੀਆਂ ਨੇ। ਪੰਜਾਬ ਪੁਲਿਸ ਨੇ ਅੱਜ ਅੰਮ੍ਰਿਤਸਰ ਵਿੱਚ 3 ਮੁਲਜ਼ਮਾਂ ਤੋਂ 12 ਆਧੁਨਿਕ ਪਿਸਤੌਲ ਅਤੇ 6 ਹੱਥਗੋਲੇ ਬਰਾਮਦ ਕੀਤੇ ਨੇ। ਉਹ ਪਾਕਿਸਤਾਨ ਦੀ ISI ਦੇ ਵਿਦੇਸ਼ ਅਧਾਰਤ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਕਾਰਕੁਨਾਂ ਵੱਲੋਂ ਸਮਰੱਥ ਇੱਕ ਗੈਰ ਕਾਨੂੰਨੀ ਹਥਿਆਰਾਂ ਅਤੇ ਵਿਸਫੋਟਕ ਤਸਕਰੀ ਮੋਡਿਊਲ ਦਾ ਹਿੱਸਾ ਸਨ। ਪੁਲਿਸ ਸੂਤਰਾਂ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਸਰਹੱਦੀ ਸੂਬੇ ਪੰਜਾਬ 'ਚ ਜਨਤਕ ਸ਼ਾਂਤੀ ਭੰਗ ਕਰਨ ਦੇ ਉਦੇਸ਼ ਨਾਲ ਗਤੀਵਿਧੀਆਂ ਕਰਨ ਲਈ ਇਹ ਖੇਪ ਮਿਲੀ ਸੀ। ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਜਾਰੀ ਹੈ। ਅੰਮ੍ਰਿਤਸਰ ਵਿੱਚ ਇਸ ਹਫ਼ਤੇ ਦੌਰਾਨ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਇਹ 3 ਬਰਾਮਦਗੀ ਹੋਈ ਹੈ। ਇਸ ਤੋਂ ਪਹਿਲਾਂ ਪੁਲਿਸ ਨੇ 2 ਮੁਲਜ਼ਮਾਂ ਤੋਂ ਗੋਲਾ ਬਾਰੂਦ ਸਮੇਤ 7 ਪਿਸਤੌਲਾਂ ਵੀ ਜ਼ਬਤ ਕੀਤੀਆਂ ਸਨ। ਮੌਸਮ ਵਿਭਾਗ ਨੇ ਪੰਜਾਬ ਦੇ ਕੁਝ ਇਲਾਕਿਆਂ ਅਤੇ ਚੰਡੀਗੜ੍ਹ ਵਿੱਚ 9 ਜੁਲਾਈ ਤੱਕ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ 11 ਅਤੇ 12 ਜੁਲਾਈ ਨੂੰ ਵੀ ਇਹਨਾਂ ਖੇਤਰਾਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਹਰਿਆਣਾ ਅਤੇ ਚੰਡੀਗੜ੍ਹ ਵਿੱਚ ਭਾਰੀ ਬਾਰਿਸ਼ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ। ਇਸ ਦੌਰਾਨ ਫਰੀਦਕੋਟ ਸਮੇਤ ਕਈ ਥਾਵਾਂ 'ਤੇ ਦਰਮਿਆਨੀ ਬਾਰਿਸ਼ ਹੋਈ। ਅੱਜ ਦਰਜ ਕੀਤੇ ਗਏ ਵੱਧ ਤੋਂ ਵੱਧ ਤਾਪਮਾਨ 'ਚ ਫਰੀਦਕੋਟ 38.9 ਡਿਗਰੀ ਸੈਲਸੀਅਸ ਅਤੇ ਹਰਿਆਣਾ ਦਾ ਸਿਰਸਾ 36.2 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਸ਼ਹਿਰ ਰਹੇ। ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

0: ਵਿੱਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਐਲਾਨ ਕੀਤਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਪੰਜਾਬ ਦਾ ਦੌਰਾ ਕਰਨਗੇ ਅਤੇ ਜਲੰਧਰ ਸਮੇਤ ਸੂਬੇ ਵਿੱਚ ਕਈ ਮਹੱਤਵਪੂਰਨ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਐਨਆਰਆਈ ਮਾਮਲਿਆਂ ਬਾਰੇ ਵਿਭਾਗ ਨੇ ਆਨਲਾਈਨ ਐਨਆਰਆਈ ਮਿਲਣੀ ਦਾ ਆਯੋਜਨ ਕੀਤਾ, ਮੰਤਰੀ ਵੱਲੋਂ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਦੇ ਨਿਰਦੇਸ਼। ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਘੁੱਡੀਆਂ ਵੱਲੋਂ ਵਿਭਾਗ ਨੂੰ 30 ਜੁਲਾਈ ਤੱਕ ਪਸ਼ੂਧਨ ਦਾ ਟੀਕਾਕਰਨ ਕਰਨ ਦੇ ਨਿਰਦੇਸ਼। ਅਮਰੀਕਾ ਦੇ ਸੰਘੀ ਜਾਂਚ ਬਿਊਰੋ ਵੱਲੋਂ ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਖਿਲਾਫ਼ ਜਬਰਨ ਵਸੂਲੀ ਦੇ ਬਿਆਨ ਦਾ ਨੋਟਿਸ ਲੈਂਦਿਆਂ ਪੰਜਾਬ ਪੁਲਿਸ ਨੇ ਉਸਨੂੰ ਤੁਰੰਤ ਪ੍ਰਭਾਵ ਨਾਲ ਲਾਈਨ ਹਾਜ਼ਰ ਕੀਤਾ। ਪੰਜਾਬ ਪੁਲਿਸ ਨੇ ਅੱਜ ਅੰਮ੍ਰਿਤਸਰ ਵਿੱਚ 3 ਮੁਲਜ਼ਮਾਂ ਤੋਂ 12 ਆਧੁਨਿਕ ਪਿਸਤੌਲ ਅਤੇ 6 ਹੱਥਗੋਲੇ ਬਰਾਮਦ ਕੀਤੇ ਅਤੇ ਮੌਸਮ ਵਿਭਾਗ ਵੱਲੋਂ ਅਗਲੇ 2 ਦਿਨ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਭਾਰੀ ਮੀਂਹ ਪੈਣ ਬਾਰੇ ਯੈਲੋ ਅਤੇ ਔਰੇਂਜ ਅਲਰਟ ਜਾਰੀ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ।
1: ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 6:30 ਵਜ ਰਹੇ ਨੇ। ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਫਿਰ ਸਾਵਣ ਬਰਸੂਗਾ।
1: ਬਿਲਕੁਲ ਸਹੀ ਕਿਹਾ।
0: ਤੇ ਇਹ ਜਿਹੜਾ ਦੇਖੋ ਪਾਣੀ ਹੈ ਨਾ ਬਾਰਿਸ਼ਾਂ ਦਾ
1: ਜੀ,
0: ਇਹ ਕਈ ਵਾਰ ਇੱਧਰ ਉੱਧਰ ਜਾਇਆ ਚਲਾ ਜਾਂਦਾ। ਇਹਦੀ ਸੰਭਾਲ ਵੀ ਬੜੀ ਮਹੱਤਵਪੂਰਨ ਹੈਗੀ ਹੈ ਕਿ ਆਪਾਂ ਜੇ ਉਹਨੂੰ ਸੰਭਾਲ ਲਈਏ, ਉਹਨੂੰ ਕਿਸ ਤਰੀਕੇ ਨਾਲ ਜ਼ਮੀਨ 'ਚ ਭੇਜ ਦਈਏ ਤੇ ਬੜੇ ਫਾਇਦੇ ਹੋ ਸਕਦੇ ਆ।
1: ਹਾਂ, ਸਰਕਾਰ ਜਿਹੜਾ ਪੱਧਰ ਹੈ ਜ਼ਮੀਨ ਦਾ, ਪਾਣੀ ਦਾ ਗਰਾਊਂਡ ਲੈਵਲ ਜਿਹਨੂੰ ਆਪਾਂ ਵਾਟਰ ਲੈਵਲ ਕਹਿ ਦਿੰਦੇ ਹਾਂ, ਉਹ ਚੱਕਿਆ ਜਾ ਸਕਦਾ ਵਾ, ਰੀਚਾਰਜ ਹੋ ਸਕਦਾ ਆ, ਔਰ ਇਹ ਸਾਡੇ ਹੀ ਕੰਮ ਆਉਣਾ ਸਾਡੀਆਂ ਆਉਣ ਵਾਲੀਆਂ ਨਸਲਾਂ ਦੇ।
0: ਬਿਲਕੁਲ ਬਿਲਕੁਲ, ਗੱਲ ਉਹੀ ਹੁੰਦੀ ਹੈ ਨਾ ਕਿ ਤੁਸੀਂ ਕਿਹਾ ਕਿ ਗੱਲ ਤਾਂ ਹੁੰਦੀ ਆ ਮੰਨਣ ਦੀ, ਪਰ ਕਈ ਵਾਰ ਉਹ ਕਹਿੰਦੇ ਆ ਕਿ ਪੰਚਾਂ ਦਾ ਕਿਹਾ ਸਿਰ ਮੱਥੇ, ਪਰ ਨਾਲਾ ਫਿਰ ਉੱਥੇ ਦਾ
1: ਉੱਥੇ ਦਾ ਉੱਥੇ। ਨਾਲੇ ਅਸੀਂ ਗੱਲ ਨਾ ਮੰਨਦੇ ਘਾਟਾਂ, ਅਸੀਂ ਕਹਿੰਦੇ ਹਾਂ ਵੀ ਸਾਡੀ ਮੰਨੋ, ਅਸੀਂ ਮਨਾਉਂਦੇ ਜ਼ਿਆਦਾ ਆ।
0: ਹਾਂ,
1: ਮਨਾਉਣੀ ਵੀ ਚਾਹੀਦੀ ਪਰ ਸਹਿੰਦੀ ਸਹਿੰਦੀ।
0: ਹਾਂ, ਗੱਲ ਕਿਹਦੀ ਮੰਨਣ ਵਾਲੀ ਆ, ਕਿਹਦੀ, ਜਿਹਦੇ ਚੱਲ ਆਪਣੇ ਦੇਖੋ ਸਰਵਸੰਮਤੀ ਹੋ ਜਾਏ।
1: ਬਿਲਕੁਲ,
0: ਜੇ ਦੋਵਾਂ ਤੇਰਾ ਮੰਨ ਜਾਣ ਤੇ ਉਹਦੇ ਨਾਲ ਦੀ ਰੀਸ ਹੀ ਕੋਈ ਨਹੀਂ।
1: ਬਿਲਕੁਲ ਸਹੀ ਕਿਹਾ।
0: ਲਓ ਜੀ ਪੰਚ ਜੀ, ਫਿਰ ਮੰਡੀਆਂ ਦੇ ਭਾਅ ਦਾ ਵੇਰਵਾ
1: ਆ ਗਏ,
0: ਪੁੱਜਿਆ ਆਪਣੇ ਕੋਲ।
1: ਵਾਹ,
0: ਤੇ ਮਿੱਠੇ ਨਾਲ ਸ਼ੁਰੂਆਤ ਕਰਦੇ ਹੁੰਦੇ ਆਪਾਂ, ਗੁੜ ਦੇ ਨਾਲ। ਗੁੜ ਵਿਕਿਆ ਜੀ ਫੀ ਕੁਇੰਟਲ ਜਲੰਧਰ ਵਿੱਚ 5960 ਰੁਪਏ ਫੀ ਕੁਇੰਟਲ, ਅਤੇ ਪਟਿਆਲਾ ਮੰਡੀ 'ਚ 3600 ਰੁਪਏ ਫੀ ਕੁਇੰਟਲ ਭਾਅ ਰਿਹਾ ਜੀ ਗੁੜ ਦਾ। ਆਲੂ ਵਿਕੇ ਫੀ ਕੁਇੰਟਲ 320 ਰੁਪਏ ਜਲੰਧਰ, 900 ਰੁਪਏ ਅਹਿਮਦਗੜ੍ਹ, 750 ਮਾਨਸਾ, 600 ਰੁਪਏ ਗੁਰਦਾਸਪੁਰ, 750 ਬਠਿੰਡਾ, 2000 ਰੁਪਏ ਫਾਜ਼ਿਲਕਾ, 600 ਰੁਪਏ ਲੁਧਿਆਣਾ, 500 ਰੁਪਏ ਪਟਿਆਲਾ, 800 ਰੁਪਏ ਨਵਾਂਸ਼ਹਿਰ ਅਤੇ 1500 ਰੁਪਏ ਰਈਆ ਮੰਡੀ 'ਚ ਭਾਅ ਰਿਹਾ ਜੀ ਆਲੂਆਂ ਦਾ। ਸੁੱਕੇ ਗੰਡੇ ਵਿਕੇ ਜੀ 1300 ਰੁਪਏ ਫੀ ਕੁਇੰਟਲ ਜਲੰਧਰ 'ਚ, 3300 ਰੁਪਏ ਅਹਿਮਦਗੜ੍ਹ, 2450 ਰੁਪਏ ਮਾਨਸਾ, 2400 ਰੁਪਏ ਗੁਰਦਾਸਪੁਰ, 2600 ਰੁਪਏ ਬਠਿੰਡਾ, 3000 ਰੁਪਏ ਫਾਜ਼ਿਲਕਾ, 1800 ਰੁਪਏ ਲੁਧਿਆਣਾ, 3200 ਰੁਪਏ ਪਟਿਆਲਾ ਅਤੇ 2350 ਰੁਪਏ ਨਵਾਂਸ਼ਹਿਰ ਅਤੇ 3300 ਰੁਪਏ ਰਈਆ ਮੰਡੀ 'ਚ ਭਾਅ ਰਿਹਾ ਜੀ ਸੁੱਕੇ ਗੰਡਿਆਂ ਦਾ।
1: ਅੱਛਾ,
0: ਬੱਚਿਆਂ ਵਾਲੇ ਉਹ ਭਾਅ ਰਿਹਾ ਜੀ ਟਮਾਟਰ ਦਾ 1700 ਰੁਪਏ ਫੀ ਕੁਇੰਟਲ ਜਲੰਧਰ 'ਚ, 4100 ਰੁਪਏ ਅਹਿਮਦਗੜ੍ਹ, 2100 ਰੁਪਏ ਮਾਨਸਾ, 2400 ਰੁਪਏ ਗੁਰਦਾਸਪੁਰ ਅਤੇ 2250 ਰੁਪਏ ਬਠਿੰਡਾ, 3000 ਰੁਪਏ ਫਾਜ਼ਿਲਕਾ, 800 ਰੁਪਏ ਲੁਧਿਆਣਾ, 750 ਪਟਿਆਲਾ, 2400 ਰੁਪਏ ਨਵਾਂਸ਼ਹਿਰ ਅਤੇ 3900 ਰੁਪਏ ਰਈਆ ਮੰਡੀ 'ਚ ਭਾਅ ਰਿਹਾ ਜੀ ਟਮਾਟਰਾਂ ਦਾ।
1: ਠੀਕ ਹੈ
0: ਪੰਚੀ, ਗੱਲ ਇੱਦਾਂ ਕਿ ਬੈਂਗਣ ਵਿਕੇ ਫੀ ਕੁਇੰਟਲ 700 ਰੁਪਏ ਜਲੰਧਰ 'ਚ, 1700 ਰੁਪਏ ਮਾਨਸਾ, 1500 ਰੁਪਏ ਗੁਰਦਾਸਪੁਰ, 1900 ਰੁਪਏ ਬਠਿੰਡਾ, 1500 ਰੁਪਏ ਫਾਜ਼ਿਲਕਾ, 500 ਰੁਪਏ ਲੁਧਿਆਣਾ, 1950 ਰੁਪਏ ਨਵਾਂਸ਼ਹਿਰ ਅਤੇ 2100 ਰੁਪਏ ਰਈਆ ਮੰਡੀ। ਘੀਆ ਵਿਕਿਆ ਜੀ 1300 ਰੁਪਏ ਫੀ ਕੁਇੰਟਲ ਜਲੰਧਰ, 3600 ਰੁਪਏ ਅਹਿਮਦਗੜ੍ਹ, 1350 ਰੁਪਏ ਮਾਨਸਾ, 900 ਰੁਪਏ ਗੁਰਦਾਸਪੁਰ, 2250 ਰੁਪਏ ਬਠਿੰਡਾ, 600 ਰੁਪਏ ਲੁਧਿਆਣਾ, 3300 ਰੁਪਏ ਪਟਿਆਲਾ, 1650 ਰੁਪਏ ਨਵਾਂਸ਼ਹਿਰ ਅਤੇ 2400 ਰੁਪਏ ਰਈਆ ਮੰਡੀ 'ਚ। ਬੰਦ ਗੋਭੀ 600 ਰੁਪਏ ਫੀ ਕੁਇੰਟਲ ਜਲੰਧਰ, 800 ਰੁਪਏ ਬਠਿੰਡੇ, 350 ਲੁਧਿਆਣਾ, 4000 ਰੁਪਏ ਪਟਿਆਲਾ। ਕਿੰਨਾ ਫਰਕ ਹੈ ਜੀ ਰੇਟ ਦਾ, 1350 ਰੁਪਏ ਨਵਾਂਸ਼ਹਿਰ ਅਤੇ 2200 ਰੁਪਏ ਰਈਆ ਮੰਡੀ। ਭਿੰਡੀ ਵਿਕੀ ਜੀ 1300 ਰੁਪਏ ਫੀ ਕੁਇੰਟਲ ਜਲੰਧਰ, 1600 ਰੁਪਏ ਗੁਰਦਾਸਪੁਰ, 2250 ਰੁਪਏ ਬਠਿੰਡਾ, 2500 ਰੁਪਏ ਫਾਜ਼ਿਲਕਾ, 1200 ਰੁਪਏ ਲੁਧਿਆਣਾ ਅਤੇ 3000 ਰੁਪਏ ਫੀ ਕੁਇੰਟਲ ਪਟਿਆਲਾ, 1850 ਰੁਪਏ ਨਵਾਂਸ਼ਹਿਰ ਅਤੇ 2500 ਰੁਪਏ ਰਈਆ ਮੰਡੀ 'ਚ ਭਾਅ ਰਿਹਾ ਜੀ ਭਿੰਡੀ ਤੋਰੀ ਦਾ। ਕਰੇਲਾ ਵਿਕਿਆ ਜੀ ਫੀ ਕੁਇੰਟਲ 3000 ਰੁਪਏ ਜਲੰਧਰ, 2000 ਰੁਪਏ ਫਾਜ਼ਿਲਕਾ ਅਤੇ 2900 ਰੁਪਏ ਰਈਆ ਮੰਡੀ ਦਾ। ਟਿੰਡਾ 2500 ਰੁਪਏ ਫੀ ਕੁਇੰਟਲ ਜਲੰਧਰ, 3100 ਰੁਪਏ ਬਠਿੰਡਾ, 2000 ਰੁਪਏ ਫਾਜ਼ਿਲਕਾ, 2600 ਰੁਪਏ ਪਟਿਆਲਾ, 8500 ਰੁਪਏ ਨਵਾਂਸ਼ਹਿਰ ਅਤੇ 3500 ਰੁਪਏ ਰਈਆ ਮੰਡੀ 'ਚ ਭਾਅ ਰਿਹਾ ਜੀ ਟਿੰਡੇ ਦਾ।
1: ਅੱਛਾ ਜੀ,
0: ਅੰਬ ਫੀ ਕੁਇੰਟਲ 3800 ਰੁਪਏ ਜਲੰਧਰ, 5500 ਬਠਿੰਡਾ, 3500 ਰੁਪਏ ਲੁਧਿਆਣਾ ਅਤੇ 3800 ਰੁਪਏ ਪਟਿਆਲਾ ਅਤੇ 3500 ਰੁਪਏ ਨਵਾਂਸ਼ਹਿਰ ਅੰਬਾਂ ਦਾ ਭਾਅ ਰਿਹਾ ਜੀ। ਪਪੀਤਾ ਫੀ ਕੁਇੰਟਲ ਵਿਕਿਆ ਜੀ 1400 ਰੁਪਏ ਜਲੰਧਰ, 3900 ਰੁਪਏ ਮਾਨਸਾ, 3600 ਰੁਪਏ ਗੁਰਦਾਸਪੁਰ, 1600 ਰੁਪਏ ਬਠਿੰਡਾ, 3500 ਰੁਪਏ ਫਾਜ਼ਿਲਕਾ, 4200 ਰੁਪਏ ਪਟਿਆਲਾ ਅਤੇ 2500 ਰੁਪਏ ਨਵਾਂਸ਼ਹਿਰ 'ਚ। ਕੇਲਾ ਫੀ ਦਰਜਨ 55 ਰੁਪਏ ਜਲੰਧਰ, 48 ਰੁਪਏ ਅਹਿਮਦਗੜ੍ਹ, 38 ਰੁਪਏ ਮਾਨਸਾ, 35 ਰੁਪਏ ਗੁਰਦਾਸਪੁਰ, 28 ਰੁਪਏ ਬਠਿੰਡਾ, 40 ਰੁਪਏ

0: ਫਾਜ਼ਿਲਕਾ ਅਤੇ 48 ਰੁਪਈਏ ਪਟਿਆਲਾ, ਆਂਡੇ ਫੀਸ ਸੈਕੜਾ 540 ਰੁਪਈਏ ਜਲੰਧਰ ਅਤੇ 430 ਰੁਪਈਏ ਪਟਿਆਲੇ, ਤੂੜੀ ਫੀ ਕੁਇੰਟਲ 460 ਰੁਪਈਏ ਜਲੰਧਰ ਅਤੇ 700 ਰੁਪਈਏ ਪਟਿਆਲਾ ਭਾਅ ਰਿਹਾ ਜੀ। ਇਹ ਤਾਂ ਜੀ ਦੇਖੋ ਜੀ ਮੰਡੀ ਬੋਰਡ ਨੇ ਜੋ ਸਾਨੂੰ ਭਾਵਾਂ ਦਾ ਵੇਰਵਾ ਭੇਜਿਆ ਸੀ ਆਪਾਂ ਦਿੱਤਾ ਸੁਣਾ
1: ਤੇ ਆਪਾਂ ਭੇਜਤਾ ਅੱਗੇ ਵੀ।
0: ਹਾਂ
1: ਬਿਲਕੁਲ ਸਹੀ,
0: ਦੋ ਬੋਲ ਗਾਉਣ ਦੇ ਹੋ ਜਾਣ ਜੀ, ਫਿਰ
1: ਹੋ ਜਾਣ ਤੇ ਬਹੁਤ ਚੰਗਾ ਹੋ ਗਿਆ।
0: ਲਓ ਸੁਣੋ ਫਿਰ,
1: ਲਓ

0: ਗੱਲ ਇੱਦਾਂ ਪੰਜੀ
1: ਜੀ
0: ਕਿ ਆਪਾਂ ਦੇਖੋ ਵੱਖ ਵੱਖ ਮਾਹਰਾਂ ਨਾਲ ਗੱਲਬਾਤ ਕਰਦੇ ਹਾਂ,
1: ਬਿਲਕੁਲ ਕਰਦੇ ਹਾਂ।
0: ਅਗਾਂਹ ਵਾਧੂ ਕਿਸਾਨ ਸੀ ਆਪਣੇ ਕੋਲ ਇੱਕ ਸਰਦਾਰ ਪਰਮਜੀਤ ਸਿੰਘ ਸੰਧੂ ਹੋਰੀ,
1: ਪਰਮਜੀਤ ਸਿੰਘ ਸੰਧੂ,
0: ਹਾਂ ਫਾਜ਼ਿਲਕਾ ਚ ਨੇ।
1: ਅੱਛਾ ਜੀ,
0: ਤੇ ਬੜੇ ਵਧੀਆ ਕੰਮ ਕਰਦੇ ਆ।
1: ਅੱਛਾ, ਕਾਹਦਾ ਕੰਮ ਕਰਦੇ ਇਹ?
0: ਇਹ ਦੇਖੋ ਖੇਤੀ ਚ ਭਿੰਨਤਾ ਦੀ ਗੱਲ ਕਰੀਏ ਤੇ ਆਪਣਾ ਖੇਤੀਬਾੜੀ ਫਸਲਾਂ ਵੀ ਬੀਜਦੇ ਆ, ਡੇਅਰੀ ਦਾ ਕੰਮ ਵੀ ਕਰਦੇ ਆ।
1: ਅੱਛਾ,
0: ਤੇ ਨਾਲ ਕਿੰਨੂ ਦਾ ਵੈਕਸਿੰਗ ਪਲਾਂਟ ਵੀ ਲਗਾਇਆ ਹੋਇਆ।
1: ਬੋਲੇ ਬੋਲੇ, ਕੀ ਬਾਤ ਹੈ,
0: ਬਾਹਰ ਵੀ ਭੇਜਦੇ ਆ ਜੀ।
1: ਅੱਛਾ,
0: ਤੋ ਮੈਂ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਸੀ।
1: ਨਹੀਂ, ਬਾਹਰ ਭੇਜਦੇ, ਕਿੰਨੂ ਹੀ ਭੇਜਦੇ?
0: ਹਾਂ, ਬੰਦੇ ਨਹੀਂ ਭੇਜਦੇ, ਕਿੰਨੂ ਭੇਜਦੇ ਹੈਗੇ ਆ।
1: ਬਿਲਕੁਲ, ਗੱਲ ਪੂਰੀ ਕਰੀ ਹੁੰਦੀ।
0: ਲਓ ਫਿਰ ਗੱਲਬਾਤ ਸੁਣਦੇ ਆ ਉਹਨਾਂ ਦੇ ਨਾਲ।
1: ਬਿਲਕੁਲ ਸੁਣਦੇ,
0: ਅਸੀਂ ਗੱਲਬਾਤ ਕਰਾਂਗੇ ਸਰਦਾਰ ਪਰਮਜੀਤ ਸਿੰਘ ਸੰਧੂ ਜੀ ਨਾਲ, ਜਿਹੜੇ ਕਿ ਸਾਬਕਾ ਸਰਪੰਚ ਪਿੰਡ ਘੱਲੂ ਅਬੋਰ ਫਾਜ਼ਿਲਕਾ ਰੋਡ 'ਤੇ ਖੇਤੀਬਾੜੀ ਕਰਦੇ ਨੇ। ਸੋ ਇਹਨਾਂ ਦੇ ਖੇਤੀਬਾੜੀ ਸੰਬੰਧੀ ਕੀ ਤਜਰਬੇ ਨੇ ਔਰ ਕਿਸ ਤਰੀਕੇ ਨਾਲ ਸਾਡੇ ਹੋਰ ਕਿਸਾਨ ਵੀਰ ਇਹਨਾਂ ਦੇ ਤਜਰਬਿਆਂ ਤੋਂ ਲਾਹਾ ਲੈ ਸਕਦੇ ਨੇ, ਅਸੀਂ ਗੱਲਬਾਤ ਕਰਾਂਗੇ ਪਰਮਜੀਤ ਸਿੰਘ ਸੰਧੂ ਜੀ ਨਾਲ। ਸੰਧੂ ਜੀ, ਤੁਹਾਨੂੰ ਬਹੁਤ ਬਹੁਤ ਜੀ ਐਂ ਕਹਿੰਦੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਥੋੜ੍ਹਾ ਜਿਹਾ ਆਪਣੇ ਸੁਣਨ ਵਾਲਿਆਂ ਨੂੰ ਦੱਸੋ ਖੇਤੀਬਾੜੀ ਬਾਰੇ ਵੀ ਕੀ ਕੰਮ ਕਾਰ ਕਰਦੇ ਹਾਂ।
2: ਖੇਤੀ ਇਸ ਤਰ੍ਹਾਂ ਜੀ, ਮੇਰੇ ਕੋਲ 45 ਏਕੜ ਦੇ ਕਰੀਬ ਜ਼ਮੀਨ ਹੈਗੀ ਆ ਤੇ ਉੱਥੇ ਮੈਂ ਝੋਨਾ, ਕਣਕ, ਮੱਕੀ ਦੀ ਫਸਲ ਕਰਦਾ, ਪਲੱਸ ਮੇਰੇ ਕਿੰਨੂ ਵੈਕਸੀ ਪਲਾਂਟ ਵੀ ਲੱਗਿਆ ਹੋਇਆ ਹੈ।
0: ਅੱਛਾ,
2: 2008 ਤੋਂ ਜੀ।
0: ਅੱਛਾ ਅੱਛਾ,
2: ਤੇ ਪਲੱਸ ਮੈਂ ਮੇਰਾ ਬੇਟਾ MBA ਕਰਕੇ ਹੁਣ ਮੇਰੇ ਨਾਲ ਖੇਤੀ 'ਚ ਹੱਥ ਵਟਾਉਂਦਾ ਤੇ ਮੈਂ ਨਾਲ ਡੇਅਰੀ ਦਾ ਧੰਦਾ ਵੀ ਸ਼ੁਰੂ ਕੀਤਾ।
0: ਅੱਛਾ ਅੱਛਾ ਅੱਛਾ,
2: ਤੇ ਇਹ ਅਸੀਂ ਦੋਨੇ ਬਾਬੇੜਾ ਸਾਰਾ ਕੁਝ ਦੇਖਦੇ ਆ।
0: ਠੀਕ ਹੈ, ਠੀਕ ਹੈ ਜੀ। ਅੱਛਾ, ਪਹਿਲਾਂ ਆਪਾਂ ਖੇਤੀਬਾੜੀ ਜੀ ਕਰਦੇ ਹੈਗੇ ਆ ਗੱਲਬਾਤ, ਕਿ ਖੇਤੀਬਾੜੀ ਵਿੱਚ ਮੁੱਖ ਤੌਰ ਤੇ ਕੀ ਕਿਹੜੀਆਂ ਫਸਲਾਂ ਵੱਲ ਜ਼ਿਆਦਾ ਧਿਆਨ ਦਿੰਦੇ ਆ?
2: ਪਹਿਲਾਂ ਤਾਂ ਸੀਗਾ ਜੀ ਕਾਟਨ ਸੀਗਾ, ਨਰਮਾ ਹੁੰਦਾ ਸੀਗਾ।
0: ਅੱਛਾ,
2: ਫਿਰ ਕੋਈ 6-7 ਸਾਲ ਤੋਂ ਜਿਹੜਾ ਹੈਗਾ ਉਹ ਹੁਣ ਝੋਨੇ 'ਚ ਤਬਦੀਲ ਹੋ ਗਈ ਕਿਉਂਕਿ ਨਰਮਾ ਖਰਾਬ ਹੋਣ ਲੱਗਿਆ ਬਰਸਾਤਾਂ ਬਰਸੂਤਾਂ ਕਰਕੇ, ਤੇ ਵੈਸੇ ਵੀ ਵਾਟਰ ਲੈਵਲ ਉੱਪਰ ਆਉਣ ਕਰਕੇ ਨਾ ਜੀ ਹੁਣ ਸਾਡੇ ਝੋਨਾ ਜ਼ਿਆਦਾ ਬਾਸਮਤੀ ਲਾਉਂਦੇ ਹਾਂ ਅਸੀਂ।
0: ਅੱਛਾ,
2: ਤੇ 17-18 ਪਹਿਲਾਂ 11-21 ਲਾਉਂਦੇ ਸੀਗੇ ਤੇ ਕਾਫੀ ਅੱਛੀ ਕੁਆਲਿਟੀ ਦਾ ਪੈਦਾ ਹੁੰਦਾ ਤੇ ਡਾਇਰੈਕਟ ਪਰਚੇਜ ਕਰਦੇ ਸੀਗੇ ਇਹ ਬਾਸਮਤੀ।
0: ਅੱਛਾ,
2: ਤੇ ਕਾਫੀ ਅੱਛੀ ਕੁਆਲਿਟੀ ਦੀ ਪੈਦਾ ਹੋ ਰਹੀ ਹੈ ਤੇ ਝਾੜ ਵੀ 27-28 ਕੁਇੰਟਲ ਪਰ ਏਕੜ ਦਾ ਹੋ ਰਿਹਾ ਜੀ।
0: ਅੱਛਾ ਅੱਛਾ ਅੱਛਾ ਅੱਛਾ,
2: ਹਾਂਜੀ।
0: ਤੇ ਸੰਧੂ ਸਾਹਿਬ, ਕਿਹੜੀਆਂ ਕਿਹੜੀਆਂ ਗੱਲਾਂ ਖਾਸ ਧਿਆਨ ਰੱਖਦੇ ਤੁਸੀਂ? ਕਿਹਾ ਕਿ ਬਾਸਮਤੀ ਜਿਹੜਾ ਹੈ ਵਧੀਆ ਪੈਦਾ ਕਰਨੀ ਤੇ ਕੋਈ ਸਮੱਸਿਆ ਨਾ ਹੋਵੇ, ਕੋਈ ਆਪਣੇ ਵਿੱਚ ਉਹਦੇ ਕੋਈ ਰੈਜੀਡਿਊਸ ਇਫੈਕਟ ਨਾ ਹੋਵੇ, ਕੋਈ ਬਾਹਰ ਹੀ ਭੇਜਣੀ ਆ, ਤਾਂ ਕਿਹੜੀ ਕਿਹੜੀ ਗੱਲਾਂ ਧਿਆਨ ਰੱਖਣੀ?
2: ਇੱਕ ਤਾਂ ਜ਼ਿਆਦਾ ਪੈਸਟੀਸਾਈਡ ਨਹੀਂ ਸੀ ਯੂਜ਼ ਕਰਦੇ।
0: ਅੱਛਾ,
2: ਤੇ

0: ਇਸ ਕਰਕੇ ਵੀ ਸਾਡੀ ਸਿਲੈਕਸ਼ਨ ਹੋ ਜਾਂਦੀ ਹੈ, ਉਹ ਪੂਰਾ ਟੈਸਟ ਕਰਦੇ ਆ। ਤੇ ਦੂਜਾ ਅਸੀਂ ਰੂੜੀ ਖਾਦ ਵਗੈਰਾ ਔਰ ਜਿਹੜੀ ਹਰੀ ਖਾਦ ਵਗੈਰਾ ਇਹ ਵੀ ਯੂਜ਼ ਕਾਫੀ ਕਰਦੇ ਹਾਂ, ਉਹਦੇ ਕਰਕੇ ਸਾਨੂੰ ਦੂਜੀ ਫਰਟੀਲਾਈਜ਼ਰ ਦੀ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ ਪਾਉਣ ਦੀ। 10-15 ਕਿਲੋ ਹੀ ਮਸਾਂ ਯੂਰੀਆ ਅਸੀਂ 20 ਕਿਲੋ ਪਾਉਂਦੇ ਹੋਵਾਂਗੇ। ਤੇ
1: ਠੀਕ ਹੈ।
0: ਇਹਦਾ ਹਾਂਜੀ ਹਾਂਜੀ ਗ੍ਰੀਨ ਜਿਹੜੀ ਹਰੀ ਖਾਦ ਹੈ ਇਹਦੇ ਨਾਲ ਵੀ ਕਾਫੀ ਫਾਇਦਾ ਹੈ। ਬਾਕੀ ਡੇਅਰੀ ਦੀ ਰੂੜੀ ਵੀ ਸਾਡੇ ਕੋਲ ਹੋ ਜਾਂਦੀ, ਉਹ ਵੀ ਅਸੀਂ ਰੂੜੀ ਵੀ ਕਾਫੀ ਪਾਉਂਦੇ ਹਾਂ।
1: ਠੀਕ
0: ਦੂਜੇ ਸਾਲ ਅਸੀਂ ਸਾਰੇ ਖੇਤ ਨੂੰ ਜਿਹੜਾ ਨਾ ਰੂੜੀ ਪਾ ਦਿੰਦੇ ਹੈਗੇ ਹਾਂ।
1: ਠੀਕ ਹੈ। ਤੇ ਹਾੜੀ ਕਣਕ ਲੈਣੋ
0: ਹਾਂ ਕਣਕ ਵੀ ਹੈ ਤੇ ਮੱਕੀ ਵੀ ਸਾਡੇ ਕੋਲ ਕੁਛ, ਤਾਂ ਅਸੀਂ ਇਹਦੇ ਖਾਤਰ ਫੀਡ ਖਾਤਰ ਪਕਾ ਲੈਂਦੇ ਹਾਂ ਤੇ ਕੁਛ ਅਸੀਂ ਜਿਹੜਾ ਹੈਗਾ ਇਹਦਾ ਅਚਾਰ ਬਣਾ ਲੈਂਦੇ ਹਾਂ, ਜਿਹੜਾ ਅੱਜ ਕੱਲ੍ਹ ਪਸ਼ੂਆਂ ਦੀ ਡੇਅਰੀ 'ਚ ਵਰਤਿਆ ਜਾਂਦਾ ਅਚਾਰ।
1: ਅੱਛਾ।
0: ਹਾਂਜੀ ਉਹ ਫਿਰ ਅਸੀਂ ਸਾਰਾ ਸਾਲ ਅਚਾਰ ਪਾਉਂਦੇ ਹਾਂ ਤੇ ਉਹਦੇ ਨਾਲ ਜਿਹੜਾ ਨਾ ਪਸ਼ੂਆਂ ਦੀ ਕਾਫੀ ਹਰਾ ਚਾਰਾ, ਕਦੇ ਜਿਹੜਾ ਹੁੰਦਾ ਹੈ ਕੱਚਾ ਹੁੰਦਾ ਹੈ, ਕਦੇ ਬਾਹਲਾ ਪੱਕ ਜਾਂਦਾ ਹੈ ਤੇ ਕਦੇ ਮੀਡੀਅਮ ਜਿਹੜਾ ਪਾਉਣ ਦੇ ਯੋਗ ਹੁੰਦਾ ਹੈ। ਫਿਰ ਅਸੀਂ ਇਹਨੂੰ ਜ਼ਿਆਦਾਤਰ ਜਿਹੜਾ ਹੈ ਨਾ ਅਚਾਰ ਨੂੰ ਪ੍ਰੈਫਰੈਂਸ ਦਿੰਦੇ ਹਾਂ, ਉਹ ਬਣਾ ਕੇ ਰੱਖ ਲੈਂਦੇ ਹਾਂ ਢੱਕ ਕੇ, ਗੱਠਾਂ ਵੀ ਬੰਨ ਲੈਂਦੇ ਹਾਂ ਤੇ ਉਹ ਵੈਸੇ ਵੀ ਅਸੀਂ ਪਿੱਟ ਬਣਾ ਕੇ ਵੀ ਉਹਦੇ 'ਚ ਨੱਪ ਲੈਂਦੇ ਹੈਗੇ ਹਾਂ।
1: ਅੱਛਾ।
0: ਹਾਂਜੀ ਹਾਂਜੀ
1: ਤੇ ਜਿਹੜਾ ਤੁਸੀਂ ਕਿਹਾ ਕਿ ਸਾਈਲੇਜ ਤਿਆਰ ਕਰਨਾ, ਇਹਦੇ ਮਤਲਬ ਵਧੀਆ ਸਾਈਲੇਜ ਦੀਆਂ ਕੀ ਨਿਸ਼ਾਨੇ ਤੁਸੀਂ ਲੈ ਕੇ ਚੱਲਦੇ ਹੋ ਕਿ ਜਿਹਦਾ ਹੋਵੇ ਤੇ ਪਸ਼ੂ ਵੀ ਖਾਣ ਤੇ ਵਧੀਆ ਫਾਇਦਾ ਵੀ ਹੋਵੇ ਉਹਦਾ?
0: ਜਦੋਂ ਸਟਾਰਚਰ ਤੇ ਹੁੰਦਾ ਜੀ 30-35, 30-32 ਤੋਂ ਜਿਹੜਾ ਹੋਵੇ ਤਾਂ ਉਹ ਅਸੀਂ ਸਹੀ ਮੰਨਦੇ ਹਾਂ। ਬਾਕੀ ਜਿਹੜਾ ਹੈਗਾ ਉਹ 90 ਦਿਨ ਦੀ ਪੱਕ ਜਾਂਦੀ ਹੈ ਤੇ ਉਹਦੇ 'ਚ ਅਸੀਂ ਜਿਹੜਾ ਹੈਗਾ ਦਾਣਿਆਂ ਨੂੰ ਦੇਖ ਲੈਂਦੇ ਹਾਂ ਨੱਪ ਕੇ ਵੀ, ਇਹ ਤਾਂ ਮੌਕੇ ਤੇ ਜੇ ਤਜਰਬਾ ਹੋ ਜਾਂਦਾ ਵੀ ਇੰਨੇ ਚਿਰ ਦਾ ਕਰਦੇ ਹਾਂ ਵੀ ਹੁਣ ਇਹ ਵੱਢਣ ਲਈ ਤਿਆਰ ਹੋ ਗਈ, ਚਾਰ ਪਾਉਣ ਲਈ ਤਿਆਰ ਹੋ ਗਈ, ਫਿਰ ਉਹ ਮਸ਼ੀਨ ਪਾ ਕੇ ਤੇ ਅਸੀਂ ਉਹ ਨਾਲ ਦੀ ਨਾਲ ਹੀ 72 ਘੰਟਿਆਂ ਦੇ ਅੰਦਰ ਅੰਦਰ ਹੀ ਉਹਨੂੰ ਦਬਾ ਦਿੰਦੇ ਹਾਂ
1: ਅੱਛਾ।
0: ਤੇ ਉੱਤੇ ਪੁੱਲੀਆਂ ਪੁੱਲੀਆਂ ਪਾ ਕੇ ਤੇ ਵੇਟ ਦੇ ਕੇ ਪ੍ਰੈਸ ਕਰ ਦਿੰਦੇ ਹਾਂ, ਟਰੈਕਟਰ ਨਾਲ ਵੀ ਪ੍ਰੈਸ ਕਰਦੇ ਰਹਿੰਦੇ ਹਾਂ ਤਾਂ ਕਿ ਉਹ 'ਚ ਹਵਾ ਨਾ ਰਹੇ, ਹਵਾ ਰਹਿਤ ਹੋ ਜੇ। ਉਹ ਫਿਰ
1: ਅੱਛਾ।
0: 6-6 ਇੰਚ ਰੋਜ਼ ਦਾ ਕੱਟਣਾ ਹੁੰਦਾ ਤਾਂ ਕਿ ਉੱਲੀ ਵਗੈਰਾ ਨਾ ਲੱਗੇ। ਉਹ ਵਧੀਆ ਤਰੀਕਾ ਇਹਦਾ ਵੀ ਉਹਨੂੰ 6 ਇੰਚ ਅਚਾਰ ਰੋਜ਼ ਤੁਹਾਡੀ ਪਿੱਠ 'ਚੋਂ ਕੱਟਿਆ ਹੋਣਾ ਚਾਹੀਦਾ।
1: ਅੱਛਾ।
0: ਹਾਂਜੀ ਹਾਂਜੀ
1: ਠੀਕ ਹੈ ਜੀ। ਤੇ ਜਿੱਦਾਂ ਇੱਕ ਵਾਰ ਇੱਕ ਖੁੱਲ ਗਿਆ ਪਿੱਠ, ਤੇ ਫਿਰ ਕਿੰਨੀ ਕੁ ਦੇਰ ਚ ਉਹਨੂੰ ਖਤਮ ਕਰ ਲੈਣਾ ਚਾਹੀਦਾ ਹੈਗਾ?
0: ਨਹੀਂ ਉਹ ਦੇਰ ਦਾ ਕੋਈ ਤਲਕ ਨਹੀਂ, ਉਹ ਸਿਰਫ 12-13 ਫੁੱਟ ਚੌੜਾ ਹੁੰਦਾ ਹੈ ਤੇ ਲੰਬਾ ਜਿੰਨਾ ਮਰਜ਼ੀ ਹੋਵੇ, ਜਿੰਨੀ ਤੁਹਾਡੀ ਜ਼ਰੂਰਤ ਹੈ। ਉਹ 6 ਇੰਚ ਰੋਜ਼ ਦਾ ਕੱਟਣਾ ਹੁੰਦਾ ਹੈ,
1: ਅੱਛਾ
0: ਉਹ ਪੂਰੀ ਦੀ ਪੂਰੀ ਜਿਹੜੀ ਹੈ ਉਹਦੀ 12 ਫੁੱਟ ਦੀ ਜਾਂ 13 ਫੁੱਟ ਦੀ ਜਿਹੜੀ ਉਹਦੀ ਚੌੜਾਈ ਹੈ ਉਹਨੂੰ 6 ਇੰਚ ਤੁਸੀਂ ਰੋਜ਼ ਕੱਟੋ ਤੇ ਫਿਰ ਉਹ
1: ਅੱਛਾ
0: ਖਰਾਬ ਨਹੀਂ ਹੁੰਦਾ,
1: ਅੱਛਾ
0: ਹਵਾ ਨਹੀਂ ਲੱਗਦੀ। ਜੇ ਤੁਸੀਂ ਉਹਨੂੰ ਘੱਟ ਕੱਟੋਗੇ ਫਿਰ ਉਹ ਖਰਾਬ ਹੋ ਜਾਊਗਾ,
1: ਅੱਛਾ
0: ਤੇ ਵੱਧ ਕੱਟਣ ਨਾਲ ਕੋਈ ਨੁਕਸਾਨ ਨਹੀਂ, ਘੱਟ ਕੱਟਣ ਨਾਲ ਨੁਕਸਾਨ ਹੈ।
1: ਅੱਛਾ ਅੱਛਾ ਠੀਕ ਹੈ
0: ਹਾਂਜੀ
1: ਠੀਕ ਹੈ।
0: ਹਾਂਜੀ
1: ਤੇ ਇਕੱਠਾਂ ਵਗੈਰਾ ਜਿਹੜਾ ਤਿਆਰ ਕਰਨ ਦੀ ਵੀ ਮਸ਼ੀਨ ਹੈ ਕਿ ਕਿਸ ਤਰੀਕੇ ਨਾਲ ਬਣਾ ਕੇ
0: ਨਹੀਂ,
1: ਰੱਖਦੇ ਹੋ?
0: ਉਹ ਨਾਲ ਹੀ ਸਾਡੇ ਪਿੰਡ ਕੋਈ 15-20 ਕਿਲੋਮੀਟਰ ਦੇ ਤਰਖਾਣ ਵਾਲਾ ਪਿੰਡ ਹੈ ਸਾਡੇ ਨੇੜੇ,
1: ਅੱਛਾ
0: ਅਸੀਂ ਉੱਥੇ ਲੈ ਜਾਂਦੇ ਹਾਂ, ਗੱਠਾਂ ਬਣਾ ਲੈਂਦੇ ਹਾਂ। ਪਹਿਲੇ ਸਾਲ ਤਾਂ ਅਸੀਂ ਐਂ ਕੀਤਾ ਸੀ, ਐਤਕੀ ਵੀ ਥੋੜ੍ਹਾ ਜਿਹਾ ਕੀਤਾ, ਹੁਣ ਅਸੀਂ ਉਹ ਪਿੱਟ ਬਣਾਉਣ ਦੀ ਤਿਆਰੀ ਹੈ। ਬਸ ਉਹ ਅਸੀਂ ਪਿੱਟ 'ਚ ਪਾ ਲੈਂਦੇ, ਪਹਿਲਾਂ ਕੱਚੀ ਪਿੱਟ ਸੀਗੀ, ਮਿੱਟੀ ਇਕੱਠੀ ਕਰਕੇ ਅੰਦਰੋਂ ਡਿੱਪ ਕੇ ਉਹ 'ਚ ਪਲਾਸਟਿਕ ਦਾ ਕਾਗਜ਼ ਪਾ ਕੇ ਢੱਕਦੇ, ਹੁਣ ਅਸੀਂ ਪੱਕੀ ਬਣਾਉਣ ਲੱਗੇ ਹਾਂ ਤਾਂ ਕਿ ਉਹ ਰੋਜ਼ ਰੋਜ਼ ਕੱਚੀ ਵਾਲਾ ਮਿੱਟੀ ਮੁੱਟੀ ਅੰਦਰ ਨਾ ਜਾਵੇ,
1: ਅੱਛਾ।
0: ਹੋਰ ਸੇਫਟੀ ਹੋ ਜਾਵੇ, ਬਿਹਤਰ ਹੋ ਜਾਂਦਾ।
1: ਤੁਸੀਂ ਕਿਹਾ ਕਿ ਕਿੰਨੂ ਵੈਕਸਿੰਗ ਪਲਾਂਟ ਵੀ ਲਾਇਆ ਹੋਇਆ ਸੀਗਾ?
0: 2008 'ਚ ਲਾਇਆ ਜੀ,
1: ਅੱਛਾ। ਹੁਣ ਚੱਲਦਾ
0: ਇਹ
1: ਕਿ?
0: ਇਹ ਚੱਲ ਰਿਹਾ ਜੀ ਸਰ। ਇਹ ਨਾ ਜੀ 2008 'ਚ ਮੈਂ ਲਾਇਆ ਸੀਗਾ, ਉਦੋਂ ਸਾਡੇ ਬੋਰ ਇਲਾਕੇ ਦੇ ਵਿੱਚ ਕੋਈ 8-10 ਪਲਾਂਟ ਹੀ ਸੀਗੇ,
1: ਅੱਛਾ।
0: ਉਦੋਂ ਬਾਅਦ ਹੁਣ ਵੱਧ ਕੇ 40 ਪਲਾਂਟ ਹੋ ਗਏ ਹੈ। ਤੇ ਮੈਂ ਹਰ ਸਾਲ ਮਤਲਬ 10 ਟਨ ਦੀ ਇੱਕ ਗੱਡੀ ਅਸੀਂ ਗਿਣਦੇ ਹਾਂ ਵਜਨ ਦੀ, 1200-1300 ਗੱਡੀਆਂ ਅਸੀਂ ਕਈ ਸਾਲ ਤੱਕ ਵੈਕਸਿੰਗ ਪੈਕਿੰਗ ਲੋਡਿੰਗ ਤੇ ਮਤਲਬ ਪਹਿਲਾਂ ਅਸੀਂ ਉਹਨੂੰ ਵਾਸ਼ਿੰਗ, ਫਿਰ ਉਹਨੂੰ ਵੈਕਸਿੰਗ, ਫਿਰ ਗ੍ਰੇਡਿੰਗ, ਫਿਰ ਪੈਕਿੰਗ ਤੇ ਫਿਰ ਲੋਡਿੰਗ, ਇਹ ਅਸੀਂ 1200 ਟਰੱਕ ਮਤਲਬ ਹੈ 10 ਟਨ ਦਾ ਇੱਕ ਟਰੱਕ ਨੂੰ
1: ਅੱਛਾ
0: ਗਿਣਦੇ, ਇੰਨਾ ਅਸੀਂ ਕੰਮ ਕਰਦੇ ਰਹੇ ਹਾਂ।
1: ਅੱਛਾ ਅੱਛਾ
0: ਤੇ ਰਸ਼ੀਆ ਤੱਕ ਵੀ ਅਸੀਂ ਇੱਕ ਵਾਰੀ ਕੰਟੇਨਰ, ਸਾਡੇ ਗੁਆਂਢ ਚ ਸੁਰਿੰਦਰ ਜਾਖੜ ਜੀ ਸੀਗੇ ਇਫਕੋ ਦੇ ਚੇਅਰਮੈਨ, ਬਲਰਾਮ ਦੇ ਬੇਟੇ, ਤੇ ਅਸੀਂ ਉਹਨਾਂ ਦੇ ਸਹਿਯੋਗ ਨਾਲ ਉੱਥੇ ਵੀ ਭੇਜਿਆ ਸੀਗਾ। ਬਾਕੀ ਅਸੀਂ ਪੂਰੇ ਇੰਡੀਆ 'ਚ, ਬੰਗਲਾਦੇਸ਼ ਵੀ, ਪਰ ਹੁਣ ਸਾਊਥ ਤੇ ਦਿੱਲੀ ਤੇ ਆਸਾਮ ਵਗੈਰਾ ਤੱਕ ਜਾਂਦਾ ਹੈ।
1: ਅੱਛਾ।
0: ਹਾਂਜੀ
1: ਤੇ ਇਹ ਮਤਲਬ ਉਹ ਕੰਮ ਤਾਂ ਸੀਜ਼ਨਲੀ ਹੈ?
0: ਹਾਂਜੀ ਇਹ ਦਸੰਬਰ ਨਵੰਬਰ 'ਚ ਸਟਾਰਟ ਹੋ ਜਾਂਦਾ, 15-20 ਨਵੰਬਰ ਨੂੰ,
1: ਅੱਛਾ
0: ਤੇ 15 ਮਾਰਚ 20 ਮਾਰਚ ਤੱਕ ਇਹ ਚੱਲਦਾ ਰਹਿੰਦਾ ਜੀ।
1: ਠੀਕ ਹੈ ਠੀਕ ਹੈ।
0: ਹਾਂਜੀ
1: ਤੇ ਇਹਦੇ ਨਾਲ ਦੇਖੋ, ਇੱਕ ਤਾਂ ਤੁਸੀਂ ਵਧੀਆ ਕੰਮ ਕਰਦੇ ਹੋ ਤੇ ਰੁਜ਼ਗਾਰ ਵੀ ਲੋਕਾਂ ਨੂੰ ਮਿਲਦਾ ਹੈ ਜਿਹੜੇ।
0: ਮੇਰੇ ਖਿਆਲ ਘੱਟੋ ਘੱਟ ਸਾਡੇ ਇੱਕ ਪਲਾਂਟ ਦੇ 3000 ਦੇ ਕਰੀਬ, 2500 ਦੇ ਪੂਰੀ ਲੇਬਰ ਹੈ, ਕਟਿੰਗ ਤੋਂ ਲੈ ਕੇ ਜਿਹੜੇ ਫੀਡ

0: ਜਾਂਦੇ ਆ, ਉੱਥੋਂ ਬਾਅਦ ਅਸੀਂ ਪਲਾਂਟ ਤੇ ਵੀ 300-400 ਆਦਮੀ ਕੰਮ ਕਰਦਾ ਹੈ। ਫਿਰ
1: ਅੱਛਾ
0: ਗੱਡੀਆਂ ਨੂੰ ਕਾਰੋਬਾਰ ਮਿਲਦਾ ਹੈ, ਲੇਬਰ ਨੂੰ ਮਿਲਦਾ ਹੈ। ਹਾਂਜੀ
1: ਅੱਛਾ ਅੱਛਾ ਅੱਛਾ
0: ਹਾਂਜੀ ਹਾਂਜੀ ਇਹ ਸਾਰਾ ਟੋਟਲ 3,000 ਦੇ ਕਰੀਬ, 2,500 ਦੇ ਕਰੀਬ ਬੰਦਾ ਕੰਮ ਕਰਦਾ ਜੀ ਔਰਤਾਂ ਦੇ।
1: ਠੀਕ ਹੈ ਠੀਕ ਹੈ। ਤੇ ਇਹ ਸਾਰਾ ਜਿਹੜਾ ਤੁਸੀਂ ਸਿਸਟਮ ਪਹਿਲਾਂ ਬਣਾਇਆ ਹੋਣਾ ਨਾ ਵਧੀਆ ਤਰੀਕੇ, ਤੁਸੀਂ ਕਿਹਾ ਕਿ ਬੇਟਾ ਤੁਹਾਡਾ MBA ਕੀਤੀ ਹੋਈ ਹੈ ਤੇ ਉਹਦੇ ਵੀ ਹੁਨਰ ਕੰਮ ਆਉਂਦਾ ਹੋਵੇ, ਉਹਦੀ ਪੜ੍ਹਾਈ ਵੀ
0: ਬਿਲਕੁਲ
1: ਕੰਮ ਆਉਂਦੀ ਹੈ ਇਸ ਕੰਮ 'ਚ।
0: ਬਿਲਕੁਲ ਹਾਂਜੀ ਹਾਂਜੀ ਇਹ ਅਸੀਂ ਜੀ 2008 'ਚ ਨਾ ਜੀ ਇੱਕ ਸਟੇ ਫਰੈਸ਼ ਕੰਪਨੀ ਹੈ ਬੰਬੇ ਧਾਰੀਏ ਦੀ, ਉੱਥੋਂ ਅਸੀਂ ਮਸ਼ੀਨ ਲੈ ਕੇ ਆਏ ਸਾਂ।
1: ਅੱਛਾ
0: ਉਹ 5 ਟਨ ਕੈਪੈਸਿਟੀ ਦੀ ਸੀਗੀ, ਇੱਕ ਘੰਟੇ 'ਚ 5 ਟਨ ਕੱਢਦੀ ਸੀ। ਫਿਰ ਸਾਡਾ ਕੰਮ ਵੱਧ ਗਿਆ, ਫਿਰ ਅਸੀਂ ਇੱਥੇ ਹੀ ਆਪਦੀ ਮੈਨੂਫੈਕਚਰਿੰਗ ਮਸ਼ੀਨ ਦੀ ਕੀਤੀ ਲੁਧਿਆਣੇ। ਸਮਾਨ ਲੈ ਕੇ ਮੈਂ ਉਹਨੂੰ ਸਾਰਾ ਦੇਖ ਕੇ ਵੀ ਇਹਨੂੰ ਐਂ ਚਾਹੀਦਾ, 10 ਟਨ ਦੀ ਬਣਾਈ, ਉਦੋਂ ਵੀ ਕਾਮਯਾਬ ਹੋਈ ਮਸ਼ੀਨ ਸਾਡੀ ਉਹ।
1: ਅੱਛਾ ਅੱਛਾ ਅੱਛਾ
0: ਹਾਂਜੀ ਹਾਂਜੀ ਕਦੇ ਆਓ ਦਰਸ਼ਨ ਦਿਓ, ਤੁਹਾਨੂੰ ਵਿਖਾਵਾਂਗੇ ਜੀ।
1: ਅੱਛਾ ਚਲੋ ਠੀਕ ਹੈ ਠੀਕ ਹੈ।
0: ਦਸੰਬਰ 'ਚ ਆਓ,
1: ਅੱਛਾ ਤਾਂ
0: ਦਸੰਬਰ
1: ਹੁਣ ਗੱਲ ਹੁੰਦੀ ਹੈ ਸੰਧੂ ਸਾਹਿਬ ਕਿ ਮਸ਼ੀਨ ਤੁਸੀਂ ਕਹਿੰਦੇ ਸੀਜ਼ਨਲ ਕੰਮ ਹੈ, 3-4 ਮਹੀਨੇ ਕੰਮ ਚੱਲਦਾ ਹੈ, ਉਹ
0: ਹਾਂਜੀ
1: ਰੱਖਣੀ ਤਾਂ ਪੈਂਦੀ ਹੈ ਨਾ, ਮੇਨਟੇਨ ਰੱਖਣੀ ਵੀ ਅਗਲੇ ਸੀਜ਼ਨ ਵਾਸਤੇ ਤਿਆਰ ਰਹੇ, ਤੇ
0: ਹਾਂਜੀ
1: ਲੇਬਰ
0: ਹਾਂਜੀ
1: ਨੂੰ
0: ਫਿਰ
1: ਵੀ
0: ਉਹਦੇ
1: ਰੱਖਣਾ
0: ਹੀ
1: ਵੀ।
0: ਜਦੋਂ ਖਤਮ ਹੋ ਜਾਂਦਾ ਸੀਜ਼ਨ ਉਦੋਂ ਰਿਪੇਅਰ ਕਰਕੇ ਤੇ ਢੱਕ ਦਈਦੀ ਹੈ।
1: ਅੱਛਾ
0: ਤੇ ਜਿਹੜੀ ਇਹ 4 ਏਕੜ ਦੇ ਕਰੀਬ ਜਗ੍ਹਾ ਹੈ ਸਾਡੀ, ਸ਼ੈੱਡ ਸ਼ੁੱਡ ਵਗੈਰਾ, ਇੱਥੇ ਅਸੀਂ ਜਿਹੜੀ ਹੈ ਇੱਕ ਨਾ ਜੀ ਕਣਕ ਵੇਲੇ ਅਸੀਂ ਜਿਵੇਂ ਮੰਡੀ ਕਹਿ ਲੈਂਦੇ ਹਾਂ, ਉਹ ਫੋਕਲ ਪੁਆਇੰਟ ਦੀ ਤਰ੍ਹਾਂ ਫੋਕਲ ਪੁਆਇੰਟ ਬਣਾ ਦਿੰਦੇ ਹਾਂ, ਤੇ
1: ਅੱਛਾ
0: ਉੱਥੇ ਅਸੀਂ ਅੜ ਦਾ ਕੰਮ ਕਰ ਲੈਂਦੇ ਹਾਂ ਜੀ।
1: ਅੱਛਾ ਅੱਛਾ ਅੱਛਾ
0: ਹਾਂ ਉਸ
1: ਠੀਕ
0: ਪਰ ਸਾਨੂੰ ਕਮਿਸ਼ਨ ਬੇਸ ਤੇ ਜਿਹੜਾ ਹੈਗਾ ਗਵਰਨਮੈਂਟ ਨੂੰ ਸਪਲਾਈ ਕਣਕ ਹੋ ਜਾਂਦੀ ਹੈ ਤੇ ਉਹ ਕਮਿਸ਼ਨ ਬਣ ਜਾਂਦਾ
1: ਓਕੇ ਓਕੇ।
0: ਜਿਵੇਂ
1: ਜਿਹੜਾ
0: ਆੜਤੀ ਕਰਦੇ
1: ਮਜ਼ਦੂਰ
0: ਹਾਂ।
1: ਫਿਰ ਲੱਭਣੇ, ਉਹ ਉਹਨਾਂ ਨੂੰ ਫਿਰ ਉਹ ਕਿਤੇ ਹੋਰ ਚਲੇ ਜਾਂਦੇ ਕੰਮ ਕਾਰ ਵਾਸਤੇ ਕਿ ਉਹ ਵੀ ਅੱਗੇ ਫਿਰ ਤੁਹਾਡਾ
0: ਨਹੀਂ
1: ਕੰਮ?
0: ਜੀ, ਜਿਹੜੀ ਇਹ ਸਾਡੇ ਕੋਲ ਪੈਕਰ ਹੁੰਦੇ ਆ
1: ਹਾਂ
0: ਜਿਹੜੇ ਪੈਕ ਕਰਦੇ ਫਰੂਟ ਨੂੰ, ਮੈਨੂਅਲ ਪੈਕਿੰਗ ਹੁੰਦੀ ਹੈ,
1: ਜੀ,
0: ਤੇ ਇਹ ਇਹ ਆਉਂਦੇ ਜੀ ਯੂਪੀ ਦੇ ਵਿੱਚ ਹੈ ਪਿੰਡ, ਉੱਥੋਂ ਇਹ ਆਉਂਦੇ ਆ, ਉਦੋਂ ਬਾਅਦ ਇਹ ਫਿਰ ਚਲੇ ਜਾਂਦੇ ਆ ਸੇਬ ਚਲੇ ਜਾਂਦੇ ਆ, ਉਦੋਂ ਬਾਅਦ ਫਿਰ ਇਹ ਸੰਤਰੇ ਚਲੇ ਜਾਂਦੇ ਆ,
1: ਅੱਛਾ
0: ਫਿਰ
1: ਅੱਛਾ
0: ਅੰਬ ਅੰਬ ਚਲੇ ਜਾਂਦੇ। ਇਹ ਜਿਹੜੇ ਪੈਕਰ ਘੁੰਮਦੇ ਰਹਿੰਦੇ ਆ ਸਾਰਾ ਸਾਲ।
1: ਅੱਛਾ ਅੱਛਾ ਅੱਛਾ
0: ਹਾਂ ਤੇ ਲੇਬਰ ਕੁਛ ਦਿੱਲੀਓਂ ਆਉਂਦੀ ਹੈ ਜਿਹੜੀ ਮੰਡੀਆਂ ਮੁੰਡੀਆਂ 'ਚ ਕੰਮ ਕਰਦੀ ਹੈ, ਉਹ ਫਿਰ ਸੀਜ਼ਨ ਸਾਡੇ ਕੋਲ ਆ ਜਾਂਦੇ, ਫਿਰ ਮੰਡੀਆਂ 'ਚ ਚਲੇ ਜਾਂਦੇ ਆ।
1: ਅੱਛਾ ਅੱਛਾ ਠੀਕ
0: ਇਸ ਤਰ੍ਹਾਂ ਕੰਮ ਚੱਲਦਾ ਜੀ ਇਹਨਾਂ ਦਾ।
1: ਠੀਕ ਹੈ ਜੀ। ਅੱਛਾ ਜਿੱਦਾਂ ਹੁਣ ਆਪਾਂ ਗੱਲ ਕਰਦੇ ਹਾਂ ਡੇਅਰੀ ਦੀ, ਤੁਸੀਂ ਕਿਹਾ ਨਾਲ ਇਹ ਵੀ ਕੰਮ ਸ਼ੁਰੂ ਕੀਤਾ, ਇਹ ਫਿਰ ਕਿੱਦਾਂ ਮਨ ਚ ਆਇਆ ਵੀ ਇਹ ਕੰਮ ਆ ਸ਼ੁਰੂ ਹੋ ਜਾਏ?
0: ਮਨ ਚ ਇਸ ਤਰ੍ਹਾਂ ਸੀਗਾ ਜੀ, ਬੇਟਾ ਕਰਿਆ MBA,
1: ਅੱਛਾ
0: ਉਹਨੂੰ ਜੋਬ ਮਿਲ ਗਈ ਸੀਗੀ, ਕਿ ਉਹ ਵਾਲੀਬਾਲ ਸਮੈਸ਼ਿੰਗ ਦਾ ਇੰਟਰਨੈਸ਼ਨਲ ਪਲੇਅਰ ਹੈ ਜੀ,
1: ਅੱਛਾ
0: ਤੇ ਉਹਨੂੰ ਚੇਨਈ ਉਹਦੀ 4 ਵਾਰੀ ਉਹ ਜੋਨ ਜਿੱਤ ਕੇ ਲਿਆਏ, ਤੇ ਉਹਦੀ ਸਿਲੈਕਸ਼ਨ ਹੋ ਗਈ, ਮਿਲਟਰੀ ਜੀ ਹੋ ਗਈ, BSF ਵਾਲਿਆਂ ਨੇ ਵੀ ਕਿਹਾ, ਰੇਲਵੇ ਵਾਲਿਆਂ ਨੇ ਵੀ ਕਿਹਾ। ਫਿਰ ਅਸੀਂ ਮੈਂ ਕਿਹਾ ਵੀ ਨਹੀਂ, ਫਿਰ ਉਹ JMD ਕੰਸਟਰਕਸ਼ਨ ਕੰਪਨੀ ਸੀ ਚੰਡੀਗੜ੍ਹ, ਉੱਥੇ ਉਹ ਜੋਬ ਕਰਦੇ ਰਹੇ 2 ਸਾਲ। ਫਿਰ ਉਹਨੇ ਕਹਿੰਦਾ ਪਾਪਾ ਮੈਂ ਇੱਥੇ ਹੀ ਬਿਜ਼ਨਸ ਕਰੂੰਗਾ, ਮੈਂ ਇੱਥੇ ਆ ਜਾਊਂਗਾ। ਫਿਰ ਉਹ ਖੇਤੀ ਵੀ ਸੰਭਾਲਦਾ ਹੈ ਤੇ ਪਲਾਂਟ ਵੀ ਸੰਭਾਲਦਾ। ਫਿਰ ਮੈਂ ਕਿਹਾ ਮੈਂ ਵਿਹਲਾ ਤੇ ਮੈਂ ਡੇਅਰੀ ਕਰ ਲੈਂਦਾ,
1: ਅੱਛਾ ਅੱਛਾ
0: ਇਹਦੇ ਨਾਲ ਬੰਦਾ ਕੰਮ ਲੱਗਿਆ ਰਹਿੰਦਾ, ਰੁੱਝਿਆ ਰਹਿੰਦਾ, ਤੇ ਜਿਹੜਾ ਉਹ ਇਕੱਲਾਪਣ ਮਹਿਸੂਸ ਨਹੀਂ ਹੁੰਦਾ ਜੀ।
1: ਅੱਛਾ ਅੱਛਾ ਤੇ ਉਹਦੇ ਲਈ
0: ਇਸ
1: ਸ਼ੈੱਡ
0: ਤਰ੍ਹਾਂ
1: ਵਗੈਰਾ ਵਧੀਆ ਬਣਾਇਆ ਆਧੁਨਿਕ ਜੋ ਲੋੜ ਹੁੰਦੀ ਹੈ ਰਿਕੁਆਇਰਮੈਂਟ
0: ਹਾਂ
1: ਦੇ ਹਿਸਾਬ
0: ਸ਼ੈੱਡ ਪੂਰੇ, ਕਦੇ ਜਾਂ ਤੁਹਾਨੂੰ ਵੀਡੀਓ ਭੇਜਾਂਗੇ ਜਾਂ ਕਦੇ ਤੁਸੀਂ ਆਓ ਦੇਖੋ, ਸ਼ੈੱਡ ਪੂਰੇ ਸ਼ੈੱਡ ਹੈ ਜੀ ਵਧੀਆ,
1: ਅੱਛਾ ਅੱਛਾ
0: ਸਾਰਾ ਮਾਲ ਹੀ ਸ਼ੈੱਡਾਂ ਤੇ ਹੁੰਦਾ, ਗਾਈਆਂ ਵੀ ਸ਼ੈੱਡਾਂ ਥੱਲੇ ਹੁੰਦੀਆਂ ਤੇ ਕਿੰਨੂ ਦਾ ਕੰਮ ਵੀ ਸ਼ੈੱਡਾਂ ਥੱਲੇ ਚੱਲਦਾ ਜੀ,
1: ਅੱਛਾ
0: ਕਿਉਂਕਿ ਉਹਦਾ ਧੁੰਦ ਪੈਂਦੀ ਹੈ, ਫਿਰ ਉਹ ਕਿੰਨੂ ਗਿੱਲਾ ਹੋ ਜਾਂਦਾ, ਫਿਰ ਉਹ ਵੈਕਸਿੰਗ ਲੈ ਜਾਂਦੀ ਹੈ।
1: ਅੱਛਾ ਅੱਛਾ
0: ਇਹ ਇਟਲੀ ਦੀ ਹੈ ਜੀ ਜਿਹੜੀ ਅਸੀਂ ਇਹਨੂੰ ਕਰਦੇ ਹਾਂ ਨਾ, ਵੈਕਸਿੰਗ ਕਰਦੇ ਹਾਂ ਨਾ ਜੀ,
1: ਹਾਂ
0: ਜਿਵੇਂ ਮੰਮੀ ਬਣਾਉਂਦੇ ਸੀ ਪਹਿਲਾਂ ਸ਼ੀਸ਼ੇ 'ਚ ਬੰਦ ਕਰਦੇ ਸੀ ਵੀ ਕਈ ਕਈ ਸਾਲ ਬੋਡੀ ਖਰਾਬ ਨਹੀਂ ਹੁੰਦੀ ਸੀ,
1: ਹਾਂਜੀ ਹਾਂਜੀ
0: ਇਸ
1: ਹਾਂਜੀ
0: ਤਰ੍ਹਾਂ ਅਸੀਂ ਵੀ ਇਹਦੇ ਮਸਾਮ ਬੰਦ ਕਰਦੇ ਹਾਂ। ਕਿਨੂੰ ਦੇ ਮਸਾਮ ਹੁੰਦੇ, ਜਿਵੇਂ ਇਨਸਾਨ ਦੀ ਚਮੜੀ 'ਚ ਮਸਾਮ ਹੁੰਦੇ ਆ ਜੀ, ਵਾਲ ਹੁੰਦੇ ਆ,
1: ਹਾਂ
0: ਅਸੀਂ
1: ਉਹਦੀ
0: ਉਹਨੂੰ
1: ਸ਼ਰਫ ਲਾਈ ਵੱਧ ਜੇ,
0: ਹਾਂ ਫਿਰ ਉਹ ਸ਼ਰਫ ਲਾਈ ਵੱਧ ਜਾਂਦੀ ਹੈ। ਇੱਥੇ ਹਫ਼ਤੇ 'ਚ ਖਰਾਬ ਹੋਣ ਦਾ, ਉੱਥੇ ਮਹੀਨਾ ਡੇਢ ਮਹੀਨਾ ਖਰਾਬ ਨਹੀਂ ਹੁੰਦਾ ਜੀ,
1: ਅੱਛਾ
0: ਹਾਂ ਉਹ ਸ਼ਰਫ ਲਾਈ ਵਧਾਉਂਦੇ ਆ ਜੀ, ਉਹ ਵੈਕਸਿੰਗ ਕਰਦੇ ਆ, ਬਾਹਰ ਦੀ ਇੰਪੋਰਟਡ ਆਉਂਦੀ ਹੈ ਇਟਲੀ ਦੀ ਜੀ।
1: ਅੱਛਾ ਅੱਛਾ ਜਿੱਦਾਂ ਆਪਾਂ ਤੁਸੀਂ ਭੇਜਦੇ ਹੋ ਵਪਾਰੀ, ਉੱਥੇ ਅੱਗੇ ਵੀ ਤੁਹਾਡੇ ਉਹ ਮਾਲ ਆਰਾਮ ਨਾਲ ਚੁੱਕਿਆ ਜਾਂਦਾ ਹੈ ਕਿ ਕੋਈ
0: ਹਾਂਜੀ
1: ਸਮੱਸਿਆ
0: ਇਹ ਨਾ
1: ਆਉਂਦੀ
0: ਜੀ
1: ਹੈ?
0: ਇੱਥੋਂ ਸਾਡਾ ਨਾ ਜੀ ਕੰਟਰੈਕਟ ਦਿੱਲੀ ਜਿਹੜੀ ਆਜ਼ਾਦਪੁਰ ਮੰਡੀ 'ਚ ਦੁਕਾਨਾਂ ਨਾ ਜੀ ਆੜ ਦੀਆਂ,
1: ਹਾਂਜੀ
0: ਤੇ ਉਹ ਵਪਾਰੀ ਅਸੀਂ ਇੱਕ ਰੋਜ਼ ਦਾ 200-300 ਕੁਇੰਟਲ ਮਾਲ ਦਿੱਲੀ ਭੇਜਦੇ ਹਾਂ।
1: ਅੱਛਾ
0: ਉੱਥੇ ਉਹ ਵਪਾਰੀ ਸਿਲੈਕਸ਼ਨ ਕਰ ਲੈਂਦੇ ਆ, ਫਿਰ ਉਹਨਾਂ ਦੇ ਬੰਦੇ ਇੱਥੇ ਆ ਜਾਂਦੇ, ਇੱਕ ਅੱਧਾ ਜਿਹੜਾ ਕੋਲੇ ਬਹਿ ਕੇ ਆਪਦੀ ਪੈਕਿੰਗ ਕਰਾਉਂਦਾ ਤੇ ਆਪਦਾ ਮਾਲ ਖਰੀਦੀ ਜਾਂਦੇ ਜੀ।
1: ਅੱਛਾ ਅੱਛਾ
0: ਤੇ ਕੁਛ ਜਿਹੜਾ ਨਹੀਂ ਵੀ ਹੁੰਦਾ ਤੇ ਅਸੀਂ ਫਿਰ ਉਹ ਛੋਟੀ ਮੰਡੀਆਂ 'ਚ ਵਿਕਰੀ ਲਈ ਭੇਜ ਦਿੰਦੇ ਹਾਂ ਜੇ ਫਾਲਤੂ ਹੋ ਜਾਏ ਤਾਂ।
1: ਅੱਛਾ ਅੱਛਾ ਅੱਛਾ
0: ਇਸ ਤਰ੍ਹਾਂ ਚੱਲਦਾ ਜੀ ਕੰਮ।
1: ਦੇਖੋ ਤੁਸੀਂ ਆਪਣੇ ਆਪ ਨੂੰ ਬੜਾ ਹੀ ਜਿੱਦਾਂ ਕਹਿੰਦੇ ਆ ਕਿ ਬਿਜ਼ੀ ਰੱਖਿਆ ਕੰਮ 'ਚ, ਤੇ ਆਪਣੇ ਲਈ ਸਮਾਂ ਕੀ ਕੱਢਦੇ ਹੋ ਕਿ ਆਪਣਾ ਥੋੜਾ ਆਪਣੇ ਆਪ ਨੂੰ ਤੰਦਰੁਸਤ ਰੱਖਣਾ, ਫਿਟ ਰੱਖਣਾ, ਨਾਲ
0: ਉਹ
1: ਕੰਮ
0: ਇਸ
1: ਕਾਰ
0: ਤਰ੍ਹਾਂ ਜੀ
1: ਹੁੰਦਾ ਰਹੇ?
0: ਮੈਂ ਉੱਠਦਾ ਜੀ ਸਵੇਰੇ 5 ਵਜੇ,
1: ਅੱਛਾ
0: 5 ਵਜੇ ਉੱਠ ਕੇ ਮੈਂ ਬਾਥਰੂਮ ਵਗੈਰਾ ਜਾ ਕੇ ਫਿਰ ਮੈਂ ਸੈਰ ਕਰਕੇ ਆਉਣਾ, ਫਿਰ ਮੈਂ

0: ਘੰਟੇ ਲਾਉਣਾ, 2.5 ਘੰਟੇ ਪੂਰਾ ਡੇਅਰੀ ਚ।
1: ਅੱਛਾ
0: ਉਸ ਤੋਂ ਬਾਅਦ ਫਿਰ ਮੈਂ ਆ ਕੇ ਨਹਾ ਧੋ ਕੇ ਜਿਹੜਾ ਕਿ ਟੀਵੀ ਵੇਖ ਲਿਆ, ਫਿਰ ਖਾਣਾ ਖੁਣਾ ਖਾ ਕੇ ਸੌ ਜਾਂਦਾ, ਤੇ ਸ਼ਾਮ ਨੂੰ ਫਿਰ ਮੈਂ ਸੈਰ ਕਰਕੇ ਆਉਣਾ ਤੇ ਆ ਕੇ ਮੈਂ ਉਹਨਾਂ ਦੀ ਦੇਖਭਾਲ 2 ਘੰਟੇ ਨਾਲੇ ਮਿਲਕਿੰਗ ਹੋ ਜਾਂਦੀ ਹੈ ਤੇ ਨਾਲੇ ਮੈਂ ਉਹਨਾਂ ਦੇਖਭਾਲ ਕਰ ਲੈਂਦਾ, ਫਿਰ ਮੈਂ ਸੌ ਜਾਂਦਾ ਜੀ।
1: ਅੱਛਾ, ਤੇ ਦੁੱਧ ਵਗੈਰਾ ਫਿਰ ਕਿੱਥੇ ਉਹਨਾਂ ਦੀ ਮਾਰਕੀਟਿੰਗ ਕਰਦੇ ਹੋ?
0: ਵੇਰਕਾ ਦਾ ਸਾਡੇ ਇੱਥੇ ਚਿਲਿੰਗ ਸੈਂਟਰ ਹੈ ਜੀ, ਫਿਰੋਜ਼ਪੁਰ ਮਿਲਕ ਪਲਾਂਟ ਹੈ,
1: ਅੱਛਾ
0: ਵੇਰਕਾ ਨੂੰ ਸੇਲ ਕਰਦੇ ਹਾਂ ਜੀ ਅਸੀਂ।
1: ਅੱਛਾ ਅੱਛਾ ਅੱਛਾ
0: ਹਾਂਜੀ ਹਾਂਜੀ
1: ਚਲੋ ਜੀ, ਬਹੁਤ ਬਹੁਤ ਤੁਹਾਨੂੰ ਸ਼ੁਭਕਾਮਨਾਵਾਂ ਕਿ ਤੁਸੀਂ ਇਸ ਤਰੀਕੇ ਨਾਲ ਕੰਮ ਕਾਰ ਕਰਦੇ ਰਹੋ। ਤੇ ਬੱਚੇ ਦੇ ਮਨ 'ਚ ਨਹੀਂ ਆਇਆ ਵੀ ਮੈਂ ਬਾਹਰ ਕੋਈ ਨੌਕਰੀ ਕਰਾਂ ਜਾਂ ਬਾਹਰ ਚਲੇ ਜਾਵਾਂ? ਅੱਜ ਕੱਲ੍ਹ ਜਿੱਦਾਂ ਰੁਝਾਨ ਹੈਗਾ, ਤੇ ਸਕੂਲ ਤੁਹਾਡੇ
0: ਨਹੀਂ
1: ਖੇਤੀ
0: ਨਹੀਂ
1: ਜੇ
0: ਉਹ
1: ਰੁਝ ਗਿਆ।
0: ਨਹੀਂ ਜੀ, ਬਾਹਰ ਬੂਹਰ ਤਾਂ ਉਹਨੂੰ ਜਾਣ ਦਿਓ, ਕਹਿੰਦਾ ਆਪਾਂ ਮੈਂ ਇੱਥੇ ਹੀ ਕਰਨਾ, ਫਿਰ
1: ਅੱਛਾ
0: ਤੁਹਾਡੇ ਕੋਲ ਅਕਾਊਂਟ ਰਹੂਗਾ, ਤੁਸੀਂ ਕੀ, ਤੁਹਾਨੂੰ ਕੀ ਫਾਇਦਾ ਹੋਣਾ, ਤਾਂ ਕੀ ਸੁੱਖ ਹੋਊਗਾ।
1: ਠੀਕ ਹੈ, ਠੀਕ।
0: ਹਾਂ, ਬਾਕੀ ਤੁਹਾਡਾ ਵੀ ਬਹੁਤ ਧੰਨਵਾਦ ਜੀ, ਬੜੇ ਦਰਸ਼ਨ ਦਿੱਤੇ ਤੁਸੀਂ ਵੀ।
1: ਚਲੋ ਜੀ, ਸ਼ੁਕਰੀਆ ਜੀ, ਸਾਡੇ ਨਾਲ ਗੱਲਬਾਤ ਕਰਨੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਮਿਹਰਬਾਨੀ ਮਿਹਰਬਾਨੀ।
2: ਵੀ ਬੜੀ ਜਾਣਕਾਰੀ ਭਰਪੂਰ ਗੱਲਬਾਤ ਉਹਨਾਂ ਨੇ ਕੀਤੀ ਤੇ
1: ਹਾਂ,
2: ਦੱਸੀਆਂ
1: ਸਭ
2: ਜੋ
1: ਤੋਂ
2: ਗੱਲਾਂ।
1: ਮਹੱਤਵਪੂਰਨ ਗੱਲ ਪੰਜ ਸਾਹਿਬ ਕਿ ਦੇਖੋ, ਉਹਨਾਂ ਦਾ ਬੇਟਾ MBA ਕੀਤੀ,
2: ਬਿਲਕੁਲ,
1: ਉਹ ਕਹਿੰਦਾ ਮੈਂ ਬਾਹਰ ਨਹੀਂ, ਇੱਥੇ ਆਪਣਾ ਕੰਮ ਕਰਨਾ, ਨੌਕਰੀ ਨਹੀਂ ਕਰਨੀ ਜੀ।
2: ਦੇਖੋ
1: ਕਿੰਨੀ ਵਧੀਆ ਤਰੀਕੇ ਨਾਲ, ਦੇਖੋ ਇਹ ਕਿੰਨਾ ਸਬਕ ਆ ਇੱਕ ਤਰੀਕੇ ਦਾ, ਕਿ ਆਪਣਾ ਕੰਮ ਕਰਕੇ ਅਸੀਂ ਕਿੱਦਾਂ ਰੁਜ਼ਗਾਰ ਨੂੰ ਵਧਾ ਸਕਦੇ ਹਾਂ ਤੇ ਹੋਰ ਲੋਕਾਂ ਲਈ ਵੀ ਰੋਜ਼ਗਾਰ ਦੇ ਮੌਕੇ ਦੇਖੋ ਪੈਦਾ ਹੁੰਦੇ ਇਹਦੇ ਨਾਲ।
2: ਇਸੇ ਲਈ ਕਹਿੰਦੇ ਨਾ ਵੀ ਜਿਹਨੂੰ ਕੰਮ ਕਰਨ ਦਾ ਸਲੀਕਾ ਭਾਈ ਉਹਦਾ ਇੱਥੇ ਹੀ ਅਮਰੀਕਾ।
1: ਅਮਰੀਕਾ। ਦੋ ਬੋਲ ਗੀਤ ਦੇ ਸੁਣਾਉਣੇ ਜੀ ਤੁਹਾਨੂੰ,
2: ਲਓ ਸੁਣਦੇ ਹਾਂ।

0: ਹਾਂਜੀ ਹਾਂਜੀ
1: ਹਾਂਜੀ ਜੀ,
0: ਦੇਖੋ ਆਪਾਂ ਪੁਰਾਣੇ ਸਮੇਂ 'ਚ ਆਪਣਾ ਸੁਣਦੇ ਹੁੰਦੇ ਸੀ ਜਾਂ ਹੁਣ ਵੀ ਦੇਖੋ ਬੜੀ ਮਹੱਤਤਾ ਹੈਗੀ ਆ ਕਿ ਜਿਹੜੇ ਮੂਲ ਅਨਾਜ ਆ ਜਾਂ ਜਿਹਨੂੰ ਮੋਟਾ ਅਨਾਜ ਕਹਿੰਦੇ ਹੈ, ਕੰਕਣੀ ਕੋਦਰਾ, ਹਾਂਜੀ
1: ਅੱਜ ਕੱਲ ਉਹ ਕਹਿੰਦੇ ਮਿਲਟ,
0: ਹਾਂ ਮਿਲਟਸ ਦੇ ਜਿਹੜੇ ਬੜੀ ਮਹੱਤਤਾ ਹੋ ਗਈ ਹੈਗੀ ਆ। ਸੋ ਇਹਦੀ ਖੁਰਾਕ 'ਚ ਕੀ ਮਹੱਤਤਾ ਹੈ, ਕਿਸ ਤਰੀਕੇ ਨਾਲ ਆਪਾਂ ਇਹਨੂੰ ਪੈਦਾ ਕਰ ਸਕਦੇ ਹੈਗੇ। ਡਾਕਟਰ ਇੰਦਰਪ੍ਰੀਤ ਧਾਲੀਵਾਲ ਹੋਰਾਂ ਨਾਲ ਗੱਲਬਾਤ ਹੋਈ ਹੈ ਜੀ।
1: ਠੀਕ ਹੈ ਜੀ,
0: ਲਓ ਸੁਣੋ ਫਿਰ।
2: ਡਾਕਟਰ ਇੰਦਰਪ੍ਰੀਤ ਧਾਲੀਵਾਲ ਜੀ, ਤੁਸੀਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਸਾਡੇ ਕੋਲ ਆਏ ਹੋ। ਸਭ ਤੋਂ ਪਹਿਲਾਂ ਦਿਹਾਤੀ ਪ੍ਰੋਗਰਾਮ ਦੀ ਬੈਠਕ ਤੁਹਾਨੂੰ ਜੀ ਐਂ ਕਹਿੰਦੇ ਹਾਂ। ਡਾਕਟਰ ਸਾਹਿਬ, ਅੱਜ ਇੱਕ ਬੜਾ ਹੀ ਮਹੱਤਵਪੂਰਨ ਵਿਸ਼ਾ ਹੈ ਜਿਹਦੇ ਬਾਬਤ ਆਪਾਂ ਚਰਚਾ ਕਰਨੀ ਹੈ, ਕਿਉਂਕਿ ਸਮੇਂ ਦੇ ਲਿਹਾਜ਼ ਦੇ ਨਾਲ ਸਾਡਾ ਜਿੰਨਾ ਕਹਿ ਸਕਦੇ ਹਾਂ ਕਿ ਵਰਤਾਰੇ ਦੇ ਲਿਹਾਜ਼ ਨਾਲ ਖਾਣ ਪੀਣ ਰਹਿਣ ਸਹਿਣ ਸਾਰੀਆਂ ਚੀਜ਼ਾਂ 'ਚ ਤਬਦੀਲੀ ਜਿਹੜਾ ਉਹ ਆਉਂਦੀ ਆ, ਉਹਨੂੰ ਸਵੀਕਾਰਨਾ ਚਾਹੀਦਾ ਹੈ, ਕਿਉਂਕਿ ਕੁਦਰਤ ਦਾ ਨਿਯਮ ਵੀ ਆਪਾਂ ਸਾਰੇ ਜਾਣਦੇ ਹਾਂ ਕਿ ਬਦਲਾਅ ਕੁਦਰਤ ਦਾ ਨਿਯਮ ਹੈ, ਅਤੇ ਜਿਹੜੇ ਲੋਕ ਬਦਲਾਅ ਨੂੰ ਸਵੀਕਾਰ ਕਰ ਲੈਂਦੇ ਆ ਅਤੇ ਉਹ ਮਤਲਬ ਇਹੀ ਹੈ ਕਿ ਕੁਦਰਤ ਦੀ ਬਦਖਿਲਾਫੀ ਨਹੀਂ ਕਰਦੇ, ਕੁਦਰਤ ਦੇ ਨਾਲ ਚੱਲਦੇ ਹੈ। ਹੁਣ ਅੱਜ ਖੇਤੀਬਾੜੀ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ, ਖੇਤੀਬਾੜੀ ਦੇ ਵਿੱਚ ਇੱਕ ਬਹੁਤ ਵੱਡਾ ਬਦਲਾਅ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ। ਉਹ ਬਦਲਾਅ ਚਾਹੇ ਅਸੀਂ ਪਹਿਲਾਂ ਵੀ ਕਰਦੇ ਸੀ, ਪਰ ਅੱਜ ਕਿਉਂਕਿ ਸਾਡੀ ਜਿਹੜਾ ਖੇਤੀਬਾੜੀ ਦਾ ਢਾਂਚਾ ਇਸ ਤਰ੍ਹਾਂ ਦਾ ਹੋ ਗਿਆ, ਫਸਲੀ ਚੱਕਰ ਇਸ ਤਰ੍ਹਾਂ ਦਾ ਹੋ ਗਿਆ ਕਿ ਸਾਨੂੰ ਇਹ 'ਚੋਂ ਨਿਕਲਣ ਲਈ ਪ੍ਰੇਰਿਤ ਕੀਤਾ ਜਾ ਰਿਹਾ। ਉਹ ਬਦਲਾਅ ਵੱਲ ਜਾਣ ਲਈ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਸਾਨੂੰ ਇਹ ਕਿਹਾ ਜਾ ਰਿਹਾ ਕਿ ਅਸੀਂ ਖੜਵੇ ਅਨਾਜ, ਮੂਲ ਅਨਾਜ, ਮੋਟੇ ਅਨਾਜ, ਉਹਨਾਂ ਦੀ ਕਾਸ਼ਤ ਕਰੀਅਰ ਸਾਨੂੰ ਜਾਣਾ ਚਾਹੀਦਾ ਹੈ। ਉਹਦੇ ਕਈ ਤਰ੍ਹਾਂ ਦੇ ਫਾਇਦੇ, ਇਹ ਵੀ ਆਪਾਂ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਾਂਗੇ। ਹੁਣ ਸਭ ਤੋਂ ਪਹਿਲਾਂ ਅੱਜ ਜਿਹੜਾ ਹੈ, ਕਿਉਂਕਿ ਸਰਕਾਰ ਵੱਲੋਂ ਵੀ, ਯੂਨੀਵਰਸਿਟੀਆਂ ਵੱਲੋਂ ਵੀ, ਹੋਰ ਵੀ ਜਿਹੜੇ ਮਾਹਰ ਲੋਕ ਹੈ, ਉਹ ਰਾਏ ਦਿੰਦੇ ਹੈ ਕਿ ਸਾਨੂੰ ਖੇਤੀਬਾੜੀ ਦੇ ਢਾਂਚਾਗਤ ਤਬਦੀਲੀ ਜਿਹੜੀ ਉਹ ਕਰਨੀ ਚਾਹੀਦੀ, ਔਰ ਸਾਨੂੰ ਇਹਨਾਂ ਨੂੰ ਛੱਡ ਕੇ ਜਾਂ ਇਹਨਾਂ ਨੂੰ ਰਕਬੇ ਨੂੰ ਘਟਾ ਕੇ ਮੋਟੇ ਅਨਾਜਾਂ ਦੀ ਖੇਤੀ ਵੱਲ ਜਾਣਾ ਚਾਹੀਦਾ ਹੈ। ਕੀ ਸੋਚਦੇ ਹੋ ਕਿ ਕਿਉਂ ਸਾਨੂੰ ਉੱਧਰ ਨੂੰ ਜਾਣਾ ਚਾਹੀਦਾ, ਕਿਉਂ ਪ੍ਰੇਰਿਤ ਕੀਤਾ ਜਾ ਰਿਹਾ, ਕੀ ਸਥਿਤੀਆਂ ਨੇ, ਕੀ ਉਹਦੇ 'ਚ ਸਿਧਾਂਤ ਹੈ ਜਾਂ ਕੀ ਮਜਬੂਰੀ ਹੈ?
3: ਸਰ ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਅਸੀਂ ਮੂਲ ਅਨਾਜਾਂ ਤੋਂ ਪਛੋਤੇ ਕਿਉਂ ਰਹਿ ਗਏ। ਬ੍ਰਿਟਿਸ਼ਰਸ ਜਦੋਂ ਆਏ ਇੰਡੀਆ 'ਚ ਤਾਂ ਉਹਨਾਂ ਨੇ ਯੂਰੋਪੀਅਨ ਡਿਮਾਂਡ ਨੂੰ ਮੁੱਖ ਰੱਖਦੇ ਹੋਏ ਕਣਕ ਦੀ ਖੇਤੀ ਸ਼ੁਰੂ ਕਰਵਾਈ। ਉਹ ਤੋਂ ਬਾਅਦ ਜਦੋਂ ਫਿਰ ਅਸੀਂ ਦੇਸ਼ ਆਜ਼ਾਦ ਹੋ ਗਿਆ, ਫਿਰ ਢਿੱਡ ਭਰਨ ਦੀ ਵਾਰੀ ਆਈ ਵੀ ਕਿੱਦਾਂ ਅਸੀਂ ਇੰਨੀ ਜ਼ਿਆਦਾ ਆਬਾਦੀ ਦਾ ਢਿੱਡ ਭਰ ਸਕਦੇ ਹਾਂ, ਕਿਉਂਕਿ ਉਸ ਵੇਲੇ ਅਸੀਂ ਇੰਪੋਰਟ ਕਰਦੇ ਸੀ ਆਪਣਾ ਰੋਟੀ ਪਾਣੀ ਸਾਰਾ USA ਅਤੇ ਯੂਰਪ ਤੋਂ। ਅਤੇ ਉਸ ਵੇਲੇ ਫਿਰ ਇਹ ਨੀਤੀਆਂ ਅਪਣਾਈਆਂ ਗਈਆਂ ਕਿ ਅਸੀਂ ਕਣਕ ਝੋਨੇ ਦੀ ਖੇਤੀ ਕਰੀਏ, ਅਤੇ ਉਹ ਰਕਬਾ ਸਭ ਤੋਂ ਵਧੀਆ ਜਿਹੜਾ ਪਾਇਆ ਗਿਆ ਉਹ ਹਰਿਆਣਾ, ਪੰਜਾਬ ਅਤੇ ਉੱਤਰੀ UP, ਅਤੇ ਉੱਥੇ ਸਾਰੀ ਕਣਕ ਝੋਨੇ ਦੀ ਸਾਈਕਲ ਸ਼ੁਰੂ ਹੋ ਗਿਆ, ਕ੍ਰੋਪ ਸਾਈਕਲ। ਇਹ ਤੋਂ ਬਾਅਦ ਅਸੀਂ ਢਿੱਡ ਤਾਂ ਹੁਣ ਭਰ ਲਿਆ, ਹੁਣ ਗੱਲ ਆਉਂਦੀ ਹੈ ਵੀ ਅਸੀਂ ਕਣਕ ਝੋਨਾ ਕੰਜ਼ਿਊਮ ਕਰਦੇ ਹੋਏ, ਖਾਂਦੇ ਹੋਏ ਇੰਨਾ ਚਿਰ ਹੋ ਗਿਆ ਕਿ ਹੁਣ ਸਾਨੂੰ ਇੱਕ ਤਾਂ ਸਾਡਾ ਕੰਮ ਕਰਨ ਦਾ ਤਰੀਕਾ ਬਦਲ ਗਿਆ, ਸੀਡੈਂਟਰੀ ਲਾਈਫ ਸਟਾਈਲ ਹੋ ਗਿਆ, ਉਹਦੇ ਨਾਲ ਲਾਈਫ ਸਟਾਈਲ ਡਿਜ਼ੀਜ਼ ਵੀ ਆ ਰਹੀਆਂ ਨੇ, ਅਤੇ ਹੁਣ ਕਈ ਲੋਕ ਵੀਟ ਇਨਟੋਲਰੈਂਟ ਵੀ ਹੋ ਰਹੇ ਆ, ਅਤੇ ਉਹਦੇ ਕਰਕੇ ਨਿਊਟ੍ਰੀਸ਼ਨ ਵਜੋਂ ਵੀ ਅਸੀਂ ਪਿੱਛੇ ਰਹਿ ਗਏ ਹਾਂ। ਅਤੇ ਨਿਊਟ੍ਰੀਸ਼ਨ ਨੂੰ ਮੁੱਖ ਰੱਖਦੇ ਹੋਏ, ਢਿੱਡ ਤਾਂ ਅਸੀਂ ਭਰ ਲਏ, ਹੁਣ ਨਿਊਟ੍ਰੀਸ਼ਨ ਨੂੰ ਮੁੱਖ ਰੱਖਦੇ ਹੋਏ ਸਾਨੂੰ ਮੂਲ ਅਨਾਜਾਂ ਵੱਲ ਜਾਣਾ ਪਊਗਾ, ਕਿਉਂਕਿ ਇਹ ਨਿਊਟ੍ਰੀਸ਼ਨ ਵਜੋਂ ਬਹੁਤ ਹੀ ਜ਼ਿਆਦਾ ਬੈਟਰ ਨੇ, ਬਹੁਤ ਹੀ ਜ਼ਿਆਦਾ ਵਧੀਆ ਨੇ ਕੰਪੇਅਰਡ ਟੂ ਵੀਟ ਐਂਡ ਰਾਈਸ।
2: ਦੂਜਾ ਪੱਖ ਇਹ ਨਹੀਂ ਹੈ ਕਿ ਜੋ ਸਾਡਾ ਬੁਨਿਆਦੀ ਸਰੋਤ ਹੈ ਜਿਹਨੂੰ ਆਪਾਂ ਜ਼ਮੀਨ ਕਹਿੰਦੇ ਹਾਂ, ਪਾਣੀ ਕਹਿੰਦੇ ਹਾਂ, ਕਿਉਂਕਿ ਉਹ ਤੋਂ ਇਲਾਵਾ ਤਾਂ ਸਾਡੇ ਕੋਲ ਕੁਛ
3: ਹੈ ਨਹੀਂ,
2: ਹਵਾ 'ਚ ਤਾਂ ਅਸੀਂ ਉਗਾ ਨਹੀਂ ਸਕਦੇ।
3: ਹਾਂਜੀ,
2: ਕਿ ਇਹ ਜਿਹੜੀ ਸਾਡੀ ਇਹ ਰਵਾਇਤੀ ਫਸਲੀ ਚੱਕਰ ਬਣਿਆ ਹੋਇਆ, ਕਣਕ ਝੋਨਾ ਝੋਨਾ ਕਣਕ, ਕੀ ਕਿਤੇ ਨਾ ਕਿਤੇ ਉਹਨੂੰ ਨਹੀਂ ਸੱਟ ਮਾਰੀ?
3: ਸਰ ਇੰਨੀ ਹਜੇ ਸਾਨੂੰ ਜਾਣਾ ਪਊਗਾ, ਤਬਦੀਲ ਕਰਨਾ ਪਊਗਾ ਆਪਣਾ ਫਸਲੀ ਚੱਕਰ, ਜੇ ਅਸੀਂ ਆਪਣਾ ਪਾਣੀ ਬਚਾਉਣਾ, ਜੇ ਅਸੀਂ ਆਪਣੀ ਹਵਾ ਬਚਾਉਣੀ ਹੈ, ਜੇ ਅਸੀਂ ਆਪਣੇ ਬੱਚਿਆਂ ਨੂੰ

0: ਆਉਂਦੇ ਹੋਏ ਜਨਰੇਸ਼ਨਸ ਨੂੰ ਵਧੀਆ ਇਨਵਾਇਰਮੈਂਟ ਦੇਣੀ ਆ, ਅਤੇ ਯੂਥ ਨੂੰ ਅਸੀਂ ਪ੍ਰੋਤਸਾਹਿਤ ਕਰਨਾ ਹੈ ਕਿ ਉਹ ਬਾਹਰ ਜਾ ਕੇ ਸੈਟਲ ਹੋਣ ਦੀ ਬਜਾਏ ਇੰਡੀਆ 'ਚ ਹੀ ਕੁਛ ਇਹੋ ਜਿਹਾ ਕਰਨ ਜਿਹੜਾ ਸਾਨੂੰ ਲਾਹੇਵੰਦ ਹੋਵੇ, ਲਾਭਵੰਦ ਹੋਵੇ ਅਤੇ ਸਾਨੂੰ ਇਨਕਮ ਦਾ ਜ਼ਰੀਆ ਬਣ ਸਕੇ।
1: ਅੱਛਾ, ਹੁਣ ਥੋੜ੍ਹਾ ਜਿਹਾ ਇੰਦਰਪ੍ਰੀਤ ਜੀ ਵੀ ਸਪਸ਼ਟ ਕਰਨਾ ਚਾਹਾਂਗੇ ਕਿ ਬਹੁਤ ਸਾਰੇ ਤਾਂ ਸਾਡੇ ਦੇਖੋ ਜਿਹੜੇ ਲੋਕ ਪੁਰਾਣੇ ਹੈ ਉਹਨਾਂ ਨੂੰ ਤਾਂ ਪਤਾ ਹੈ ਮੋਟੇ ਅਨਾਜ ਕੀ ਹੈ, ਹੈ ਨਾ, ਅਤੇ ਜਿਹੜੀ ਅੱਜ ਦੀ ਜਦੋਂ ਅਸੀਂ ਪੀੜ੍ਹੀ ਦੀ ਗੱਲ ਕਰਦੇ ਹਾਂ, ਜ਼ਿਕਰ ਕਰਦੇ ਹਾਂ, ਉਹਨੂੰ ਤਾਂ ਅੱਜ ਦੇ ਅਨਾਜਾਂ ਦਾ ਵੀ ਪਤਾ ਅਤੇ ਪੁਰਾਣੇ ਅਨਾਜਾਂ ਦਾ ਤਾਂ ਕੀ ਪਤਾ ਹੋਣਾ ਹੈ, ਕਿਉਂਕਿ ਉਹਨਾਂ ਦਾ ਵਾਬਸਤਾ ਨਹੀਂ ਹੈ, ਉਹਨਾਂ ਨਾਲ ਦੋ ਚਾਰ ਨਹੀਂ ਹੋਏ ਵਿਚਾਰੇ, ਉਹਨਾਂ ਦਾ ਕੋਈ ਕਸੂਰ ਨਹੀਂ ਹੈ। ਹੁਣ ਜਦੋਂ ਆਪਾਂ ਇਹਨਾਂ ਦੀ ਭਿੰਨ ਭੇਦਤਾ ਦੀ ਗੱਲ ਕਰਦੇ ਹਾਂ, ਆਮ ਜਿਹੜਾ ਸਾਡਾ ਅਨਾਜ ਅਸੀਂ ਅੱਜ ਕਣਕ ਖਾ ਰਹੇ ਹਾਂ ਜਾਂ ਅਸੀਂ ਝੋਨਾ ਖਾ ਰਹੇ ਹਾਂ ਜਾਂ ਜੋ ਵੀ ਅਸੀਂ ਖਾ ਰਹੇ ਹਾਂ, ਜੇ ਮੋਟੇ ਅਨਾਜਾਂ ਦੀ ਇਹਨਾਂ ਨੂੰ ਭਿੰਨ ਭੇਦ ਕਰਨਾ ਹੋਵੇ, ਕੀ ਫਰਕ ਤੁਸੀਂ ਕੀ ਮਹਿਸੂਸ ਕਰਦੇ ਹੋ ਜਾਂ ਕੀ ਕਹਿਣਾ ਚਾਹੋਗੇ?
0: ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਕਣਕ ਝੋਨਾ ਆ ਉਹ ਥੋੜ੍ਹੇ ਵੱਡੇ, ਉਹਨਾਂ ਦੇ ਦਾਣੇ ਥੋੜ੍ਹੇ ਵੱਡੇ ਹੁੰਦੇ ਆ, ਮੋਟੇ ਅਨਾਜਾਂ ਦੇ ਦਾਣੇ ਬਹੁਤ ਛੋਟੇ ਹੁੰਦੇ ਆ, ਇਹ ਸਰੋਂ ਤੋਂ ਵੀ ਦਾਣੇ ਛੋਟੇ ਹੁੰਦੇ ਆ। ਮੋਟੇ ਅਨਾਜਾਂ ਦੇ ਉੱਪਰ ਇੱਕ ਪਰਤ ਹੁੰਦੀ ਹੈ ਜਿਹੜੀ ਖੁਰਦਰੀ ਹੁੰਦੀ ਹੈ, ਜਿਹੜੇ ਕਣਕ ਝੋਨਾ ਹੈ ਇਹਦੇ ਉੱਪਰ ਇੱਕ ਕੋਈ ਵੀ ਇੱਦਾਂ ਦੀ ਪਰਤ ਨਹੀਂ ਹੁੰਦੀ ਜਿਹੜੀ ਖੁਰਦਰੀ ਹੈ, ਸ਼ਾਈਨੀ ਗ੍ਰੇਨਸ ਹੁੰਦੇ ਨੇ ਇਹ, ਤਾਂ ਉਹਨਾਂ ਨੂੰ ਮੋਟੇ ਅਨਾਜਾਂ ਨੂੰ ਅਸੀਂ ਕੋਰਸ ਗ੍ਰੇਨਸ ਕਹਿੰਦੇ ਹਾਂ, ਇਹਨਾਂ ਨੂੰ ਅਸੀਂ ਫਾਈਨ ਗ੍ਰੇਨਸ ਕਹਿੰਦੇ ਹਾਂ। ਇਹਨਾਂ ਦਾ ਆਟਾ ਅਤੇ ਬਾਕੀ ਚੀਜ਼ਾਂ ਦਾ ਟੇਸਟ ਸਾਨੂੰ ਬਣ ਗਿਆ, ਉਹਨਾਂ ਦਾ ਟੇਸਟ ਸਾਨੂੰ ਡਿਵੈਲਪ ਕਰਨਾ ਪਊਗਾ। ਅਤੇ ਜਿਹੜੇ ਮੋਟੇ ਅਨਾਜ ਨੇ, ਜਵਾਰ ਬਾਜਰਾ ਤਾਂ ਤੁਸੀਂ ਜਾਣਦੇ ਹੀ ਹੋ, ਮੇਜਰ ਮਿਲਟਸ ਹੋ ਗਏ, ਇਹਦੇ ਵਿੱਚ ਪੰਜ ਛੇ ਹੋਰ ਕ੍ਰੋਪਸ ਨੇ ਜਿਹੜੀਆਂ ਮਾਈਨਰ ਮਿਲਟਸ ਨੇ, ਉਹ ਹੈਗੀਆਂ ਤੁਹਾਡੀਆਂ ਜਿਵੇਂ ਰਾਗੀ, ਫਿੰਗਰ ਮਿਲਟ, ਫੋਕਸਟੇਲ ਮਿਲਟ ਹੋ ਗਈ ਤੁਹਾਡੀ ਕੰਗਣੀ, ਚੀਨਾ ਹੋ ਗਿਆ ਤੁਹਾਡਾ ਪ੍ਰੋਸੋ ਮਿਲਟ, ਲਿਟਲ ਮਿਲਟ ਹੋ ਗਿਆ ਤੁਹਾਡਾ ਕੁਟਕੀ, ਅਤੇ ਬਰਾਊਨ ਟੋਪ ਮਿਲਟ ਹੋ ਗਿਆ ਤੁਹਾਡਾ ਹਰੀ ਕੰਗਣੀ, ਅਤੇ ਇਹ ਸਾਰੀਆਂ ਕ੍ਰੋਪਸ ਜਿਹੜੀਆਂ ਨੇ ਇਹ ਮਾਈਨਰ ਮਿਲਟਸ ਦੇ ਅੰਦਰ ਆਉਂਦੀਆਂ ਨੇ।
1: ਮਤਲਬ ਕੋਦਰਾ, ਕੰਗਣੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਇਹ ਮਿਲਟਸ ਦੇ ਵਿੱਚ ਆਉਂਦੀਆਂ
0: ਨੇ, ਮਿਲਟਸ ਨੇ, ਮਾਈਨਰ ਮਿਲਟਸ ਕਹਿੰਦੇ ਆ ਇਹਨਾਂ ਨੂੰ। ਹਾਂਜੀ।
1: ਅੱਛਾ, ਤੁਸੀਂ ਇੱਕ ਕੋਰਸ ਗ੍ਰੇਨਸ ਦਾ ਜ਼ਿਕਰ ਕੀਤਾ ਸੀ, ਇਹ ਇਹਦਾ ਮਤਲਬ ਥੋੜਾ ਸਮਝਣਾ ਚਾਹਾਂਗੇ।
0: ਕੋਰਸ ਗ੍ਰੇਨਸ ਹੁੰਦੀਆਂ ਨੇ ਜਿਵੇਂ ਕਣਕ ਅਤੇ ਝੋਨੇ ਦੇ, ਜਦੋਂ ਤੁਸੀਂ ਕਣਕ ਯੂਟੀਲਾਈਜ਼ ਕਰਦੇ ਹੋ ਜਾਂ ਝੋਨਾ ਵਰਤਦੇ ਹੋ ਖਾਣ 'ਚ ਵਰਤਦੇ ਹੋ, ਇਹਨਾਂ ਦੇ ਉੱਪਰ ਸ਼ਾਈਨੀ ਸਰਫੇਸ ਹੁੰਦਾ, ਮਿਲ ਕਰਕੇ ਜਿਹੜਾ ਰਾਈਸ ਆਉਂਦਾ ਸ਼ਾਈਨੀ ਸਰਫੇਸ ਹੁੰਦਾ। ਜਿਹੜਾ ਆਹ ਕੋਰਸ ਗ੍ਰੇਨਸ ਹੈ ਇਹਨਾਂ ਦੇ ਉੱਪਰ ਇੱਕ ਖੁਰਦਰੀ ਜਿਹੀ ਲੇਅਰ ਹੁੰਦੀ ਹੈ,
1: ਬਸ ਇਹੀ ਫਰਕ
0: ਹੈ, ਇਹੀ ਫਰਕ ਹੈ, ਥੋੜ੍ਹਾ ਜਿਹਾ ਟੇਸਟ ਦਾ ਵੀ ਫਰਕ ਹੈ, ਟੇਸਟ ਇਹਨਾਂ ਲਈ ਡਿਵੈਲਪ ਕਰਨਾ ਪਊਗਾ। ਜਿਵੇਂ ਸਾਨੂੰ ਝੋਨੇ, ਚੌਲ ਅਤੇ ਕਣਕ ਦਾ ਟੇਸਟ ਡਿਵੈਲਪ ਹੋ ਗਿਆ, ਇਹਨਾਂ ਦਾ ਟੇਸਟ ਸਾਨੂੰ ਥੋੜ੍ਹਾ ਜਿਹਾ ਡਿਵੈਲਪ ਕਰਨਾ ਪਊਗਾ, ਕਿਉਂਕਿ ਸਾਊਥ ਇੰਡੀਆ 'ਚ ਤਾਂ ਇਹ ਬਹੁਤ ਵਧੀਆ ਤਰੀਕੇ ਨਾਲ ਆਮ ਰੋਜ਼ਾਨਾ ਦੀ ਡਾਇਟ 'ਚ ਲੋਕ। ਹਾਂਜੀ।
1: ਅੱਛਾ, ਇੱਕ ਹੋਰ ਇੰਦਰਪ੍ਰੀਤ ਜੀ, ਦੇਖੋ ਸਮੱਸਿਆ ਜਦੋਂ ਆਪਾਂ ਕਿਸੇ ਵੀ ਚੀਜ਼ ਦਾ, ਦੇਖੋ ਬਦਲਾਅ ਇਹ ਜ਼ਰੂਰੀ ਹੈ, ਪਰ ਜਦੋਂ ਬਦਲਾਅ ਕਰਨਾ ਹੁੰਦਾ ਤਾਂ ਉਹ 'ਚ ਬਹੁਤ ਅਜਿਹੀਆਂ ਦਿੱਕਤਾਂ ਵੀ ਆਉਂਦੀਆਂ, ਜਿੱਦਾਂ ਤੁਸੀਂ ਖੁਦ ਹੀ ਜ਼ਿਕਰ ਕੀਤਾ ਹੈ ਕਿ ਸਭ ਤੋਂ ਪਹਿਲੀ ਗੱਲ ਤਾਂ ਇਹ ਸਾਡਾ ਸਵਾਦ, ਕਿਉਂਕਿ ਅਸੀਂ ਗਿੱਝੇ ਹੋਏ ਹਾਂ, ਹੈ ਨਾ, ਉਹ ਤਾਂ ਹੁਣ ਤੁਸੀਂ ਜੀਆ ਜੰਤ ਨੂੰ ਵੀ ਕਿਸੇ ਨੂੰ ਜਿਹੜਾ ਉਹਨਾਂ ਦੀ ਖੁਰਾਕ ਹੈ ਉਹ ਤੋਂ ਬਦਲਾਅ ਵਾਲੀ ਚੀਜ਼ ਪਾਓਗੇ, ਨਹੀਂ ਖਾਣਗੇ, ਹੈ ਨਾ, ਬਦਲਾਅ ਕਰਨਾ ਹੈ ਤਾਂ ਉਹਦੇ ਵੱਲ ਬਹੁਤ ਸਾਰੀਆਂ ਦਿੱਕਤਾਂ ਹੈ, ਉਹ ਸਵਾਦ ਪੈਦਾ ਕਰਨਾ, ਫਿਰ ਉਹਨੂੰ ਪੈਦਾ ਕਰਨਾ, ਬਹੁਤ ਸਾਰੀਆਂ ਗੱਲਾਂ ਹੈ ਜਿਹੜੀਆਂ ਇਹ 'ਚ ਸ਼ਾਮਿਲ ਹੈ।
0: ਹਾਂਜੀ।
1: ਹੁਣ ਜਦੋਂ ਆਪਾਂ ਇਹਨਾਂ ਦੀ ਜਦੋਂ ਗੱਲ ਕਰਦੇ ਹਾਂ ਕਿ ਪੈਦਾਵਾਰੀ ਢਾਂਚੇ ਦੀ ਗੱਲ ਕਰਦੇ ਹਾਂ, ਜਿੱਦਾਂ ਇਹਨਾਂ ਜਿਹੜੇ ਆਪਾਂ ਕਣਕ ਅਤੇ ਝੋਨਾ ਪੈਦਾ ਕਰਦੇ ਹਾਂ ਇਹਦੇ 'ਚ ਅੱਗੋਂ ਬਹੁਤ ਸਾਰੀ ਸਮਰੱਥਾ ਹੈ, ਜਿੱਦਾਂ ਕਣਕ ਦਾ ਦਲੀਆ ਬਣਾ ਲੈਂਦੇ
0: ਹਾਂ,
1: ਕਣਕ ਦਾ ਆਟਾ ਬਣ ਜਾਂਦਾ, ਕਣਕ ਦੀ ਬ੍ਰੈਡ ਬਣ ਜਾਂਦੀ, ਹੋਰ ਵੀ ਕਣਕ ਤੋਂ ਬਹੁਤ ਬੇਸ਼ੁਮਾਰ ਚੀਜ਼ਾਂ ਬਣਦੀਆਂ ਹਨ, ਕਿਉਂਕਿ ਮੂਲ ਅਨਾਜ ਹੈ ਸਾਡਾ, ਜਿਹਨੂੰ ਅਸੀਂ ਕਹਿ ਸਕਦੇ ਹਾਂ ਬੁਨਿਆਦੀ ਖੁਰਾਕ ਹੈ। ਇਸੇ ਤਰ੍ਹਾਂ ਆਪਾਂ ਝੋਨੇ ਦੀ ਗੱਲ, ਚਲੋ ਪੰਜਾਬੀਆਂ ਦਾ ਨਹੀਂ ਹੈ ਪਰ ਝੋਨੇ ਤੋਂ ਵੀ ਜਿੱਦਾਂ ਆਪਾਂ ਚੌਲਾਂ ਤੋਂ ਵੀ ਬਹੁਤ ਸਾਰੀਆਂ ਚੀਜ਼ਾਂ ਬਣਦੀਆਂ ਹੈ, ਨਿਆਣੇ ਤਾਂ ਅੱਜ ਕੱਲ੍ਹ ਖਾਂਦੇ ਜ਼ਿਆਦਾਤਰ ਚੌਲਾਂ ਵਾਲੀਆਂ ਚੀਜ਼ਾਂ ਨੇ, ਕੀ ਇਹ ਜਿਹੜੀਆਂ ਫਸਲਾਂ ਮੋਟੇ ਅਨਾਜ ਜਦੋਂ ਆਪਾਂ ਬਦਲਾਅ ਦੀ ਗੱਲ ਕਰਦੇ ਹਾਂ ਇਹ ਬਰਾਬਰ ਟਿਕਣਗੀਆਂ, ਬਰਾਬਰ ਆ ਕੇ ਇਹਦੇ ਬੈਠਣਗੀਆਂ?
0: ਦੇਖੋ ਜੀ, ਜਦੋਂ ਤੁਸੀਂ ਗੱਲ ਕਰਦੇ ਹੋ ਵੀ ਸਾਨੂੰ ਮੁਨਾਫਾ ਕਿੰਨਾ ਹੋਊਗਾ,
1: ਹਾਂ ਬਿਲਕੁਲ,
0: ਮੁਨਾਫਾ ਤਾਂ ਉਹਦੀ ਬਨਿਸਬਤ ਘੱਟ ਹੈ ਕਿਉਂਕਿ ਇਹਦੀ ਪ੍ਰੋਡਕਸ਼ਨ ਘੱਟ ਹੈ। ਇਹ ਜਿੰਨਾ ਇੱਕ ਏਕੜ 'ਚੋਂ ਝੋਨਾ ਹੁੰਦਾ ਉੱਥੇ ਇੱਕ ਏਕੜ 'ਚੋਂ ਇਹ ਕ੍ਰੋਪ ਅੱਧੀ ਹੋਊਗੀ, ਝੋਨੇ ਦੇ ਮੁਕਾਬਲੇ ਅੱਧੀ ਤੋਂ ਵੀ ਥੋੜ੍ਹੀ ਘੱਟ ਹੀ ਹੋਊਗੀ। ਅਤੇ ਉਹਨੂੰ ਕੰਪਨਸੇਟ ਕਰਨ ਲਈ ਅਸੀਂ ਸੁਜੈਸਟ ਕਰ ਰਹੇ ਹਾਂ ਵੀ ਇੱਕ ਕ੍ਰੋਪ ਤੁਸੀਂ ਲਓ ਕਣਕ ਦੀ ਕਟਾਈ ਤੋਂ ਬਾਅਦ, ਝੋਨੇ ਦੀ ਬਿਜਾਈ ਤੋਂ ਬਾਅਦ, ਅਤੇ ਇੱਕ ਤੁਸੀਂ ਲਓ ਖਰੀਫ 'ਚ, ਇੱਕ ਸਮਰ ਸੀਜ਼ਨ ਕ੍ਰੋਪ ਲੈ ਲਓ, ਇੱਕ ਖਰੀਫ ਸੀਜ਼ਨ ਕ੍ਰੋਪ ਲੈ ਲਓ। ਉਹਨਾਂ ਦੋਨਾਂ ਕ੍ਰੋਪਸ ਨੂੰ ਜਦੋਂ ਤੁਸੀਂ ਮਿਲਾ ਕੇ ਆਪਣਾ ਪ੍ਰੋਫਿਟ ਦੇਖੋਗੇ ਤਾਂ ਹੋ ਸਕਦਾ ਉਹ ਝੋਨੇ ਤੱਕ ਬਰਾਬਰ ਆ ਜਾਵੇ। ਕਣਕ ਤਾਂ ਤੁਸੀਂ ਲਾਉਣੀ ਹੈ, ਨਹੀਂ ਤਾਂ ਕੋਈ ਹੋਰ ਫਸਲੀ ਚੱਕਰ ਦੇਖ ਲਓ, ਉਹਦੇ 'ਚ ਵੀ ਤੁਸੀਂ ਇਹ
1: ਕੋਈ ਤੁਸੀਂ ਸਿਫਾਰਸ਼ ਕਰ ਦਿਓ ਫਸਲੀ ਚੱਕਰ।

0: ਫੂਡ ਸਿਕਿਉਰਿਟੀ ਦੀ ਗੱਲ ਕਰਦੇ ਹਾਂ
1: ਹਾਂਜੀ
0: ਕਿ ਜਦੋਂ ਅਸੀਂ ਬਦਲਾਅ 'ਚ ਜਾਂਦੇ ਹਾਂ, ਕਿਉਂਕਿ ਕਣਕ ਅਤੇ ਝੋਨਾ ਇੱਕ ਸਾਡੀ ਫਸਲ ਸਿਰਫ ਇਹੀ ਨਹੀਂ
1: ਫੂਡ
0: ਹੈ,
1: ਬੋਲ
0: ਉਹ ਫੂਡ ਸਿਕਿਉਰਿਟੀ ਦਾ ਕੰਮ ਵੀ ਕਰਦੀ ਹੈ, ਕਿਤੇ
1: ਹਾਂਜੀ
0: ਉੱਥੇ ਨਹੀਂ ਜਾ ਕੇ ਸਾਨੂੰ ਫਿਰ ਸਮੱਸਿਆ ਆਊਗੀ?
1: ਨਹੀਂ ਸਰ, ਅਸੀਂ ਇੰਨਾ ਪ੍ਰੋਡਿਊਸ ਕਰਦੇ ਹਾਂ ਕਿ ਵਾਧੂ ਪ੍ਰੋਡਿਊਸ ਹੋ ਰਿਹਾ ਹੈ ਅਤੇ ਸਾਡੇ ਇੰਨੇ ਭੰਡਾਰ ਭਰੇ ਪਏ ਨੇ ਕਿ ਅਸੀਂ ਤੁਹਾਨੂੰ ਟੋਟਲੀ ਨਹੀਂ ਕਹਿ ਰਹੇ ਵੀ ਕਣਕ ਝੋਨੇ ਤੋਂ
0: ਹਟ ਜਾਣ,
1: ਹਟ ਜਾਣ, ਬਟ ਥੋੜ੍ਹਾ ਜਿਹਾ ਰਕਬਾ ਝੋਨੇ ਤੋਂ ਜੇ ਇੱਧਰਲੇ ਪਾਸੇ ਕੀਤਾ ਜਾਵੇ, ਸ਼ਿਫਟ ਕਰ ਲਏ, ਤੇ ਹੋ ਸਕਦਾ ਹੈ ਵੀ ਅਸੀਂ ਪੋਲਿਊਸ਼ਨ ਨੂੰ ਵੀ ਟੈਕਲ ਕਰ ਸਕੀਏ, ਅਸੀਂ ਬੈਲੈਂਸ ਕਰ ਲਈਏ, ਪਾਣੀ ਨੂੰ ਵੀ ਬਚਾ ਸਕੀਏ, ਕਿਉਂਕਿ ਇਹਨਾਂ ਨੂੰ ਪਾਣੀ ਬਹੁਤ ਮੀਂਹ ਦੇ ਪਾਣੀ ਨਾਲ ਹੀ ਹੋ ਜਾਂਦੀਆਂ ਨੇ, ਤੇ ਈਵਨ ਮਾੜੂ ਜ਼ਮੀਨਾਂ ਤੇ ਵੀ ਜੇ ਤੁਸੀਂ ਇਹਨਾਂ ਨੂੰ ਲਾ ਦਿਓ।
0: ਇੱਕ ਗੱਲ ਤੁਸੀਂ ਜ਼ਮੀਨ ਦੀ ਕੀਤੀ ਹੈ ਕਿ ਜਿੱਦਾਂ ਆਪਾਂ ਫਿਰ ਗੱਲ ਕਰਦੇ ਹਾਂ ਜ਼ਮੀਨ ਦੀ, ਕਿਉਂਕਿ ਇਹ ਜਿਹੜੀਆਂ ਫਸਲਾਂ ਆਪਾਂ ਸਾਰੇ ਜਾਣਦੇ ਹਾਂ, ਬਾਜਰੇ ਦੀ ਗੱਲ ਕਰਦੇ ਹਾਂ ਜਾਂ ਇਹ ਜਿਹੜੀਆਂ ਜਿੰਨੀਆਂ ਵੀ ਫਸਲਾਂ ਹੈ, ਕਿਉਂਕਿ ਇਹਨਾਂ ਲਈ ਰੇਤਲੀ ਜ਼ਮੀਨ ਜਿਹੜੀ ਆਪਾਂ ਸਮਝਦੇ ਹਾਂ ਕਿ ਉਹ ਜ਼ਿਆਦਾ ਮਾਫਕ ਹੁੰਦੀ ਹੈ ਬਜਾਏ ਕਿ ਡਾਕਰ ਚੀਕਣੀ ਮਿੱਟੀ।
1: ਚੀਕਣੀ ਮਿੱਟੀ,
0: ਕਿਉਂਕਿ ਹੁਣ ਡਾਕਟਰ ਇੰਦਰਪ੍ਰੀਤ ਜੀ ਇਹ ਵੀ ਤਾਂ ਸਮੱਸਿਆ ਆ ਗਈ ਹੈ ਕਿ ਝੋਨਾ ਲਾ ਲਾ ਕੇ ਅਸੀਂ ਜ਼ਮੀਨ ਦੀ ਤਾਂ ਮਤਲਬ ਜਿਹਦੇ ਖੋਪੜੀ ਸੁਜਾਤੀ ਵਾਲਾ ਸਾਫ ਹੋਇਆ ਪਿਆ ਕਿ ਜ਼ਮੀਨ ਇੰਨੀ ਸਖਤ ਹੋ ਗਈ ਹੈ ਤੈਅ ਉਹਦੀ ਕਿ ਕਿਤੇ ਨਾ ਕਿਤੇ ਦਿੱਕਤ ਨਹੀਂ ਆਊ ਪੈਦਾਵਾਰੀ ਤਾਕਤਾਂ 'ਚ?
1: ਨਹੀਂ ਸਰ, ਇਹ ਇੰਨੀਆਂ ਕਲਾਈਮੇਟ ਰਿਜ਼ੀਲੀਐਂਟ ਕਰੋਪਸ ਨੇ ਕਿ ਇਹਨਾਂ ਨੂੰ ਮਾੜੀ ਤੋਂ ਮਾੜੀ ਅਤੇ ਵਧੀਆ ਤੋਂ ਵਧੀਆ ਜ਼ਮੀਨ 'ਤੇ ਵੀ ਲਾ ਦਿਉ ਅਤੇ ਇਹ ਤੁਹਾਨੂੰ ਮੁਨਾਫਾ ਦੇ ਕੇ ਹੀ ਜਾਣਗੀਆਂ, ਹੋ ਜਾਂਦੀਆਂ ਨੇ। ਇਹ ਬਹੁਤ ਅਡੈਪਟੇਬਲ ਕਰੋਪਸ ਨੇ ਅਤੇ ਇਹਨਾਂ ਨੂੰ ਪਾਣੀ ਘੱਟ ਚਾਹੀਦਾ ਹੈ, ਇਹਨਾਂ ਨੂੰ ਖਾਦਾਂ ਵੀ ਘੱਟ ਚਾਹੀਦੀਆਂ ਨੇ, ਇਹਨਾਂ ਨੂੰ ਰਸਾਇਣ ਵੀ ਘੱਟ ਚਾਹੀਦੇ ਆ, ਭਾਵੇਂ ਉਹ ਆਪਣੇ ਕੰਜ਼ੰਪਸ਼ਨ ਲਈ ਥੋੜ੍ਹਾ ਜਿਹਾ ਰਕਬਾ ਆਪਣੇ ਲਈ ਆਪਣੇ ਘਰ ਦੇ ਯੂਜ਼ ਲਈ ਥੋੜ੍ਹਾ ਜਿਹਾ ਲਾ ਲੈਣ ਪਹਿਲਾਂ ਉਹ, ਕਿਉਂਕਿ ਇਹ ਚੀਜ਼ ਸ਼ੁਰੂ ਹੋਊਗੀ ਆਪਣੇ ਘਰ ਤੋਂ। ਜੇ ਅਸੀਂ ਇਹਨੂੰ ਵਰਤੋਂ ਕਰਨਾ ਸ਼ੁਰੂ ਕਰਾਂਗੇ ਤਾਂ ਹੀ ਅਸੀਂ ਆਪਣੇ ਪੜੋਸੀਆਂ ਨੂੰ ਦੱਸ ਸਕਾਂਗੇ ਕਿ ਅਸੀਂ ਇਹ ਖਾਂਦੇ ਹਾਂ, ਇਹਦੇ ਨਾਲ ਸਾਨੂੰ ਆਹ ਫਰਕ ਹੈ।
0: ਪਹਿਲੇ ਤਾਂ ਸਵਾਦ ਪੈਦਾ ਕਰਨਾ ਪੈਣਾ ਜੀ, ਆਪਣਾ ਸਵਾਦ ਬਦਲਣਾ ਪੈਣਾ ਹੈ, ਤੋ ਇਹ ਕਣਕ ਤੇ ਝੋਨੇ ਵਾਲੇ ਸਵਾਦ ਤੋਂ ਹਟ ਕੇ ਇਹਨਾਂ ਦੇ ਸਵਾਦ ਨੂੰ ਜਿਹੜਾ ਹੈ
1: ਇਹ ਥੋੜਾ ਜਿਹਾ ਇਦਾਂ ਵੀ ਨਹੀਂ ਹੈਗਾ ਕਿ ਬਿਲਕੁਲ ਹੀ ਅਲੱਗ ਹੈ ਇਹਦਾ ਸਵਾਦ, ਇਹਨੂੰ ਆਟੇ 'ਚ ਮਿਕਸ ਕਰਕੇ ਪਹਿਲਾਂ ਖਾ ਸਕਦੇ ਹਾਂ, ਫਿਰ ਹੌਲੀ ਹੌਲੀ ਹੌਲੀ ਹੌਲੀ ਦੂਜੇ ਪਾਸੇ ਜਾ ਸਕਦੇ।
0: ਸੋ ਡਾਕਟਰ ਇੰਦਰਪ੍ਰੀਤ ਜੀ, ਸਾਰੀਆਂ ਜਾਣਕਾਰੀਆਂ ਤੋਂ ਸਾਡੇ ਕਿਸਾਨ ਵੀਰ ਜ਼ਰੂਰ ਫਾਇਦਾ ਲੈਣਗੇ, ਲਾਹਾ ਲੈਣਗੇ, ਪ੍ਰੇਰਿਤ ਹੋਣਗੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ,
1: ਧੰਨਵਾਦ ਜੀ।
2: ਸੋਹਣੀ ਜੀ ਗੱਲਬਾਤ,
3: ਬਹੁਤ ਵਧੀਆ।
2: ਤੋ ਆਪਾਂ
3: ਮਿਲਟ ਬਾਰੇ ਜੋ ਜਾਣਕਾਰੀ ਉਹਨਾਂ ਨੇ ਦਿੱਤੀ, ਕੋਦਰੇ ਔਰ ਇਹਦੇ ਸਾਰੇ ਮੋਟੇ ਅਨਾਜ ਬਾਰੇ, ਇਹ ਅੱਜ ਦੀ ਜ਼ਰੂਰਤ ਹੈ।
2: ਬਿਲਕੁਲ ਬਿਲਕੁਲ, ਸਿਹਤ ਪੱਖੋਂ ਵੀ ਤੇ ਆਮਦਨ ਪੱਖੋਂ ਵੀ ਬੜੀ ਮਹੱਤਤਾ ਹੈਗੀ ਹੈ।
3: ਸਹੀ ਕਿਹਾ।
2: ਦੋ ਬੋਲ ਗੀਤ ਦੇ ਸੁਣਾਉਣੇ ਜੀ ਤੁਹਾਨੂੰ,
3: ਲਓ ਸੁਣਦੇ ਹਾਂ।

0: ਕੱਲ ਦਾ ਪ੍ਰੋਗਰਾਮ ਦੱਸੀਏ ਜੀ ਹੁਣ ਤੁਹਾਨੂੰ
1: ਜੀ।
0: ਕੱਲ ਨੂੰ ਸਵੇਰੇ 6:30 ਵਜੇ ਖੇਤੀਬਾੜੀ ਵਿੱਚ ਮੱਕੀ ਦੇ ਕੀੜਿਆਂ ਬਾਰੇ ਗੱਲਬਾਤ ਕਰਾਂਗੇ,
1: ਠੀਕ ਹੈ।
0: ਅਤੇ ਸ਼ਾਮਾਂ ਨੂੰ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ ਨਰਮੇ ਦੀ ਗੁਲਾਬੀ ਸੁੰਡੀ ਅਤੇ ਰਸ ਚੂਸਣ ਵਾਲੇ ਕੀੜਿਆਂ ਬਾਰੇ ਨਾ ਡਾਕਟਰ ਵਿਜੇ ਕੁਮਾਰ ਜਾਣਕਾਰੀ ਦੱਸ ਕੇ ਗਏ ਆ, ਇਹ ਸੁਣਾਵਾਂਗੇ,
1: ਠੀਕ ਹੈ।
0: ਹੋਰ ਗੀਤ ਸੰਗੀਤ ਵੀ ਹੋਊਗਾ, ਖੇਤੀ ਮਾਰਾਂ ਨਾਲ ਗੱਲਾਂ ਬਾਤਾਂ ਹੋਣਗੀਆਂ,
1: ਬਿਲਕੁਲ ਸਹੀ।
0: ਅਤੇ ਮੌਸਮ ਵੱਲੋਂ ਇਹ ਸੂਚਨਾ ਹੈ ਕਿ ਕੁਝ ਕੁ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ,
1: ਹੋ ਸਕਦੀ ਹੈ, ਜ਼ਰੂਰੀ ਨਹੀਂ ਹੈ,
0: ਹਾਂ ਹੋ ਸਕਦੀ ਹੈ। ਕੀ ਇਰਾਦਾ ਫਿਰ ਆਪਾਂ ਚੱਲੀਏ? ਆਪਾਂ
1: ਬਿਲਕੁਲ ਚੱਲਣਾ ਚਾਹੀਦਾ ਜੀ।

0: ਹੁਣ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

0: નમસ્કાર, એ આકાશવાણીએ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੋਨੇਸ਼ੀਆ ਦੀ ਆਪਣੀ ਯਾਤਰਾ ਸਫਲਤਾ ਨਾਲ ਪੂਰੀ ਕਰਨ ਤੋਂ ਬਾਅਦ ਆਸਟ੍ਰੇਲੀਆ ਲਈ ਰਵਾਨਾ ਹੋ ਗਏ ਨੇ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਅੱਜ ਕੁਵੈਤ ਦੇ ਵਲੀ ਅਹਿਦ ਸ਼ਹਿਜ਼ਾਦੇ ਸ਼ੇਖ ਸਬਾਹ ਅਲ ਖਾਲਿਦ ਅਲ ਸਬਾਹ ਨਾਲ ਮੁਲਾਕਾਤ ਕੀਤੀ। ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਸ਼ਹਿਰੀ ਆਵਾਜਾਈ ਮੰਤਰੀ ਰਾਮ ਮੋਹਨ ਨਾਇਡੂ ਨੇ ਦੇਸ਼ ਭਰ ਦੇ ਪ੍ਰਮੁੱਖ ਹਵਾਈ ਅੱਡਿਆਂ ਅਤੇ ਮੁਸਾਫਰ ਸਹੂਲਤਾਂ, ਸੁਰੱਖਿਆ ਪ੍ਰਬੰਧਾਂ ਅਤੇ ਇਮੀਗ੍ਰੇਸ਼ਨ ਪ੍ਰਣਾਲੀਆਂ ਦਾ ਜਾਇਜ਼ਾ ਲਿਆ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਕੇਂਦਰ ਅਲ ਨੀਨੋ ਦੇ ਮੱਦੇਨਜ਼ਰ ਪੰਜਾਬ ਸਮੇਤ ਹੋਰਨਾਂ ਰਾਜਾਂ ਵਿੱਚ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਤ੍ਰਿਣਮੂਲ ਕਾਂਗਰਸ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ 440 ਕਰੋੜ ਰੁਪਏ ਦੀ ਰਕਮ ਨੂੰ ਫਰੀਜ਼ ਕਰ ਦਿੱਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਦੇ ਨਾਲ ਯੋਗਿਆਕਾਰਤਾ ਵਿੱਚ ਯੂਨੈਸਕੋ ਵਿਸ਼ਵ ਵਿਰਾਸਤੀ ਸਥਾਨ ਪ੍ਰਭਾਨੰਦ ਮੰਦਿਰ ਦੇ ਦਰਸ਼ਨ ਕੀਤੇ। ਦੋਵਾਂ ਆਗੂਆਂ ਨੇ 9ਵੀਂ ਸਦੀ ਦੇ ਮੰਦਿਰ ਕੰਪਲੈਕਸ ਨੂੰ ਦੇਖਿਆ। ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਸ਼ਿਵ ਮੰਦਿਰ ਵਿੱਚ ਪੂਜਾ ਕੀਤੀ ਅਤੇ ਭਾਰਤ ਇੰਡੋਨੇਸ਼ੀਆ ਸਹਿਯੋਗ ਤਹਿਤ ਚੱਲ ਰਹੇ ਸੰਭਾਲ ਕਾਰਜਾਂ ਦਾ ਜਾਇਜ਼ਾ ਲਿਆ। ਇੱਕ ਸਾਂਝੇ ਬਿਆਨ ਵਿੱਚ ਰਾਸ਼ਟਰਪਤੀ ਪ੍ਰਬੋਵੋ ਨੇ ਕਿਹਾ ਕਿ ਪ੍ਰਭਾਨੰਦ ਭਾਰਤ ਅਤੇ ਇੰਡੋਨੇਸ਼ੀਆ ਵਿਚਕਾਰ ਸਦੀਆਂ ਪੁਰਾਣੇ ਸੱਭਿਆਚਾਰਕ ਸਬੰਧਾਂ ਦਾ ਪ੍ਰਤੀਕ ਏ। ਉਨ੍ਹਾਂ ਨੇ ਮੰਦਿਰ ਕੰਪਲੈਕਸ ਦੀ ਸੰਭਾਲ ਅਤੇ ਬਹਾਲੀ ਵਿੱਚ ਭਾਰਤ ਦੀ ਹਮਾਇਤ ਲਈ ਧੰਨਵਾਦ ਪ੍ਰਗਟਾਇਆ। ਪ੍ਰਧਾਨ ਮੰਤਰੀ ਮੋਦੀ ਨੇ ਇਸ ਦੌਰੇ ਨੂੰ ਇੱਕ ਡੂੰਘਾ ਅਧਿਆਤਮਕ ਅਤੇ ਯਾਦਗਾਰੀ ਅਨੁਭਵ ਦੱਸਿਆ। ਉਨ੍ਹਾਂ ਨੇ ਕਰੀਬ 12 ਸਦੀਆਂ ਤੋਂ ਇਸ ਸ਼ਾਨਦਾਰ ਵਿਰਸੇ ਨੂੰ ਸੁਰੱਖਿਅਤ ਰੱਖਣ ਲਈ ਇੰਡੋਨੇਸ਼ੀਆ ਦੇ ਲੋਕਾਂ ਦਾ ਧੰਨਵਾਦ ਪ੍ਰਗਟ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਮੰਦਰ ਦੀ ਸੰਭਾਲ ਵਿੱਚ ਭਾਰਤ ਦੀ ਹਿੱਸੇਦਾਰੀ ਦੋਵਾਂ ਦੇਸ਼ਾਂ ਦੇ ਸਾਂਝੇ ਸੱਭਿਆਚਾਰਕ ਵਿਰਸੇ ਨੂੰ ਦਰਸਾਉਂਦੀ ਏ। ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਬਹਾਲੀ ਪ੍ਰੋਜੈਕਟ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ।
1: ਯੋਗਿਆਕਾਰਤਾ ਕੇ ਇਸ ਭਵਯ ਮੰਦਿਰ ਕੰਪਲੈਕਸ ਅਬ ਜਬ ਹਮ ਪੁਨਰ ਨਿਰਮਾਣ ਕਾ ਕਾਮ ਕਰਨੇ ਜਾ ਰਹੇ ਹੈ ਔਰ ਇਹ ਯੂਨੈਸਕੋ ਕਾ ਵਰਲਡ ਹੈਰੀਟੇਜ ਹੈ, ਦੁਨੀਆ ਕੇ ਦੂਰ ਦੂਰ ਖੇਤਰੋਂ ਮੇ ਕਹੀਂ ਪਰ ਵੀ ਜਾਏ ਹਮੇ ਕਹੀਂ ਨਾ ਕਹੀਂ ਭਾਰਤ ਕੀ ਸਾਂਸਕ੍ਰਿਤਿਕ ਵਿਰਾਸਤ ਕੇ ਦਰਸ਼ਨ ਹੋਤੇ ਹੈ। ਇਹ ਪੂਰੇ ਸਾਊਥ ਈਸਟ ਏਸ਼ੀਆ ਕਾ ਦੂਸਰਾ ਸਬਸੇ ਬੜਾ ਹਮਾਰੀ ਵਿਰਾਸਤ ਕੀ ਪਹਿਚਾਨ ਹੈ।
0: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੋਨੇਸ਼ੀਆ ਦੀ ਆਪਣੀ ਯਾਤਰਾ ਸਫਲਤਾ ਨਾਲ ਪੂਰੀ ਕਰਨ ਤੋਂ ਬਾਅਦ ਆਸਟ੍ਰੇਲੀਆ ਦੇ ਮੈਲਬੌਰਨ ਲਈ ਰਵਾਨਾ ਹੋ ਗਏ ਨੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਮਿੱਤਰਤਾ ਦੇ ਵਿਸ਼ੇਸ਼ ਪ੍ਰਤੀਕ ਵਜੋਂ ਇੰਡੋਨੇਸ਼ੀਆਈ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਨੇ ਹਵਾਈ ਅੱਡੇ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਵਿਦਾਇਗੀ ਦਿੱਤੀ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਅੱਜ ਕੁਵੈਤ ਦੇ ਵਲੀ ਅਹਿਦ ਸ਼ਹਿਜ਼ਾਦੇ ਸ਼ੇਖ ਸਬਾਹ ਅਲ ਖਾਲਿਦ ਅਲ ਸਬਾਹ ਨਾਲ ਮੁਲਾਕਾਤ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਲੀ ਅਹਿਦ ਸ਼ਹਿਜ਼ਾਦੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਭਾਰਤ ਅਤੇ ਕੁਵੈਤ ਦਰਮਿਆਨ ਦਵੱਲੇ ਸਹਿਯੋਗ ਨੂੰ ਅੱਗੇ ਵਧਾਉਣ ਲਈ ਵਲੀ ਅਹਿਦ ਸ਼ਹਿਜ਼ਾਦੇ ਦੀ ਵਚਨਬੱਧਤਾ ਦੀ ਵੀ ਸ਼ਲਾਘਾ ਕੀਤੀ। ਵਿਦੇਸ਼ ਮੰਤਰੀ ਨੇ ਖਾੜੀ ਖੇਤਰ ਵਿੱਚ ਗਤੀਵਿਧੀਆਂ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨਾਲ ਦੇਸ਼ ਭਰ ਦੇ ਪ੍ਰਮੁੱਖ ਹਵਾਈ ਅੱਡਿਆਂ ਅਤੇ ਮੁਸਾਫਰ ਸਹੂਲਤਾਂ, ਸੁਰੱਖਿਆ ਪ੍ਰਬੰਧਾਂ ਅਤੇ ਇਮੀਗ੍ਰੇਸ਼ਨ ਪ੍ਰਣਾਲੀਆਂ ਦਾ ਜਾਇਜ਼ਾ ਲਿਆ। ਮੀਟਿੰਗ ਦੌਰਾਨ ਸ਼੍ਰੀ ਸ਼ਾਹ ਨੇ ਸਾਰੇ ਹਵਾਈ ਅੱਡਿਆਂ ਅਤੇ ਸਵੈ ਚਾਲਿਤ ਐਕਸਰੇ ਟ੍ਰੇ ਰਿਟਰਨ ਪ੍ਰਣਾਲੀ ਲਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਇਹ ਵੀ ਕਿਹਾ ਕਿ ਨਵੇਂ ਹਵਾਈ ਅੱਡਿਆਂ ਅਤੇ ਇਸ ਪ੍ਰਣਾਲੀ ਨੂੰ ਲਾਉਣ ਲਈ ਢੁਕਵੇਂ ਮਾਪਦੰਡ ਸਥਾਪਿਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਉਸਾਰੀ ਅਧੀਨ 21 ਹਵਾਈ ਅੱਡਿਆਂ ਅਤੇ ਬਾਕੀ 41 ਹਵਾਈ ਅੱਡਿਆਂ ਦੇ ਵਿਕਾਸ ਨੂੰ ਮੁਸਾਫਰ ਆਵਾਜਾਈ ਅਤੇ ਸਿਵਲ ਹਵਾਬਾਜ਼ੀ ਸੁਰੱਖਿਆ ਬਾਰੇ ਬਿਊਰੋ ਦੇ ਸੁਰੱਖਿਆ ਮਾਪਦੰਡਾਂ ਦੇ ਆਧਾਰ 'ਤੇ ਤਰਜੀਹ ਦਿੱਤੀ ਜਾਵੇ। ਸ਼੍ਰੀ ਸ਼ਾਹ ਨੇ ਮੁਸਾਫਿਰ ਅਤੇ ਹਵਾਈ ਜਹਾਜ਼ਾਂ ਦੀ ਆਵਾਜਾਈ ਦੇ ਆਧਾਰ 'ਤੇ ਸਾਰੇ ਹਵਾਈ ਅੱਡਿਆਂ ਅਤੇ ਏਅਰੋ ਬ੍ਰਿਜਾਂ ਦੀ ਗਿਣਤੀ ਨਿਰਧਾਰਿਤ ਕਰਨ ਲਈ ਮਾਪਦੰਡ ਸਥਾਪਿਤ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਇਹ ਨਿਰਦੇਸ਼ ਵੀ ਦਿੱਤਾ ਕਿ 16 ਪ੍ਰਮੁੱਖ ਹਵਾਈ

0: ਦਰਿਆ ਤੇ ਉਪਲਬਧ ਬੈਗੇਜ ਡਰੌਪ ਸਹੂਲਤ ਨੂੰ ਉੱਚ ਮੁਸਾਫਰ ਆਵਾਜਾਈ ਵਾਲੇ ਹੋਰ ਅੰਤਰਰਾਸ਼ਟਰੀ ਹਵਾਈ ਅੱਡਿਆਂ ਤੱਕ ਵਧਾਇਆ ਜਾਵੇ। ਗ੍ਰਹਿ ਮੰਤਰੀ ਨੇ ਕਿਹਾ ਕਿ 2027 ਤੱਕ ਸਾਰੇ ਰਾਜਾਂ ਦੇ ਮੁੱਖ ਦਫ਼ਤਰਾਂ ਵਿੱਚ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਦਫ਼ਤਰ ਕਾਰਜਸ਼ੀਲ ਹੋਣੇ ਚਾਹੀਦੇ ਨੇ। ਉਨ੍ਹਾਂ ਇਹ ਨਿਰਦੇਸ਼ ਵੀ ਦਿੱਤਾ ਕਿ ਅਗਰਤਲਾ ਅਤੇ ਜੇਵਰ ਹਵਾਈ ਅੱਡਿਆਂ 'ਤੇ ਅਧਿਕਾਰਤ ਇਮੀਗ੍ਰੇਸ਼ਨ ਚੌਕੀਆਂ ਨੂੰ ਜਲਦ ਤੋਂ ਜਲਦ ਚਾਲੂ ਕੀਤਾ ਜਾਵੇ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਕਿਹਾ ਕਿ ਦੇਸ਼ ਦੇ ਕਈ ਹਿੱਸਿਆਂ ਵਿੱਚ ਹਾਲ ਹੀ ਦੇ ਦਿਨਾਂ ਵਿੱਚ ਚੰਗੀ ਬਾਰਿਸ਼ ਹੋਈ ਏ, ਜਿਸ ਨਾਲ ਬਾਰਿਸ਼ ਦੀ ਘਾਟ ਵਾਲਿਆਂ ਦੀ ਜ਼ਿਲ੍ਹਿਆਂ ਦੀ ਗਿਣਤੀ 262 ਤੋਂ ਘੱਟ ਕੇ 178 ਹੋ ਗਈ ਏ। ਮੰਤਰੀ ਨੇ ਇਹ ਗੱਲ ਨਵੀਂ ਦਿੱਲੀ ਵਿੱਚ ਅਲ ਨੀਨੋ ਦੇ ਸੰਭਾਵੀ ਪ੍ਰਭਾਵ ਬਾਰੇ ਇੱਕ ਉੱਚ ਪੱਧਰੀ ਜਾਇਜ਼ਾ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਜੂਨ ਵਿੱਚ 33% ਬਾਰਿਸ਼ ਦੀ ਘਾਟ ਦਰਜ ਕਰਨ ਤੋਂ ਬਾਅਦ ਜੁਲਾਈ ਵਿੱਚ ਮੌਨਸੂਨ ਦੀ ਸਥਿਤੀ ਵਿੱਚ ਸੁਧਾਰ ਹੋਇਆ, ਜਿਸ ਨਾਲ ਕੁੱਲ ਘਾਟਾ 24% ਰਹਿ ਗਿਆ। ਮੰਤਰੀ ਨੇ ਕਿਹਾ ਕਿ ਕੇਂਦਰ ਪੰਜਾਬ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ, ਕਰਨਾਟਕਾ, ਬਿਹਾਰ, ਝਾਰਖੰਡ, ਤੇਲੰਗਾਨਾ, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ ਅਤੇ ਉੜੀਸਾ ਵਿੱਚ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਸ਼੍ਰੀ ਚੌਹਾਨ ਨੇ ਭਰੋਸਾ ਪ੍ਰਗਟਾਇਆ ਕਿ ਜੁਲਾਈ ਦੌਰਾਨ ਬਾਰਿਸ਼ ਹੋਰ ਤੇਜ਼ ਹੋਏਗੀ, ਜਿਸ ਨਾਲ ਸਾਉਣੀ ਦੀ ਬਿਜਾਈ ਵਿੱਚ ਤੇਜ਼ੀ ਆਏਗੀ। ਮੰਤਰੀ ਨੇ ਇਹ ਵੀ ਕਿਹਾ ਕਿ ਸਾਉਣੀ ਦੀ ਬਿਜਾਈ ਹੁਣ ਤੱਕ 350 ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿੱਚ ਪੂਰੀ ਹੋ ਚੁੱਕੀ ਏ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਨਾਲੋਂ ਕਰੀਬ 91 ਲੱਖ ਹੈਕਟੇਅਰ ਏ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨਾਂ ਨੂੰ ਦੇਰੀ ਨਾਲ ਹੋਣ ਵਾਲੀ ਬਾਰਿਸ਼ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਮੱਕੀ, ਬਾਜਰਾ ਅਤੇ ਮੂੰਗੀ ਵਰਗੀਆਂ ਘੱਟ ਸਮੇਂ ਵਾਲੀਆਂ ਅਤੇ ਘੱਟ ਪਾਣੀ ਵਾਲੀਆਂ ਫਸਲਾਂ ਦੀ ਕਾਸ਼ਤ ਕਰਨ ਦੀ ਸਲਾਹ ਦਿੱਤੀ ਗਈ ਏ।
1: जुलाई की अच्छी बारिश से बोनी की संभावनाएं बढ़ गई है, अब बोनी और तेजी से होगी। कल तक 350,85,000 हेक्टेयर में बोनी हुई है। मानसून में देरी के कारण तुअर, सोयाबीन और कपास पर थोड़ा प्रतिकूल बोनी पर प्रभाव पड़ा है। अब किसानों को यह सलाह दी जा रही है कि इनकी जगह मक्का, बाजरा और मूंग जैसी फसल जो कम समय में आ जाती है, उनकी बुआई को प्राथमिकता दें।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNews ਜਲੰਧਰ। ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਐਲਾਨ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੇ ਅੱਧ ਵਿੱਚ ਪੰਜਾਬ ਦਾ ਦੌਰਾ ਕਰਨਗੇ ਅਤੇ ਪੰਜਾਬ ਵਿੱਚ ਹੋਰ ਅਹਿਮ ਪ੍ਰੋਜੈਕਟਾਂ ਦੇ ਨਾਲ ਨਾਲ ਪੁਨਰ ਵਿਕਸਿਤ ਕੀਤੇ ਗਏ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਗੇ। ਉਨ੍ਹਾਂ ਕਿਹਾ ਕਿ ਮੁਕੰਮਲ ਹੋਏ 70 ਤੋਂ 75 ਅੰਮ੍ਰਿਤ ਭਾਰਤ ਸਟੇਸ਼ਨਾਂ ਦਾ ਉਦਘਾਟਨ ਪ੍ਰਧਾਨ ਮੰਤਰੀ ਜਲੰਧਰ ਕੈਂਟ ਸਟੇਸ਼ਨ ਤੋਂ ਵਰਚੁਅਲੀ ਕਰਨਗੇ।
2: ਰੇਲਵੇ ਦਾ ਅੰਮ੍ਰਿਤ ਭਾਰਤ, ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ 1500 ਰੇਲਵੇ ਸਟੇਸ਼ਨ ਇੱਕ ਵਾਰੀ 'ਚ ਉਹਨਾਂ ਨੂੰ ਬਣਾਉਣ ਲਈ, ਰੀਵੈਂਪ, ਰੀਡਿਵੈਲਪਮੈਂਟ ਕਰਨ ਲਈ ਉਹਨਾਂ ਨੇ ਫੈਸਲਾ ਕੀਤਾ। ਅਸੀਂ ਤਕਰੀਬਨ 70 ਤੋਂ 75 ਸਟੇਸ਼ਨ ਜਿਹੜੇ ਕੰਪਲੀਟ ਹੋ ਚੁੱਕੇ ਨੇ ਉਹ ਚੁਣੇ ਨੇ ਸਾਰੇ ਦੇਸ਼ ਦੇ ਵਿੱਚ। ਉਹ 1000 ਕਰੋੜ ਰੁਪਏ ਦੇ ਉਹ ਜਿਹੜੇ ਆ ਰੇਲਵੇ ਸਟੇਸ਼ਨ ਨੇ, ਜਿਹੜੇ ਕਿ ਅੱਜ ਏਅਰਪੋਰਟ ਤੋਂ ਘੱਟ ਨਹੀਂ ਆ, ਪ੍ਰਧਾਨ ਮੰਤਰੀ ਉਹਨਾਂ ਦਾ ਉਦਘਾਟਨ ਕਰਨਗੇ। ਹਜੇ ਤੱਕ ਟੈਂਟੇਟਿਵ ਡੇਟ ਆ ਜਿਹੜੀ ਉਹ 17 ਹੈ। ਪ੍ਰਧਾਨ ਮੰਤਰੀ ਆਪੁਰੇ ਆਉਣਗੇ ਅਤੇ ਸਾਰੇ 70 ਤੋਂ 75 ਸਟੇਸ਼ਨਾਂ ਦਾ ਜਿਹੜਾ ਵਰਚੁਅਲ ਉਦਘਾਟਨ ਬਾਕੀ ਜਗ੍ਹਾ ਦਾ ਉਰੇ ਉਹ ਕਰਨਗੇ।
0: ਅੱਜ ਸਟੇਸ਼ਨ 'ਤੇ ਤਿਆਰੀਆਂ ਦਾ ਜਾਇਜ਼ਾ ਲੈਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ 110 ਸਾਲ ਪੁਰਾਣੇ ਸਟੇਸ਼ਨ ਨੂੰ 125 ਕਰੋੜ ਰੁਪਏ ਦੀ ਲਾਗਤ ਨਾਲ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਵਿਸ਼ਵ ਪੱਧਰੀ ਸਹੂਲਤ ਵਿੱਚ ਬਦਲ ਦਿੱਤਾ ਗਿਆ ਹੈ। ਪੰਜਾਬ ਪੁਲਿਸ ਨੇ ਅੱਜ ਅੰਮ੍ਰਿਤਸਰ ਵਿੱਚ 3 ਮੁਲਜ਼ਮਾਂ ਤੋਂ 12 ਆਧੁਨਿਕ ਪਿਸਤੌਲ ਅਤੇ 6 ਹੱਥਗੋਲੇ ਬਰਾਮਦ ਕੀਤੇ ਨੇ। ਉਹ ਪਾਕਿਸਤਾਨ ਦੀ ASI ਅਤੇ ਵਿਦੇਸ਼ ਅਧਾਰਿਤ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਕਾਰਕੁਨਾਂ ਨੂੰ ਹਮਾਇਤ ਪ੍ਰਾਪਤ ਗੈਰ ਕਾਨੂੰਨੀ ਹਥਿਆਰਾਂ ਅਤੇ ਧਮਾਕਾ ਖੇਜ ਸਮੱਗਰੀ ਤਸਕਰੀ ਮੋਡਿਊਲ ਦਾ ਹਿੱਸਾ ਸਨ। ਪੁਲਿਸ ਹਲਕਿਆਂ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਸਰਹੱਦੀ ਰਾਜ ਪੰਜਾਬ ਵਿੱਚ ਜਨਤਕ ਸ਼ਾਂਤੀ ਭੰਗ ਕਰਨ ਦੇ ਉਦੇਸ਼ ਨਾਲ ਗਤੀਵਿਧੀਆਂ ਕਰਨ ਲਈ ਇਹ ਖੇਪ ਮਿਲੀ ਸੀ। ਇੱਕ ਕੇਸ ਦਰਜ ਕੀਤਾ ਗਿਆ ਅਤੇ ਹੋਰ ਜਾਂਚ ਜਾਰੀ ਏ। ਇਨਫੋਰਸਮੈਂਟ ਡਾਇਰੈਕਟੋਰੇਟ ED ਨੇ ਆਲ ਇੰਡੀਆ ਤ੍ਰਿਣਮੂਲ ਕਾਂਗਰਸ AITC ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ 440 ਕਰੋੜ ਰੁਪਏ ਦੀ ਰਕਮ ਨੂੰ ਫਰੀਜ਼ ਕਰ ਦਿੱਤਾ ਹੈ। ਇਹ ਮਾਮਲਾ ਮਾਲੀ ਲੈਣ ਦੇਣ ਅਤੇ ਸ਼ੱਕੀ ਮਨੀ ਲਾਂਡਰਿੰਗ ਨਾਲ ਸਬੰਧਿਤ ਏ। ਕੱਲ੍ਹ ED ਨੇ ਕੋਲਕਾਤਾ ਵਿੱਚ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ 2002 ਤਹਿਤ 5 ਥਾਵਾਂ ਦੀ ਤਲਾਸ਼ੀ ਲਈ। ਇਹ ਤਲਾਸ਼ੀਆਂ ਹਵਾਬਾਜ਼ੀ ਖੇਤਰ ਵਿੱਚ ਕੰਮ ਕਰਨ ਵਾਲੀ ਇੱਕ ਨਿੱਜੀ ਕੰਪਨੀ ਨਾਲ ਜੁੜੀਆਂ ਥਾਵਾਂ 'ਤੇ ਲਈਆਂ ਜਾ ਰਹੀਆਂ ਨੇ। ਸੁਪਰੀਮ ਕੋਰਟ ਨੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਦੀ 27 ਮਾਰਚ ਦੀ ਮੁਲੰਕਣ ਯੋਜਨਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਕਰਨ ਲਈ ਸਹਿਮਤੀ ਦੇ ਦਿੱਤੀ ਏ। ਇਹ ਯੋਜਨਾ ਖਾੜੀ ਦੇਸ਼ਾਂ ਦੇ ਉਹਨਾਂ ਨਿਯਮਿਤ ਵਿਦਿਆਰਥੀਆਂ ਲਈ ਸੀ ਜਿਨ੍ਹਾਂ ਦੀਆਂ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਈਰਾਨ ਅਮਰੀਕਾ ਟਕਰਾਅ ਕਾਰਨ ਰੱਦ ਕਰ ਦਿੱਤੀਆਂ ਗਈਆਂ ਸਨ। ਪੱਛਮੀ ਰੇਲਵੇ ਨੇ ਸੋਸ਼ਲ ਮੀਡੀਆ 'ਤੇ ਚੱਲ ਰਹੇ ਇੱਕ ਵੀਡੀਓ ਦਾ ਖੰਡਨ ਕੀਤਾ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਇੱਕ ਸਹਾਇਕ ਲੋਕੋ ਪਾਇਲਟ ਨੇ ਖਾਣਾ ਖਰੀਦਣ ਲਈ ਰੇਲ ਗੱਡੀ ਨੂੰ ਰੋਕਿਆ ਸੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰੇਲਵੇ ਨੇ ਸਪਸ਼ਟ ਕੀਤਾ ਹੈ ਕਿ ਰੇਲ ਗੱਡੀ ਨੂੰ ਪਹਿਲਾਂ ਹੀ ਰਾਓ ਯਾਰਡ ਵਿੱਚ ਨਿਰਧਾਰਿਤ ਇੰਜੀਨੀਅਰਿੰਗ ਕੰਮ ਕਾਰਨ ਰਾਓ ਹੋਮ ਸਿਗਨਲ 'ਤੇ ਰੋਕਿਆ ਗਿਆ ਸੀ, ਨਾ ਕਿ ਭੋਜਨ ਖਰੀਦਣ ਲਈ। ਇਸ ਨੇ ਇਹ ਵੀ ਕਿਹਾ ਕਿ ਅਧਿਕਾਰਤ ਸੰਚਾਲਨ ਰੁਕਣ ਦੌਰਾਨ ਸਹਾਇਕ ਲੋਕੋ ਪਾਇਲਟ ਨੂੰ ਭੋਜਨ ਖਰੀਦਦੇ ਦੇਖਿਆ ਗਿਆ ਸੀ। ਰੇਲਵੇ ਨੇ ਕਿਹਾ ਕਿ ਇਸ ਨਿੱਜੀ ਕਾਰਵਾਈ ਨੂੰ ਜਾਣਬੁੱਝ ਕੇ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਤਾਂ ਜੋ ਇਹ ਦੱਸਿਆ ਜਾ ਸਕੇ ਕਿ ਰੇਲ ਗੱਡੀ ਨੂੰ

0: ਖਾਣਾ ਖਰੀਦਣ ਲਈ ਰੋਕਿਆ ਗਿਆ ਸੀ, ਜੋ ਕਿ ਪੂਰੀ ਤਰ੍ਹਾਂ ਗਲਤ ਹੈ। ਆਖਿਰ 'ਚ ਖਾਸ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੋਨੇਸ਼ੀਆ ਦੀ ਆਪਣੀ ਯਾਤਰਾ ਸਫਲਤਾ ਨਾਲ ਪੂਰੀ ਕਰਨ ਤੋਂ ਬਾਅਦ ਆਸਟ੍ਰੇਲੀਆ ਲਈ ਰਵਾਨਾ ਹੋ ਗਏ ਨੇ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਅੱਜ ਕੁਵੈਤ ਦੇ ਵਲੀ ਅਹਿਦ ਸ਼ਹਿਜ਼ਾਦੇ ਸ਼ੇਖ ਸਭਾ ਅਲ ਖਾਲਿਦ ਅਲ ਸਭਾ ਨਾਲ ਮੁਲਾਕਾਤ ਕੀਤੀ। ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਦੇਸ਼ ਭਰ ਦੇ ਪ੍ਰਮੁੱਖ ਹਵਾਈ ਅੱਡਿਆਂ ਅਤੇ ਮੁਸਾਫਰ ਸਹੂਲਤਾਂ, ਸੁਰੱਖਿਆ ਪ੍ਰਬੰਧਾਂ ਅਤੇ ਇਮੀਗ੍ਰੇਸ਼ਨ ਪ੍ਰਣਾਲੀਆਂ ਦਾ ਜਾਇਜ਼ਾ ਲਿਆ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਕੇਂਦਰ ਆਲ ਨੀਨੋ ਦੇ ਮੱਦੇਨਜ਼ਰ ਪੰਜਾਬ ਸਮੇਤ ਹੋਰਨਾਂ ਰਾਜਾਂ ਵਿੱਚ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਵਜੇ ਹੋਏਗਾ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 7:40 ਤੇ 4 ਸੈਕਿੰਡ ਹੋਏ ਨੇ। ਹੁਣ ਪੇਸ਼ ਹੈ ਸਮਾਚਾਰ ਸਮੀਖਿਆ।
2: नमस्कार, पेश है हफ्तावारी समाचार समीक्षा। लेखक ने सीनियर पत्रकार नरेंद्र जग्गा, वाचिका अमनप्रीत कौर। हर साल 11 जुलाई नू विश्व भर विच विश्व आबादी दिवस मनाया जांदा है। इस दिन दा मुख उद्देश लोकां नू वधदी आबादी, सेहत, सिक्ख्या, औरतां दे अधिकार, परिवार नियोजन, वातावरण दी सुरक्षा अते टिकाऊ विकास वर्गे महत्वपूर्ण विषयां बारे जागरूक करना है। ए दिन सानू ए सोचण दा मौका दिंदा है कि वधदी आबादी दे नाल नाल असी अपने कुदरती स्रोतां दी संभाल किवें करिए अते आउण वालियां पीढ़ियां लई इक सुरक्षित, सेहतमंद अते खुशहाल भविख किवें यकीनी बनाईए। आबादी किसी भी देश दी सब तों वड्डी ताकत हो सकदी है अते सब तों वड्डी चुनौती भी। जेकर आबादी नूं चंगी सिक्ख्या, सेहत सहूलत, रोजगार अते हुनर ਵਿਕਾਸ ਦੇ ਮੌਕੇ ਮਿਲਣ ਤਾਂ ਇਹ ਦੇਸ਼ ਦੇ ਵਿਕਾਸ ਦੀ ਮਜ਼ਬੂਤ ਨੀਂਹ ਬਣਦੀ ਹੈ। ਪਰ ਜੇਕਰ ਇਹ ਸਹੂਲਤ ਉਪਲਬਧ ਨਾ ਹੋਣ ਤਾਂ ਵੱਧਦੀ ਆਬਾਦੀ ਬੇਰੁਜ਼ਗਾਰੀ, ਗਰੀਬੀ, ਪ੍ਰਦੂਸ਼ਣ, ਭੋਜਨ ਦੀ ਕਮੀ, ਖਾਣ ਪੀਣ ਦੀ ਘਾਟ ਅਤੇ ਸਮਾਜਿਕ ਅਸਮਾਨਤਾਵਾਂ ਵਰਗੀਆਂ ਸਮੱਸਿਆਵਾਂ ਨੂੰ ਜਨਮ ਦੇ ਸਕਦੀ ਹੈ। ਭਾਰਤ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਵਿਸ਼ਵ ਆਬਾਦੀ ਦਿਵਸ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਪਰਿਵਾਰ ਨਿਯੋਜਨ ਸਿਰਫ ਪਰਿਵਾਰ ਦਾ ਹੀ ਨਹੀਂ ਸਗੋਂ ਪੂਰੇ ਸਮਾਜ ਅਤੇ ਦੇਸ਼ ਦੇ ਵਿਕਾਸ ਦਾ ਵਿਸ਼ਾ ਹੈ। ਛੋਟੇ ਅਤੇ ਸੁਚੱਜੇ ਪਰਿਵਾਰ ਬੱਚਿਆਂ ਦੀ ਚੰਗੀ ਸਿਹਤ, ਪੋਸ਼ਣ, ਸਿੱਖਿਆ ਅਤੇ ਵਧੀਆ ਮਾਹੌਲ ਪ੍ਰਦਾਨ ਕਰਦਾ ਹੈ। ਇਸ ਦੇ ਨਾਲ ਮਾਤਾ ਅਤੇ ਬੱਚੇ ਦੇ ਸਿਹਤ ਵਿੱਚ ਵੀ ਸੁਧਾਰ ਆਉਂਦਾ ਹੈ। ਜਦੋਂ ਪਰਿਵਾਰ ਯੋਜਨਾਬੱਧ ਢੰਗ ਨਾਲ ਅੱਗੇ ਵੱਧਦੇ ਨੇ ਤਾਂ ਸਮਾਜ ਵੀ ਵਧੇਰੇ ਖੁਸ਼ਹਾਲ ਅਤੇ ਸੰਤੁਲਿਤ ਬਣਦਾ ਹੈ। ਇਸ ਦਿਨ ਦਾ ਇੱਕ ਹੋਰ ਮਹੱਤਵਪੂਰਨ ਸੰਦੇਸ਼ ਹੈ ਮਹਿਲਾਵਾਂ ਦਾ ਸਸ਼ਕਤੀਕਰਨ। ਜਦੋਂ ਧੀਆਂ ਨੂੰ ਸਿੱਖਿਆ ਮਿਲਦੀ ਹੈ, ਮਹਿਲਾਵਾਂ ਨੂੰ ਆਪਣੇ ਜੀਵਨ ਨਾਲ ਜੁੜੇ ਫੈਸਲੇ ਲੈਣ ਦਾ ਅਧਿਕਾਰ ਮਿਲਦਾ ਹੈ ਅਤੇ ਉਹਨਾਂ ਨੂੰ ਸਿਹਤ ਸਹੂਲਤਾਂ ਤੱਕ ਪੂਰੀ ਪਹੁੰਚ ਮਿਲਦੀ ਹੈ ਤਾਂ ਪੂਰਾ ਪਰਿਵਾਰ ਅਤੇ ਸਮਾਜ ਤਰੱਕੀ ਕਰਦਾ ਹੈ। ਵੱਧਦੀ ਆਬਾਦੀ ਦਾ ਸਿੱਧਾ ਪ੍ਰਭਾਵ ਵਾਤਾਵਰਨ ਉੱਤੇ ਵੀ ਪੈਂਦਾ ਹੈ। ਜੰਗਲਾਂ ਦੀ ਕਟਾਈ, ਹਵਾ ਅਤੇ ਪਾਣੀ ਦਾ ਪ੍ਰਦੂਸ਼ਣ, ਕੂੜੇ ਕਰਕਟ ਵਿੱਚ ਵਾਧਾ, ਜ਼ਮੀਨ ਦੀ ਵੱਧਦੀ ਉਪਜਾਊ ਸ਼ਕਤੀ ਅਤੇ ਜਲਵਾਯੂ ਪਰਿਵਰਤਨ ਵਰਗੀਆਂ ਸਮੱਸਿਆਵਾਂ ਮਨੁੱਖੀ ਜੀਵਨ ਨੂੰ ਪ੍ਰਭਾਵਿਤ ਕਰ ਰਹੀਆਂ ਨੇ। ਜੇਕਰ ਅਸੀਂ ਕੁਦਰਤੀ ਸਰੋਤਾਂ ਦੀ ਸੰਭਾਲ ਨਹੀਂ ਕਰਾਂਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਾਣੀ, ਖੁਰਾਕ ਅਤੇ ਸਾਫ਼ ਵਾਤਾਵਰਨ ਦੀ ਘਾਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਗੱਲ ਪੰਜਾਬ ਦੀ ਕਰੀਏ ਤਾਂ ਇਹ ਖੇਤੀਬਾੜੀ ਲਈ ਮਸ਼ਹੂਰ ਸੂਬਾ ਹੈ, ਪਰ ਅੱਜ ਇੱਥੇ ਵੀ ਕਈ ਨਵੀਆਂ ਚੁਣੌਤੀਆਂ ਸਾਹਮਣੇ ਆ ਰਹੀਆਂ ਨੇ। ਜ਼ਮੀਨ ਦਾ ਆਕਾਰ ਘਟ ਰਿਹਾ ਹੈ, ਭੂਜਲ ਦਾ ਪੱਧਰ ਹੇਠਾਂ ਜਾ ਰਿਹਾ ਹੈ, ਸ਼ਹਿਰ ਵਿੱਚ ਭੀੜ ਵੱਧ ਰਹੀ ਹੈ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਧੀਆਂ ਦੀ ਸਿੱਖਿਆ, ਮਾਤਾ ਅਤੇ ਬਾਲ ਸਿਹਤ, ਪੋਸ਼ਣ, ਨਸ਼ਾ ਮੁਕਤੀ, ਵਾਤਾਵਰਨ ਦੀ ਸੁਰੱਖਿਆ ਅਤੇ ਨੌਜਵਾਨਾਂ ਲਈ ਹੁਨਰ ਵਿਕਾਸ ਵਰਗੇ ਖੇਤਰਾਂ ਵਿੱਚ ਲਗਾਤਾਰ ਕੰਮ ਕਰਨ ਦੀ ਲੋੜ ਹੈ। ਜੇਕਰ ਹਰ ਪਰਿਵਾਰ ਆਪਣੇ ਬੱਚੇ ਨੂੰ ਚੰਗੀ ਸਿੱਖਿਆ ਅਤੇ ਸੰਸਕਾਰ ਦੇਵੇ ਤਾਂ ਇਹੀ ਬੱਚੇ ਭਵਿੱਖ ਵਿੱਚ ਪੰਜਾਬ ਅਤੇ ਦੇਸ਼ ਦੀ ਤਰੱਕੀ ਵਿੱਚ ਮਜ਼ਬੂਤ ਸਤੰਭ ਬਣਨਗੇ। ਪੰਜਾਬ ਲਈ ਇੱਕ ਹੋਰ ਮਹੱਤਵਪੂਰਨ ਚੁਣੌਤੀ ਹੈ ਪਾਣੀ ਦੀ ਸੰਭਾਲ। ਵੱਧਦੀ ਆਬਾਦੀ ਨਾਲ ਪਾਣੀ ਦੀ ਮੰਗ ਵੀ ਵੱਧਦੀ ਹੈ। ਜੇਕਰ ਅਸੀਂ ਅੱਜ ਤੋਂ ਹੀ ਪਾਣੀ ਦੀ ਬਚਤ, ਵਰਖਾ ਦੇ ਪਾਣੀ ਦੀ ਸੰਭਾਲ ਅਤੇ ਕੁਦਰਤੀ ਸਰੋਤਾਂ ਦੀ ਰੱਖਿਆ ਵੱਲ ਧਿਆਨ ਨਹੀਂ ਦੇਵਾਂਗੇ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਸਕਦੀ ਹੈ। ਪਿਛਲੇ 10 ਸਾਲਾਂ ਦੌਰਾਨ ਭਾਰਤ ਦੀ ਆਬਾਦੀ ਵਿੱਚ ਲਗਾਤਾਰ ਵਾਧਾ ਹੋਇਆ। 2016 ਵਿੱਚ ਭਾਰਤ ਦੀ ਆਬਾਦੀ ਲਗਭਗ 1.32 ਅਰਬ ਸੀ, ਜਦਕਿ 2025-26 ਤੱਕ ਇਹ ਵੱਧ ਕੇ ਲਗਭਗ 1.46 ਤੋਂ 1.48 ਅਰਬ ਦੇ ਨੇੜੇ ਪਹੁੰਚ ਗਈ ਹੈ। ਇਸਦਾ ਅਰਥ ਹੈ ਕਿ 10 ਸਾਲਾਂ ਵਿੱਚ ਦੇਸ਼ ਵਿੱਚ ਲਗਭਗ 14-15 ਕਰੋੜ ਲੋਕ ਹੋਰ ਵੱਧ ਗਏ ਨੇ। ਭਾਰਤ ਦੀ ਕੁੱਲ ਜ਼ਮੀਨ ਲਗਭਗ 32.87 ਲੱਖ ਵਰਗ ਕਿਲੋਮੀਟਰ ਹੀ ਹੈ। ਜ਼ਮੀਨ ਤਾਂ ਨਹੀਂ ਵਧੀ, ਪਰ ਇਸ ਉੱਤੇ ਰਹਿਣ ਵਾਲੇ ਲੋਕਾਂ ਦੀ ਗਿਣਤੀ ਵੱਧ ਗਈ। ਹਰ ਨਾਗਰਿਕ ਦੇ ਹਿੱਸੇ ਆਉਣ ਵਾਲੀ ਜ਼ਮੀਨ ਲਗਾਤਾਰ ਘਟ ਰਹੀ ਹੈ। ਖੇਤੀਬਾੜੀ ਵਾਲੀ ਜ਼ਮੀਨ ਉੱਤੇ ਦਬਾਅ ਵਧਿਆ ਏ, ਸ਼ਹਿਰਾਂ ਦਾ ਫੈਸਲਾ ਹੋਇਆ ਏ ਅਤੇ ਪਿੰਡਾਂ ਦੀ ਉਪਜਾਊ ਜ਼ਮੀਨ ਦਾ ਇੱਕ ਹਿੱਸਾ ਰਿਹਾਇਸ਼ੀ ਅਤੇ ਉਦਯੋਗਿਕ ਵਰਤੋਂ ਵਿੱਚ ਬਦਲਿਆ ਏ।

0: ਅਸੀਂ ਪਿਛਲੇ 10 ਸਾਲਾਂ ਦੀ ਸਥਿਤੀ ਵੇਖੀਏ ਤਾਂ ਹਰ ਸਾਲ ਲੱਖਾਂ ਨਵੇਂ ਲੋਕਾਂ ਲਈ ਘਰ, ਸਕੂਲ, ਹਸਪਤਾਲ, ਸੜਕਾਂ, ਬਿਜਲੀ, ਪਾਣੀ ਅਤੇ ਰੋਜ਼ਗਾਰ ਦੀ ਲੋੜ ਪੈਂਦੀ ਹੈ। ਇਸ ਨਾਲ ਸਰਕਾਰਾਂ ਉੱਤੇ ਬੁਨਿਆਦੀ ਢਾਂਚੇ ਵਿੱਚ ਵੱਡੇ ਨਿਵੇਸ਼ ਦਾ ਦਬਾਅ ਵਧਿਆ ਹੈ। ਹਰ ਸਾਲ ਕਰੋੜਾਂ ਨੌਜਵਾਨ ਰੋਜ਼ਗਾਰ ਦੀ ਮਾਰਕੀਟ ਵਿੱਚ ਆਉਂਦੇ ਨੇ, ਜਿਸ ਕਰਕੇ ਨੌਕਰੀਆਂ ਪੈਦਾ ਕਰਨਾ ਇੱਕ ਵੱਡੀ ਚੁਣੌਤੀ ਬਣ ਗਿਆ ਹੈ। ਅਤੇ ਤੀਜਾ, ਸ਼ਹਿਰੀਕਰਨ ਹੈ। ਵੱਡੇ ਸ਼ਹਿਰਾਂ ਵਿੱਚ ਭੀੜ, ਟ੍ਰੈਫਿਕ, ਪ੍ਰਦੂਸ਼ਣ ਅਤੇ ਰਿਹਾਇਸ਼ ਦੀ ਸਮੱਸਿਆ ਹੋਰ ਵੀ ਗੰਭੀਰ ਹੋਈ ਹੈ। ਇਸ ਦੇ ਬਾਵਜੂਦ ਵੱਧਦੀ ਆਬਾਦੀ ਦਾ ਇੱਕ ਸਕਾਰਾਤਮਕ ਪੱਖ ਵੀ ਇਹ ਕਿ ਭਾਰਤ ਦੁਨੀਆ ਦੀਆਂ ਸਭ ਤੋਂ ਵੱਡੀਆਂ ਨੌਜਵਾਨ ਆਬਾਦੀਆਂ ਵਿੱਚੋਂ ਇੱਕ ਹੈ। ਜੇਕਰ ਨੌਜਵਾਨ ਸ਼ਕਤੀ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ, ਹੁਨਰ ਅਤੇ ਰੋਜ਼ਗਾਰ ਮਿਲੇ ਤਾਂ ਇਹ ਆਬਾਦੀ ਭਾਰਤ ਦੀ ਸਭ ਤੋਂ ਵੱਡੀ ਆਰਥਿਕ ਤਾਕਤ ਬਣ ਸਕਦੀ ਹੈ। ਸੰਤੁਲਿਤ ਆਬਾਦੀ, ਸਿੱਖਿਅਤ ਸਮਾਜ, ਸਿਹਤਮੰਦ ਪਰਿਵਾਰ ਅਤੇ ਸਿੱਖਿਅਤ ਵਾਤਾਵਰਣ ਹੀ ਵਿਕਸਿਤ ਭਾਰਤ ਦੀ ਅਸਲ ਨੀਂਹ ਹੈ। ਸਾਨੂੰ ਸਭ ਨੂੰ ਮਿਲ ਕੇ ਇਹ ਸੰਕਲਪ ਕਰਨਾ ਚਾਹੀਦਾ ਹੈ ਕਿ ਅਸੀਂ ਜਾਗਰੂਕਤਾ ਫੈਲਾਵਾਂਗੇ, ਕੁਦਰਤੀ ਸਰੋਤਾਂ ਦੀ ਰੱਖਿਆ ਕਰਾਂਗੇ, ਪਰਿਵਾਰ ਨਿਯੋਜਨ ਅਤੇ ਸਿਹਤਮੰਦ ਜੀਵਨ ਨੂੰ ਅਪਣਾਵਾਂਗੇ ਅਤੇ ਆਪਣੇ ਬੱਚਿਆਂ ਲਈ ਇੱਕ ਅਜਿਹਾ ਭਵਿੱਖ ਛੱਡ ਕੇ ਜਾਵਾਂਗੇ ਜਿਸ ਤੇ ਉਹ ਮਾਣ ਕਰ ਸਕਣ। ਇਸ ਦੇ ਨਾਲ ਹੀ ਸਮਾਚਾਰ ਸਮੀਖਿਆ ਖਤਮ ਹੋਈ। ਨਮਸਕਾਰ।
1: ਹੁਣ ਤੁਸੀਂ ਸੁਣ ਰਹੇ ਸੀ ਸਮਾਚਾਰ ਸਮੀਖਿਆ। ਯੇ ਆਕਾਸ਼ਵਾਣੀ ਕਾ ਜਲੰਧਰ ਕੇਂਦਰ ਹੈ। ਅਬ ਆਪ ਸੁਣੇਂਗੇ ਹਿੰਦੀ ਵਾਰਤਾ ਪ੍ਰੋਗਰਾਮ ਮੇਂ ਡਾਕਟਰ ਜਵਾਹਰ ਧੀਰ ਕੀ ਵਾਰਤਾ ਪ੍ਰਾਣੀ ਆਸਤਿਤਵ ਔਰ ਪਰਿਆਵਰਣ ਸੰਰਕਸ਼ਣ।
2: ਆਜ ਕਲ ਜਿਸ ਪ੍ਰਕਾਰ ਸੇ ਵਾਤਾਵਰਣ ਮੇਂ ਲਗਾਤਾਰ ਪਰਿਵਰਤਨ ਹੋ ਰਹਾ ਹੈ, ਉਸਸੇ ਪਰਿਆਵਰਣ ਵਿਸ਼ੇਸ਼ਜ್ਞ ਤਥਾ ਇਸ ਵਿਸ਼ੇ ਸੇ ਜੁੜੇ ਅੰਨੇ ਲੋਕ ਚਿੰਤਿਤ ਹੈਂ। ਯੇ ਸੋਚ ਉਭਰਨੇ ਲਗੀ ਹੈ ਕਿ ਪ੍ਰਾਣੀ ਔਰ ਪਰਿਆਵਰਣ ਜੋ ਗਹਿਰਾਈ ਕੇ ਸਾਥ ਇੱਕ ਦੂਸਰੇ ਕੇ ਸਾਥ ਜੁੜੇ ਹੋਏ ਹੈਂ ਕਾ ਭਵਿਸ਼ਯ ਕਿਆ ਹੈ। ਪਰਿਆਵਰਣ ਪ੍ਰੇਮੀਓ ਕੇ ਜੀਵਨ ਕੇ ਲੀਏ ਆਵਸ਼ਕ ਹਾਲਾਤ ਬਨਾਤਾ ਹੈ, ਜਬਕਿ ਪ੍ਰਾਣੀ ਵੀ ਪਰਿਆਵਰਣ ਕੋ ਪ੍ਰਭਾਵਿਤ ਕਰਤੇ ਹੈਂ। ਪਰਿਆਵਰਣ ਕਿਆ ਹੈ, ਪਹਿਲੇ ਯੇ ਸਮਝਣਾ ਜ਼ਰੂਰੀ ਹੈ। ਇਸਮੇਂ ਜਲ, ਵਾਯੂ, ਭੂਮੀ, ਪੌਦੇ, ਜਾਨਵਰ ਆਦਿ ਸ਼ਾਮਿਲ ਹੈਂ। ਪਰਿਆਵਰਣ ਮੇਂ ਉਪਸਥਿਤ ਰਸਾਇਣਿਕ, ਭੌਤਿਕ ਤਥਾ ਜੈਵਿਕ ਆਦਿ ਕਾਰਕ ਕਿਸੀ ਪ੍ਰਾਣੀ ਯਾ ਹਾਲਾਤ ਕੇ ਅਨੁਸਾਰ ਤੰਤਰ ਕੋ ਪ੍ਰਭਾਵਿਤ ਕਰਤੇ ਹੈਂ। ਪਰਿਆਵਰਣ ਸ੍ਰਿਸ਼ਟੀ ਮੇਂ ਉਪਸਥਿਤ ਪ੍ਰਾਣੀਓ ਕੇ ਲੀਏ ਭੋਜਨ, ਪਾਣੀ, ਆਸ਼ਰਯ ਆਦਿ ਜ਼ਰੂਰੀ ਸੰਸਾਧਨ ਪ੍ਰਦਾਨ ਕਰਤਾ ਹੈ ਤਥਾ ਯੇ ਪ੍ਰਾਣੀਓ ਕੇ ਵਿਕਾਸ ਔਰ ਉਨਕੇ ਜੀਵਨ ਕੋ ਪ੍ਰਭਾਵਿਤ ਕਰਤਾ ਹੈ। ਪ੍ਰਾਣੀ ਸੇ ਅਭਿਪ੍ਰਾਇ ਯੇ ਹੈ ਕਿ ਪਰਿਆਵਰਣ ਕੇ ਜੈਵਿਕ ਘਟਕੋਂ ਕੋ ਪ੍ਰਾਣੀ ਕਹਾ ਜਾਤਾ ਹੈ। ਵੇ ਪਰਿਆਵਰਣ ਮੇਂ ਹੋਣੇ ਵਾਲੇ ਪਰਿਵਰਤਨੋਂ ਕੇ ਪ੍ਰਤੀ ਪ੍ਰਤੀਕ੍ਰਿਆ ਕਰਤੇ ਹੈਂ। ਪ੍ਰਾਣੀ ਪਰਿਆਵਰਣ ਕੋ ਪ੍ਰਭਾਵਿਤ ਕਰਤੇ ਹੈ, ਜੈਸੇ ਕਿ ਬੀਜੋਂ ਕਾ ਫੈਲਾਵ, ਮਿੱਟੀ ਕੇ ਪੋਸ਼ਣ ਮੇਂ ਯੋਗਦਾਨ ਕਰਨਾ ਆਦਿ ਮੇਂ ਪ੍ਰਾਣੀ ਕਾ ਯੋਗਦਾਨ ਮਹੱਤਵਪੂਰਨ ਹੈ। ਮਨੁੱਸ਼ਯ, ਪਸ਼ੂ ਪਕਸ਼ੀ ਔਰ ਪਰਿਆਵਰਣ, ਇਨ ਤੀਨੋਂ ਕਾ ਸਵਾਸਥ ਵੀ ਆਪਸ ਮੇਂ ਜੁੜਾ ਹੁਆ ਹੈ। ਇਨਸੇ ਅਗਰ ਏਕ ਕਾ ਸਵਸਥ ਵਿਗੜਤਾ ਹੈ ਤੋ ਤੀਨੋਂ ਕਾ ਆਪਸੀ ਸੰਤੁਲਨ ਵਿਗੜ ਜਾਤਾ ਹੈ। ਹਮ ਦੇਖਤੇ ਹੈ ਕਿ ਜਬ ਵਾਤਾਵਰਣ ਪ੍ਰਦੂਸ਼ਿਤ ਹੋ ਜਾਏ, ਸ਼ਹਿਰੀ ਔਰ ਵਿਸ਼ੇਸ਼ਕਰ ਵਨੋਂ ਮੇਂ ਵਰਿਕਸ਼ੋਂ ਕੀ ਅੰਧਾਧੁੰਦ ਕਟਾਈ ਔਰ ਜਲਵਾਯੂ ਮੇਂ ਪਰਿਵਰਤਨ ਕੇ ਹੋ ਜਾਣੇ ਪਰ ਇਸਕਾ ਸਭਸੇ ਅਧਿਕ ਅਸਰ ਪ੍ਰਾਣੀਓ ਕੇ ਜੀਵਨ ਪਰ ਪੜਤਾ ਹੈ। ਇਸਸੇ ਮਨੁੱਸ਼ਿਓ ਕਾ ਜੀਵਨ ਔਰ ਸਵਸਥ ਸਭਸੇ ਅਧਿਕ ਪ੍ਰਭਾਵਿਤ ਹੋਤਾ ਹੈ। ਆਪ ਜੇ ਜਾਣਕਰ ਹੈਰਾਨ ਹੋਂਗੇ ਕਿ ਸੰਪੂਰਨ ਸ੍ਰਿਸ਼ਟੀ ਕਾ ਜੀਵਨ ਪਰਿਆਵਰਣ ਪਰ ਨਿਰਭਰ ਹੋਤਾ ਹੈ। ਮਾਨਵੀ ਗਤੀਵਿਧੀਓ ਕਾ ਸਰਵਾਧਿਕ ਪ੍ਰਭਾਵ ਪਰਿਆਵਰਣ ਪਰ ਪੜਤਾ ਹੈ। ਪਰਿਆਵਰਣ ਸਜੀਵ ਔਰ ਨਿਰਜੀਵ ਦੋਨੋਂ ਪਰ ਨਿਰਭਰ ਹੋਤਾ ਹੈ। ਸਜੀਵ ਵਸਤੂਓ ਮੇਂ ਲੋਕ, ਪੌਦੇ, ਜਾਨਵਰ ਔਰ ਬਾਕੀ ਸਭੀ ਜੀਵਿਤ ਚੀਜ਼ੇ ਸ਼ਾਮਿਲ ਹੈਂ ਔਰ ਇਨਕਾ ਜੀਵਿਤ ਰਹਿਣਾ ਪਰਿਆਵਰਣ ਕੀ ਨਿਰਜੀਵ ਚੀਜ਼ੋਂ ਪਰ ਆਸ਼ਰਿਤ ਹੈ। ਪਰਿਆਵਰਣ ਪਰ ਮਾਨਵੀ ਗਤੀਵਿਧੀਓ ਕਾ ਸਪਸ਼ਟ ਪਰਿਣਾਮ ਹਮੇ ਦੇਖਣੇ ਕੋ ਮਿਲਤਾ ਹੈ। ਜੈਸੇ ਜੈਸੇ ਧਰਤੀ ਪਰ ਮਨੁੱਸ਼ਿਓ ਕੀ ਗਿਣਤੀ ਬੜਤੀ ਹੈ, ਤੈਸੇ ਤੈਸੇ ਉਨਕੀ ਜ਼ਰੂਰਤੋਂ ਕੋ ਪੂਰਾ ਕਰਨੇ ਕੇ ਲੀਏ ਵਨੋਂ ਕੀ ਕਟਾਈ ਬੜ੍ਹਨੇ ਲਗਤੀ ਹੈ ਔਰ ਵਨੋਂ ਕੀ ਕਟਾਈ ਜਲਵਾਯੂ ਮੇਂ ਪਰਿਵਰਤਨ ਕੇ ਲੀਏ ਜ਼ਿੰਮੇਦਾਰ ਹੈ। ਯੇ ਬਾਤ ਉਲੇਖਨੀ ਹੈ ਕਿ ਜਨਸੰਖਿਆ ਜਿਤਨੀ ਜ਼ਿਆਦਾ ਹੋਗੀ ਉਨਕੇ ਲੀਏ ਭੋਜਨ ਔਰ ਜੀਨੇ ਕੇ ਲੀਏ ਲੀਏ ਜ਼ਰੂਰੀ ਵਸਤੂਓਂ ਕੀ ਮੰਗ ਵੀ ਜ਼ਿਆਦਾ ਹੋਗੀ। ਯੇ ਬਾਤ ਹਰ ਕੋਈ ਸਮਝਤਾ ਹੈ ਕਿ ਮਾਨਵੀਯ ਯਾ ਅੰਨੇ ਪ੍ਰਾਣੀਓ ਕਾ ਜੀਵਨ ਵਨੋਂ ਪਰ ਹੀ ਨਿਰਭਰ ਰਹਿਤਾ ਹੈ। ਪ੍ਰਾਣੀਓ ਕੇ ਲੀਏ ਪਰਿਆਵਰਣ ਸੰਰਕਸ਼ਣ ਕਾ ਵਿਸ਼ੇਸ਼ ਮਹੱਤਵ ਹੈ। ਇਸ ਲਈ ਪਹਿਲੇ ਯੇ ਜਾਨਣਾ ਵੀ ਜ਼ਰੂਰੀ ਹੈ ਕਿ ਪਰਿਆਵਰਣ ਪ੍ਰੇਮੀਓ ਕੋ ਦੇਤਾ

0: ਹੁਣੇ ਤੁਸੀਂ ਸੁਣ ਰਹੇ ਸੀ ਆਸ਼ਾ ਭੋਸਲੇ ਦੀ ਆਵਾਜ਼ ਜਗ੍ਹਾ ਸਰ। ਅਸੀਂ ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 8 ਵਜ ਰਹੇ ਨੇ। ਹੁਣ ਪੇਸ਼ ਹੈ ਜਲੰਧਰ ਕੈਂਟ ਰੇਲਵੇ ਸਟੇਸ਼ਨ 'ਤੇ ਰੇਡੀਓ ਰਿਪੋਰਟ।
1: ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਦੌਰਾ ਕਰਕੇ ਉੱਥੇ ਚੱਲ ਰਹੀਆਂ ਅੰਤਿਮ ਤਿਆਰੀਆਂ ਦਾ ਜਾਇਜ਼ਾ ਲਿਆ। ਸਟੇਸ਼ਨ ਦਾ ਪੁਨਰ ਵਿਕਾਸ ਲਗਭਗ 98.99 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ। ਜਲਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਅਤਿ ਆਧੁਨਿਕ ਰੇਲਵੇ ਸਟੇਸ਼ਨ ਦਾ ਡਿਜੀਟਲ ਜਾਂ ਨਿੱਜੀ ਤੌਰ 'ਤੇ ਉਦਘਾਟਨ ਕਰਨਗੇ। ਇਸ ਮੌਕੇ ਨੂੰ ਲੈ ਕੇ ਸਥਾਨਕ ਪ੍ਰਸ਼ਾਸਨ ਅਤੇ ਰਾਜਨੀਤਿਕ ਆਗੂ ਤਿਆਰੀਆਂ 'ਚ ਜੁਟੇ ਹੋਏ ਨੇ। ਜਲੰਧਰ ਕੈਂਟ ਰੇਲਵੇ ਸਟੇਸ਼ਨ 'ਤੇ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਨ ਲਈ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮੌਕੇ 'ਤੇ ਪਹੁੰਚ ਕੇ ਕੰਮ ਦਾ ਜਾਇਜ਼ਾ ਲਿਆ। ਸਟੇਸ਼ਨ ਪਹੁੰਚਣ 'ਤੇ ਰੇਲਵੇ ਬੋਰਡ ਦੇ ਸੀਨੀਅਰ ਅਧਿਕਾਰੀਆਂ ਅਤੇ ਸਥਾਨਕ ਰਾਜਨੀਤਿਕ ਆਗੂਆਂ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਕੇਂਦਰੀ ਮੰਤਰੀ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਨਿਰਮਾਣ ਕਾਰਜ ਦੀ ਪ੍ਰਗਤੀ ਅਤੇ ਤਿਆਰੀਆਂ ਬਾਰੇ ਜਾਣਕਾਰੀ ਹਾਸਲ ਕੀਤੀ। ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਆਧੁਨਿਕਰਨ ਦਾ ਕੰਮ ਹੁਣ ਅੰਤਿਮ ਪੜਾਅ 'ਚ ਹੈ ਅਤੇ ਇਸ ਨੂੰ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕਰਨ ਲਈ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।
2: ਮੈਂ ਸਾਰੇ ਪੰਜਾਬ ਅਤੇ ਪੰਜਾਬ ਵਾਸੀਆਂ ਨੂੰ ਇਸ ਗੱਲ ਦੀ ਬੜੀ ਮੈਂ ਸਮਝਦਾ ਖੁਸ਼ਖਬਰੀ ਆ। ਅਸੀਂ ਰੇਲਵੇ ਦਾ ਜਿਹੜਾ ਹਮੇਸ਼ਾ ਜਿਹੜਾ ਸੈਂਕੜੇ ਸਾਲਾਂ ਤੋਂ ਕੋਈ ਕੰਮ ਕਿਸੇ ਨੇ ਕੀਤਾ ਨਹੀਂ ਸੀ, ਉਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਵੈਸੇ ਤਾਂ ਉਹਨਾਂ ਨੇ ਗੱਲ ਬੋਲਦੇ ਹੋਏ ਅਨੇਕਾਂ ਵਾਰ ਕਹੀ ਆ। ਅੱਜ ਦੇ ਆਉਂਦੇ ਤਾਂ ਗੱਲ ਉਹਨਾਂ ਨੇ ਕੀਤੀ ਹੈ। ਉਹ ਕਹਿੰਦੇ ਮੈਂ ਕਿਉਂ ਦਿਨ ਰਾਤ ਮਿਹਨਤ ਕਰ ਰਿਹਾ, ਕਿਉਂ ਮੈਂ ਆਪਣੇ ਆਪ ਦੇ ਕਦੇ ਸਰੀਰ ਦੀ ਪਰਵਾਹ ਨਹੀਂ ਕੀਤੀ, ਕਦੇ ਮੈਂ ਇੱਕ ਘੰਟੇ ਦੀ ਇੱਕ ਮਿੰਟ ਦੀ ਕਦੇ ਛੁੱਟੀ ਨਹੀਂ ਲਈ ਆਪਣੇ ਜੀਵਨ 'ਚ। ਪਰ ਮੈਂ ਗੱਲ ਕਰ ਰਿਹਾ ਵੀ ਉਹ ਕਹਿੰਦੇ ਜਿਹੜੇ ਅੱਜ 40-45 ਸਾਲ ਦੇ ਨੌਜਵਾਨ ਨੇ, ਉਹ 'ਚ ਸਾਡੀਆਂ ਭੈਣਾਂ, ਉਹ 'ਚ ਸਾਡੇ ਭਰਾ ਨੇ, ਉਹ ਜਦੋਂ 2047 'ਚ 2047 ਜਿਹੜਾ ਵਿਕਸਿਤ ਭਾਰਤ ਦਾ ਸੁਪਨਾ ਹੈ, ਉਹ ਇਹ ਕਹਿੰਦੇ ਆ ਵੀ ਅੱਜ ਜੇ ਮੈਂ ਆਪਣੇ ਆਪ ਨੂੰ ਖਪਾ ਰਿਹਾ, ਆਪਣੀ ਜ਼ਿੰਦਗੀ ਨੂੰ, ਆਪਣੇ ਸਰੀਰ ਨੂੰ ਮੈਂ ਉਹਨਾਂ ਲਈ ਖਪਾ ਰਿਹਾ ਵੀ ਮੇਰਾ ਭਾਰਤ ਦੇਸ਼ 2047 ਵਿਕਸਿਤ ਭਾਰਤ ਹੋਵੇ, ਅਤੇ ਉਹ ਜਿਹੜੀ ਪੀੜ੍ਹੀ ਹੋਊਗੀ ਉਹ ਉਸ ਵੇਲੇ ਮਾਣ ਕਰੂਗੀ ਜਿਹੜਾ ਪਿਛਲੀ ਜਨਰੇਸ਼ਨਸ ਜਾਂ ਜਿਨ੍ਹਾਂ ਨੂੰ ਮੌਕਾ ਮਿਲਿਆ ਕੀਤਾ ਉਹਨਾਂ ਨੇ ਕੰਮ। ਪਰ ਜਿੰਨਾ ਨਰਿੰਦਰ ਮੋਦੀ ਜੀ ਦੀ ਵਿਜ਼ਨ ਆ, ਜਿੰਨੀ ਸੋਚ ਆ, ਜਿੰਨੀ ਮਿਹਨਤ ਆ, ਉਹਦਾ ਕੋਈ ਵੀ ਮੁਕਾਬਲਾ ਨਹੀਂ। ਉਹ ਇਸ ਚੀਜ਼ 'ਤੇ ਲੱਗੇ ਹੋਏ ਆ, ਚਾਹੇ ਦੇਸ਼ ਦੇ ਵਿੱਚ, ਚਾਹੇ ਵਿਦੇਸ਼ਾਂ ਦੇ ਵਿੱਚ। ਇਸੇ ਇੱਕ ਐਵੇਂ ਨਹੀਂ, ਇਹ ਕਹਿਣਾ ਬੜਾ ਸੌਖਾ ਏ ਨਰਿੰਦਰ ਮੋਦੀ ਜੀ, ਗੱਲ ਕਰਨੀ ਬੜੀ ਸੌਖੀ ਆ, ਕਿਸੇ 'ਤੇ ਓਪੋਜੀਸ਼ਨ ਵਾਲਿਆਂ ਨੂੰ ਕਹਿਣਾ ਬੜਾ ਸੌਖਾ ਏ। ਪਰ ਦੂਜੇ ਪਾਸੇ ਜੇ ਤੁਸੀਂ ਦੂਜੇ ਪਾਸੇ ਦੇਖੋ ਤਾਂ ਅੱਜ ਜਿਹੜੇ ਵੀ ਦੇਸ਼ ਨੇ, ਜਿਹੜੇ ਵੀ ਕੰਟਰੀਜ਼ ਨੇ, ਜਿਹੜੇ ਵੀ ਦੇਸ਼ ਨੇ, ਜਿਹੜੀ ਵੀ ਕੰਟਰੀਜ਼ ਨੇ, ਉਹ ਹਾਈਐਸਟ ਅਵਾਰਡ ਆ ਜਿਹੜਾ, ਹਾਈਐਸਟ ਉਸ ਕੰਟਰੀ ਦੇਸ਼ ਦਾ ਅਵਾਰਡ ਆ ਉਹ ਪ੍ਰਧਾਨ ਮੰਤਰੀ ਜੀ ਨੂੰ ਦਿੰਦੇ ਆ। ਅਤੇ ਨਾਲ ਉਹ ਪ੍ਰਾਈਮ ਮਿਨਿਸਟਰ ਤਾਂ ਹੈ ਹੀ ਹੈ, ਉੱਥੇ ਦੇ ਪ੍ਰਾਈਮ ਮਿਨਿਸਟਰ, ਉੱਥੇ ਦੇ ਪ੍ਰੈਜ਼ੀਡੈਂਟ ਉਹਨਾਂ ਨੂੰ ਆਪਣਾ ਨਿੱਜੀ ਦੋਸਤ ਵੀ ਕਹਿੰਦੇ ਆ। ਇਹ ਰਿਸ਼ਤੇ ਉਹਨਾਂ ਨੇ ਬਣਾਏ ਨੇ, ਇਹ ਰਿਸ਼ਤੇ ਆ ਬਈ। 89 ਪਟਿਆਲਾ, ਇਹ ਜਿਹੜਾ ਅੱਜ ਮੈਂ ਆਪਣੇ ਜਲੰਧਰ ਕੈਂਟ ਜਲੰਧਰ 'ਚ ਬੈਠਾ, ਆਹ ਮੇਰਾ ਸਾਰਾ ਜਲੰਧਰ ਦਾ ਪਰਿਵਾਰ, ਕਿਉਂਕਿ ਮੇਰਾ ਜਲੰਧਰ ਕੈਂਟ ਆਪਣਾ ਪਰਿਵਾਰ ਪੰਜਾਬ ਹੀ ਸਾਰਾ ਪਿਆ, ਪੰਜਾਬ ਆ, ਪਰ ਜਲੰਧਰ ਕੈਂਟ ਮੈਨੂੰ ਤਾਂ ਇਹ ਯਾਦ ਆ ਜਾਂਦਾ ਕਿਉਂਕਿ 1992 'ਚ ਜਦੋਂ ਸ਼ਹੀਦ ਆਜ਼ਮ ਸਰਦਾਰ ਬੇਅੰਤ ਸਿੰਘ ਨੇ ਇਲੈਕਸ਼ਨ ਲੜੀ ਤਾਂ ਉਹ ਜਲੰਧਰ ਕੈਂਟ 'ਚੋਂ ਲੜੀ ਸੀ। ਇਸ ਸੜਕਾਂ 'ਤੇ ਇਸ

ਗਲੀਆਂ 'ਚ ਇਸ ਮੁਹੱਲਿਆਂ 'ਚ ਅਸੀਂ ਇਕੱਲੇ ਇਕੱਲੇ ਕੰਧਾਂ 'ਤੇ ਉਸ ਵੇਲੇ ਪੋਸਟਰ ਚਿਪਕਾਉਂਦੇ ਸੀ, ਬੈਨਰ ਲਾਉਂਦੇ ਸੀ ਅਤੇ ਉਰੇ ਉਹ ਚੀਫ ਮਿਨਿਸਟਰ ਬਣ ਕੇ ਗਏ ਅਤੇ ਇਸ ਕਰਕੇ ਆਪਣਾ ਮਹਿਸੂਸ ਆ। ਅਤੇ ਅੱਜ ਉਹੀ ਮੌਕਾ ਜਿਹੜਾ ਪ੍ਰਧਾਨ ਮੰਤਰੀ ਜੀ ਸਾਨੂੰ ਪੰਜਾਬ 'ਚ ਵੈਲਕਮ ਕਰਨ ਦਾ ਮੌਕਾ ਮਿਲ ਰਿਹਾ, ਉਹ ਵੀ ਜਲੰਧਰ ਕੈਂਟ 'ਚ, ਜਲੰਧਰ 'ਚ ਮਿਲ ਰਿਹਾ। ਕਿਉਂ ਮਿਲ ਰਿਹਾ? ਵੀ ਜਿਹੜਾ ਅੰਮ੍ਰਿਤ ਭਾਰਤ 'ਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ 1500 ਰੇਲਵੇ ਸਟੇਸ਼ਨ ਇੱਕ ਵਾਰੀ 'ਚ ਉਹਨਾਂ ਨੂੰ ਬਣਾਉਣ ਲਈ, ਰੀਵੈਂਪ, ਰੀਡਿਵੈਲਪਮੈਂਟ ਕਰਨ ਲਈ ਉਹਨਾਂ ਨੇ ਫੈਸਲਾ ਕੀਤਾ। 1500 ਰੇਲਵੇ ਸਟੇਸ਼ਨ ਐਟ ਵਨ ਗੋ। ਆਹ ਸਟੇਸ਼ਨ ਜੇ ਮੈਂ ਗੱਲ ਕਰਾਂ, 110 ਸਾਲ ਪੁਰਾਣਾ ਸਟੇਸ਼ਨ, 110 ਸਾਲ ਪੁਰਾਣਾ ਸਟੇਸ਼ਨ, ਕਿਸੇ ਨੇ ਇੱਟ ਨਹੀਂ ਲਾਈ। ਇਸੇ ਕਰਕੇ ਉਦਣ ਪ੍ਰਧਾਨ ਮੰਤਰੀ ਤਕਰੀਬਨ

0: ਵਿੱਚ ਕਰਨਾ ਪ੍ਰਧਾਨਮੰਤਰੀ ਜੀ ਨੇ ਅਤੇ ਅਸੀਂ ਸਾਰੇ ਪੰਜਾਬ ਦੇ ਵਾਸੀ ਅਤੇ ਖਾਸ ਤੌਰ ਪੰਜਾਬ ਇਹ ਅੱਖਾਂ ਵਿਛਾ ਕੇ ਪ੍ਰਧਾਨ ਮੰਤਰੀ ਜੀ ਦਾ ਇੰਤਜ਼ਾਰ ਕਰ ਰਹੀ ਆ। ਬੜੇ ਚਾਅ 'ਚ ਨੇ ਅਤੇ ਤਕਰੀਬਨ 17 ਤੱਕ ਅਸੀਂ ਉਰੇ ਰਹਾਂਗੇ। ਹਰ ਤਿਆਰੀ ਜਿਹੜੀ ਵੀ ਕੋਈ, ਕਿਉਂਕਿ ਹੈਲੀਪੈਡ ਤਕਰੀਬਨ ਉਹਦੀ ਤਿਆਰੀ ਹੋ ਰਹੀ ਆ। ਫਾਈਨਲ ਡੇਟ ਆਉਣ ਤੋਂ ਬਾਅਦ ਉਹ ਤੁਹਾਡੇ ਕੋਲ ਦੱਸ ਦਿੱਤੀ ਜਾਊਗੀ, ਪਰ ਹਜੇ ਤੱਕ ਟੈਂਟੇਟਿਵ ਡੇਟ ਆ ਜਿਹੜੀ ਉਹ 17 ਹੈ। ਉਸ ਤਰੀਕੇ ਨਾਲ ਸਾਰਾ ਮਹਿਕਮਾ ਅਤੇ ਅਸੀਂ ਉਸ ਤਿਆਰੀ 'ਚ ਪ੍ਰਧਾਨ ਮੰਤਰੀ ਜੀ ਦੇ 'ਚ ਲੱਗੇ ਹੋਏ।
1: ਇਹ ਸੀ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਪੁਨਰ ਵਿਕਾਸ ਦੇ ਜਾਇਜ਼ੇ ਸੰਬੰਧੀ ਰੇਡੀਓ ਰਿਪੋਰਟ। ਸਹਾਇਕ ਸੋਨੀਆ ਅਤੇ ਰਵੀ ਸ਼ੰਕਰ, ਪੇਸ਼ਕਸ਼ ਆਕਾਸ਼ਵਾਣੀ ਜਲੰਧਰ।
2: ਹੁਣੇ ਤੁਸੀਂ ਸੁਣ ਰਹੇ ਸੀ ਜਲੰਧਰ ਕੈਂਟ ਰੇਲਵੇ ਸਟੇਸ਼ਨ 'ਤੇ ਰੇਡੀਓ ਰਿਪੋਰਟ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ।

0: ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਪ੍ਰੋਗਰਾਮ 'ਚ ਹੁਣ ਵੇਲਾ ਹੋ ਗਿਆ ਜੀ ਛੋਟੇ ਜਿਹੇ ਅੰਤਰਾਲ ਦਾ, ਸੋ ਮੁੜ ਵਾਪਿਸ ਆਉਂਦੇ ਹਾਂ ਇਸ ਅੰਤਰਾਲ ਤੋਂ ਬਾਅਦ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: हेलो,
3: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाए। दिस इज द इनकम टैक्स डिपार्टमेंट।
4: अजिही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, सुरक्षित रहो।
5: ਮੂੰਹ ਮਿੱਠਾ ਕਰਨ ਲੱਗੇ ਹੋ, ਨੌਕਰੀ ਲੱਗੇ ਲੱਗਦੀ ਹੈ, ਮੁਬਾਰਕਾਂ ਫੇਰਤੇ। ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।
6: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
0: ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਾਰੇ ਹੀ ਸੁਣਨ ਵਾਲਿਆਂ ਦਾ ਸਵਾਗਤ ਕਰਦੇ ਹਾਂ ਜੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ। ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਕਹਿੰਦੇ ਨੇ ਕਿ ਪਿਆਰ ਇੱਕ ਬਹੁਤ ਹੀ ਪਵਿੱਤਰ ਤੇ ਨਿਸ਼ਕਾਮ ਭਾਵਨਾ ਵਾਲਾ ਰਿਸ਼ਤਾ ਹੈ, ਜਿਸ ਵਿੱਚ ਸਤਿਕਾਰ, ਵਿਸ਼ਵਾਸ ਤੇ ਸਮਰਪਣ ਸ਼ਾਮਿਲ ਹੁੰਦੇ ਨੇ। ਸੱਚਾ ਪਿਆਰ ਕਿਸੇ ਸਵਾਰਥ ਜਾਂ ਫਿਰ ਲਾਭ ਲਈ ਨਹੀਂ ਕੀਤਾ ਜਾਂਦਾ, ਇਹ ਇੱਕ ਦੂਜੇ ਦੀਆਂ ਖੁਸ਼ੀਆਂ ਤੇ ਦੁੱਖਾਂ ਵਿੱਚ ਸਾਥ ਨਿਭਾਉਣ ਦਾ ਨਾਮ ਹੈ। ਪਿਆਰ ਮਾਫ਼ ਕਰਨਾ, ਸਮਝਣਾ ਤੇ ਇੱਕ ਦੂਜੇ ਦੀ ਕਦਰ ਕਰਨਾ ਸਿਖਾਉਂਦਾ ਹੈ। ਔਰ ਜਿਸ ਨੂੰ ਇਹ ਪਿਆਰ ਨਸੀਬ ਨਹੀਂ ਹੁੰਦਾ, ਉਸ ਲਈ ਜ਼ਿੰਦਗੀ ਸੁਖਾਲੀ ਨਹੀਂ ਰਹਿੰਦੀ, ਬਲਕਿ ਬਹੁਤ ਹੀ ਔਖੀ ਹੋ ਜਾਂਦੀ ਹੈ ਜੀਣੀ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਕਹਿੰਦੇ ਨੇ ਕਿ ਇੱਕ ਚੰਗਾ ਸੁਭਾਅ, ਮਿੱਠੀ ਬੋਲੀ ਤੇ ਦਇਆਵਾਨ ਦਿਲ ਮਨੁੱਖ ਦੀ ਅਸਲੀ ਪਹਿਚਾਣ ਹੁੰਦੇ ਨੇ। ਬਾਹਰੀ ਸੁੰਦਰਤਾ ਸਮੇਂ ਦੇ ਨਾਲ ਬਦਲ ਸਕਦੀ ਹੈ, ਪਰ ਚੰਗੇ ਗੁਣ ਕਦੇ ਪੁਰਾਣੇ ਨਹੀਂ ਹੁੰਦੇ। ਮਨ ਦੀ ਸੁੰਦਰਤਾ ਰਿਸ਼ਤਿਆਂ ਵਿੱਚ ਪਿਆਰ, ਭਰੋਸਾ ਤੇ ਸਤਿਕਾਰ ਪੈਦਾ ਕਰਦੀ ਹੈ। ਇਸ ਲਈ ਸਾਨੂੰ ਆਪਣੇ ਚਿਹਰੇ ਨਾਲੋਂ ਵੱਧ ਆਪਣੇ ਵਿਚਾਰਾਂ ਤੇ ਚਰਿੱਤਰ ਤੇ ਜ਼ੋਰ ਦੇਣਾ ਚਾਹੀਦਾ ਹੈ। ਇਹਨਾਂ ਨੂੰ ਸੁੰਦਰ ਬਣਾਉਣ ਤੇ ਜ਼ੋਰ ਦੇਈਏ ਤਾਂ ਹੀ ਅਸੀਂ ਸੋਹਣੇ ਦਿਸ ਪਾਵਾਂਗੇ। ਇਸੇ ਦੇ ਨਾਲ ਹੀ ਮੈਨੂੰ ਸੋਨੀਆ ਸੈਨੀ ਨੂੰ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਖਤਮ ਕਰਨ ਦੀ ਦਿਓ ਇਜਾਜ਼ਤ। ਫਿਰ ਮਿਲਾਂਗੇ ਇਸੇ ਹੀ ਪ੍ਰੋਗਰਾਮ 'ਚ। ਤਦ ਤੱਕ ਲਈ ਰੱਬ ਰੱਖਾ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਹੀ ਪਹਿਲਾਂ ਜੀ ਯਾਨੀ 8:45 'ਤੇ ਤੁਸੀਂ ਸੁਣੋਗੇ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ 9, 9:15 ਵਜੇ ਸਪੋਟਲਾਈਟ ਅਤੇ 9:30 ਵਜੇ ਚਰਚਾ ਕਾ ਵਿਸ਼ੇ ਹੈ ਸਾਡੇ ਦਿੱਲੀ ਕੇਂਦਰ ਤੋਂ ਬਸ ਕੁਝ ਹੀ ਪਲਾਂ 'ਚ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 10 ਵਜ ਰਹੇ ਨੇ, ਹੁਣ ਪੇਸ਼ ਨੇ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੋਨੇਸ਼ੀਆ ਦੀ ਆਪਣੀ ਯਾਤਰਾ ਸਫਲਤਾ ਨਾਲ ਪੂਰੀ ਕਰਨ ਤੋਂ ਬਾਅਦ

ਆਸਟ੍ਰੇਲੀਆ ਲਈ ਰਵਾਨਾ ਹੋ ਗਏ ਨੇ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਅੱਜ ਕੁਵੈਤ ਦੇ ਵਲੀ ਅਹਿਦ ਸ਼ਹਿਜ਼ਾਦ ਸ਼ੇਖ ਸਬਾਹ ਅਲ ਖਾਲਿਦ ਅਲ ਸਬਾਹ ਨਾਲ ਮੁਲਾਕਾਤ ਕੀਤੀ। ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕੇਂਦਰ ਸ਼ਹਿਰੀ ਹਵਾਜਾਈ ਮੰਤਰੀ ਰਾਮ ਮੋਹਨ ਨਾਇਡੂ ਨੇ ਦੇਸ਼ ਭਰ ਦੇ ਪ੍ਰਮੁੱਖ ਹਵਾਈ ਅੱਡਿਆਂ ਤੇ ਮੁਸਾਫਰ ਸਹੂਲਤਾਂ, ਸੁਰੱਖਿਆ ਪ੍ਰਬੰਧਾਂ ਤੇ ਇਮੀਗ੍ਰੇਸ਼ਨ ਪ੍ਰਣਾਲੀਆਂ ਦਾ ਜਾਇਜ਼ਾ ਲਿਆ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਕੇਂਦਰ ਅਲ ਨੀਨੋ ਦੇ ਮੱਦੇਨਜ਼ਰ ਪੰਜਾਬ ਸਮੇਤ ਹੋਰਨਾਂ ਰਾਜਾਂ ਵਿੱਚ ਸਥਿਤੀ ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਤ੍ਰਿਮੂਲ ਕਾਂਗਰਸ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ 440 ਕਰੋੜ ਰੁਪਏ ਨੂੰ ਫ੍ਰੀਜ਼ ਕਰ ਦਿੱਤਾ ਹੈ। ਅਮਰੀਕਾ ਤੇ ਈਰਾਨ ਦਰਮਿਆਨ ਤਣਾਅ ਫਿਰ ਤੋਂ ਵਧਣ ਕਾਰਨ ਅੱਜ ਵਿਸ਼ਵ ਪੱਧਰ ਤੇ ਕੱਚੇ ਤੇਲ ਦੀਆਂ ਕੀਮਤਾਂ 'ਚ 2% ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਐਲਾਨ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਪੰਜਾਬ ਦਾ ਦੌਰਾ ਕਰਨਗੇ ਅਤੇ ਜਲੰਧਰ ਸਮੇਤ ਸੂਬੇ ਵਿੱਚ ਕਈ ਮਹੱਤਵਪੂਰਨ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਪੰਜਾਬ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਮੁਖੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਫਾਈ ਮੁਲਾਜ਼ਮਾਂ ਮੋਹਾਲੀ ਅਤੇ ਨਜ਼ਾਗਾਓਂ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਰਿਪੋਰਟ ਮੰਗੀ। ਪਸ਼ੂ ਪਾਲਣ ਮੰਤਰੀ ਗੁਰਮੀਤ ਖੁੱਡੀਆਂ ਵੱਲੋਂ ਵਿਭਾਗ ਨੂੰ 30 ਜੁਲਾਈ ਤੱਕ ਪਸ਼ੂ ਧਨ ਦਾ ਟੀਕਾਕਰਨ ਕਰਨ ਦੇ ਨਿਰਦੇਸ਼ ਦਿੱਤੇ। ਪੰਜਾਬ ਪੁਲਿਸ ਨੇ ਅੱਜ ਅੰਮ੍ਰਿਤਸਰ ਵਿੱਚ 3 ਮੁਲਜ਼ਮਾਂ ਤੋਂ 12 ਆਧੁਨਿਕ ਪਿਸਤੌਲ ਤੇ 6 ਹੱਥਗੋਲੇ ਬਰਾਮਦ ਕੀਤੇ। ਮੌਸਮ ਵਿਭਾਗ ਵੱਲੋਂ ਅਗਲੇ 2 ਦਿਨਾਂ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਭਾਰੀ ਮੀਂਹ ਪੈਣ ਬਾਰੇ ਯੈਲੋ ਅਤੇ ਔਰੇਂਜ ਅਲਰਟ ਜਾਰੀ। ACG ਮੁੱਖ ਖ਼ਬਰਾਂ। ਅਸੀਂ ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਪ੍ਰੋਗਰਾਮ ਤੁਹਾਡੀ ਫਰਮਾਇਸ਼।

0: ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼ ਤੇ ਸਾਡੇ ਨਾਲ ਕਾਲਰ ਜੁੜੇ ਨੇ ਗੱਲਬਾਤ ਕਰਦੇ ਇਹਨਾਂ ਦੇ ਨਾਲ ਪ੍ਰੋਗਰਾਮ 'ਚ ਸਵਾਗਤ ਹੈ ਜੀ ਹੈਲੋ ਹੈਲੋ
1: ਹਾਂਜੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਹੋ
1: ਸਤਿ ਸ੍ਰੀ ਅਕਾਲ ਜੀ ਪਿੰਡ ਭੁਲਾਵਾਂ ਜੀ ਜ਼ਿਲ੍ਹਾ ਫਾਜ਼ਿਲਕਾ ਤਹਿਸੀਲ ਅਬੋਹਰ ਮੈਮ
0: ਜੀ ਸਵਾਗਤ ਕਰਦੇ ਹਾਂ ਪ੍ਰੋਗਰਾਮ 'ਚ ਦੱਸੋ ਅੱਜ ਦੀ ਕਿਹੜੀ ਫਰਮਾਇਸ਼ ਹੈ ਜੀ ਤੁਹਾਡੀ ਕਿਸ਼ੋਰ ਕੁਮਾਰ ਦੀ ਆਵਾਜ਼ ਵਿੱਚ ਅਰਾਧਨਾ ਫਿਲਮ ਦਾ ਇਹ ਖੂਬਸੂਰਤ ਗੀਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ
1: ਸਤਿ ਸ਼੍ਰੀ ਅਕਾਲ ਮੈਮ
0: ਸਤਿ ਸ਼੍ਰੀ ਅਕਾਲ ਜੀ

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼ ਤੇ ਵੱਧਦੇ ਹਾਂ ਜੀ ਵਟਸਐਪ ਰਾਹੀਂ ਜਿਹੜੀ ਫਰਮਾਇਸ਼ ਸਾਡੇ ਕੋਲ ਪਹੁੰਚੀ ਉਹਨਾਂ ਵੱਲ ਦਾਊਦ ਸਰਾਏ ਸਹਾਰਨਪੁਰ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਅਨਵਰ ਸਾਬਰੀ ਸ਼ਨੋ ਮੁਦੱਸਰ ਮੁਜ਼ੱਕਰ ਤੇ ਜ਼ਕੀਰ ਅੰਸਾਰੀ ਉਹਨਾਂ ਨੇ ਗੁਰਮੀਤ ਸਿੰਘ ਮੀਤਾ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਸੁਖਬੀਰ ਸਿੰਘ ਕੋਮਲਪ੍ਰੀਤ ਰੋਸ਼ਨਪ੍ਰੀਤ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ ਫਰਮਾਇਸ਼ ਭੇਜ ਰਹੇ ਨੇ ਪਦਮਾ ਟਾਕੀਜ਼ ਨੇਪਾ ਨਗਰ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਸੁਦਰਸ਼ਨ ਸ਼ਾਹ ਪਲਵੀ ਸ਼ਾਹ ਪ੍ਰਖਰ ਕੁਸ਼ਲ ਨੀਤੀ ਸੁਰਭੀ ਆਸ਼ਵਿਨ ਮੰਗਲਾਬੈਨ ਅਤੇ ਰਾਜਿੰਦਰ ਜੀ ਸ਼ਾਹ ਉਹਨਾਂ ਨੇ ਦੁਲਹਾਪੁਰ ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਯਪ ਸ਼ੀਤਲ ਸੋਨੂ ਸੁਰੇਸ਼ ਰਾਜਪਾਲ ਪੰਕਜ ਕਾਜਲ ਸੀਮਾ ਮਨਵੀ ਤਨਵੀ ਲਕਸ਼ ਸੋਨੀ ਮੋਹਿਨੀ ਰਿਤਿਕ ਬਲਵੀਰ ਸਿੰਘ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਪਿੰਡ ਚਗੁੜੀ ਜ਼ਿਲ੍ਹਾ ਯਮੁਨਾਨਗਰ ਤੋਂ ਰਣਧੀਰ ਬਾਂਗੜ ਗੁਰਮੇਜੋ ਗੌਰਵ ਪਰਵੀਨ ਯੁਗਮ ਵਿਰੇਨ ਮਨਕੀਰਤ ਅਤੇ ਮਨਰਾਜ ਪਿੰਡ ਜਾਖੋਦ ਰਾਜਸਥਾਨ ਤੋਂ ਸ਼ੰਭੂਦਿਆਲ ਖਟਕ ਬਿਮਲਾ ਦੇਵੀ ਅਮਰਜੀਤ ਖਟਕ ਸੁੰਦਰ ਲਾਲ ਯੋਗੇਸ਼ ਕੁਮਾਰ ਦੀਪਕ ਕੁਮਾਰ ਅਤੇ ਕੁਮਾਰੀ ਪੂਜਾ ਖਟਕ ਅਸਤਪੁਰਾ ਜ਼ਿਲ੍ਹਾ ਮਊ ਤੋਂ ਮਜ਼ਹਰ ਅਲੀ ਅੰਸਾਰੀ ਰਜ਼ੀਆ ਬੇਗਮ ਅੰਸਾਰੀ ਮੁਹੰਮਦ ਸਾਦਿਕ ਅੰਸਾਰੀ ਬਹਾਦੁਰਗੰਜ ਗਾਜ਼ੀਪੁਰ ਤੋਂ ਆਜ਼ਾਦ ਅਲੀ ਅਨਵਰ ਰਿਜ਼ਵਾਨਾ ਪਰਵੀਨ ਅਬਦੁੱਲਾ ਆਜ਼ਾਦ ਪਿੰਡ ਨਿਥਾਣਾ ਬਠਿੰਡਾ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਹਰਜਿੰਦਰ ਛਿੰਦਾ ਜਸਵੀਰ ਜੱਸੀ ਸੀਤਾ ਅਤੇ ਗੀਤਾ ਉਹਨਾਂ ਨੇ ਆਹੁਣ ਸੁਣਦੇ ਨੇ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਅਤੇ ਪ੍ਰੇਮ ਕਹਾਣੀ ਫਿਲਮ ਦਾ ਗੀਤ ਮੁਕੇਸ਼ ਅਤੇ ਲਤਾ ਮੰਗੇਸ਼ਕਰ ਦੀ ਆਵਾਜ਼ 'ਚ

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼ ਤੇ ਗੱਲ ਕਰਦੇ ਹਾਂ ਜੀ ਸਾਡੇ ਅਗਲੇ ਕਾਲਰ ਹੋਣਾ ਨਾਲ ਪ੍ਰੋਗਰਾਮ 'ਚ ਸਵਾਗਤ ਹੈ ਜੀ ਬਹੁਤ ਬਹੁਤ ਹੈਲੋ
1: ਹੈਲੋ ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ
1: ਮੈਂ ਭੈਣ ਜੀ ਗੁਰਦਾਸਪੁਰ ਬਰਿੰਦਰ ਸਿੰਘ ਪਿੰਡਾਂ ਬੋਲਣ ਡਿਆ ਵਾਂ
0: ਜੀ ਸਵਾਗਤ ਹੈ ਜੀ ਪ੍ਰੋਗਰਾਮ 'ਚ
1: ਹਾਂਜੀ ਹਾਂਜੀ
0: ਹਾਂਜੀ ਇਹ ਦੱਸੋ ਜੀ ਅੱਜ ਫਰਮਾਇਸ਼ ਕਿਹੜੀ ਲੈ ਕੇ ਹਾਜ਼ਰ ਹੋਏ ਹੋ ਪ੍ਰੋਗਰਾਮ 'ਚ
1: ਮਰਦ ਫਿਲਮ ਦਾ ਭੈਣ ਜੀ ਸੁਣ ਰੁਬੀਆ ਪਿਆਰ ਹੋ ਗਿਆ
0: ਅੱਛਾ ਜੀ ਲਓ ਜੀ ਸੁਣੋ ਫਿਰ ਆਪਣੀ ਪਸੰਦ ਦਾ ਖੂਬਸੂਰਤ ਗੀਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ
1: ਜੀਂਦੇ ਰਹੋ ਜੀ ਤਰੱਕੀਆਂ ਕਰੇ ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲੇ
0: ਹਾਂਜੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਜੀ ਲਓ ਜੀ ਸੁਣੋ ਇਹ ਗੀਤ

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼। ਫਰਮਾਇਸ਼ੀ ਸਿਲਸਿਲਾ ਜਾਰੀ ਹੈ ਜੀ, ਵੱਧਦੇ ਹਾਂ ਫਰਮਾਇਸ਼ ਵੱਲ। ਕੋਟਲੀ ਕਲਾਂ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਯਾਦਵਿੰਦਰ ਸਿੰਘ, ਸੁਖਵਿੰਦਰ, ਰਵਿੰਦਰ, ਮਨਜੀਤ ਅਤੇ ਗੁਰਜੋਤ ਸਿੰਘ ਹੋਣਾਂ ਨੇ। ਵੜਿੰਗਖੇੜਾ ਤੋਂ ਫਰਮਾਇਸ਼ ਭੇਜ ਰਹੇ ਨੇ ਮਿੰਟੂ ਟੋਮਸ, ਪਿੰਕੀ, ਲਵਲੀ, ਆਰਤੀ ਅਰੋੜਾ। ਗੰਜ ਢੁੰਡਵਾੜਾ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਸ਼ਮਸੂਲ, ਕਮਰ ਰਾਹੀ, ਸ਼ਾਹੀਨ ਫਾਤਿਮਾ, ਅਦਨਾਨ ਖਾਨ, ਫੈਜ਼ਾਨ ਖਾਨ, ਅਨੂ ਖਾਨ, ਉਸਮਾਨ ਅੰਸਾਰੀ, ਕਲੀਮ ਅੰਸਾਰੀ। ਨਿਓਲਾ ਅੰਬਾਲਾ ਤੋਂ ਮਹਿੰਦਰ ਰੋਇਲਾ, ਰਣਜੀਤ, ਮਨੀ, ਰੂਬੀ, ਹੈਪੀ, ਕਿਰਨ, ਸਿਮੂ ਅਤੇ ਇਹਨਾਂ ਦਾ ਪੂਰਾ ਹੀ ਰੋਇਲਾ ਪਰਿਵਾਰ। ਪਿੰਡ ਇਸਲਾਮਵਾਲਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਸੋਨਲਾਲ ਰੱਥੀ, ਓਮ ਪ੍ਰਕਾਸ਼, ਸ਼ਗੁਨ, ਲਵਕੁਸ਼ ਵਰਮਾ, ਛਤਰਪਾਲ ਸਿੰਘ, ਰਜਿੰਦਰ ਸਿੰਘ, ਬਾਬੂ ਸਿੰਘ, ਕਾਕਾ ਪੱਟੀ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਜਸਪੁਰ ਉੱਤਰਾਖੰਡ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਰਿਆਸਤ ਹੁਸੈਨ ਸਦੀਕੀ, ਨਾਜ਼ਮਾ ਬੇਗਮ ਸਦੀਕੀ, ਰਿਆਜ਼, ਰਿਫਾਕਤ, ਮੁਹੰਮਦ ਰਿਹਾਨ, ਸਮਰੀਨ, ਪਰਵੀਨ, ਮਾਹਿਰਾ ਨੂਰ, ਲੋਕੂ ਕਲੋਨੀ, ਲੋਹਾਰੂ। ਹਰਿਆਣਾ ਤੋਂ ਫਰਮਾਇਸ਼ ਭੇਜ ਰਹੇ ਨੇ ਜੀ ਬਿੱਲੂ ਸਿੰਘ ਚਿੰਡਾਲੀਆ, ਲਕਸ਼ਮੀ ਦੇਵੀ, ਸੁਰਿੰਦਰ ਕੁਮਾਰ, ਬਰਖਾ, ਯੋਗੇਂਦਰ, ਨਰੇਂਦਰ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਮਹੋਬਾ ਬੁੰਦੇਲਖੰਡ ਉੱਤਰ ਪ੍ਰਦੇਸ਼ ਤੋਂ ਫਰਮਾਇਸ਼ ਭੇਜ ਰਹੇ ਨੇ ਜੀ ਨਰਸਿੰਘ ਰਾਜਪੂਤ, ਸ਼ਤਰੂਘਨ ਸਿੰਘ, ਗੌਰਵ ਸਿੰਘ, ਜਾਨਵੀ ਰਾਜਪੂਤ, ਦਰਸ਼ ਰਾਜਪੂਤ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਆਓ ਹੁਣ ਸੁਣਦੇ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਅਤੇ ਫਿਲਮ ਦੀਵਾਨਾ ਦਾ ਗੀਤ। ਆਵਾਜ਼ ਹੈ ਜੀ ਕੁਮਾਰ ਸਾਨੂੰ ਅਤੇ ਅਲਕਾ ਯਾਗਨਿਕ ਦੀ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼, ਤੇ ਸਾਡੇ ਨਾਲ ਕਾਲਰ ਜੁੜੇ ਨੇ, ਗੱਲਬਾਤ ਕਰਦੇ ਆ।
1: ਹੈਲੋ,
0: ਹੈਲੋ, ਪ੍ਰੋਗਰਾਮ ਚ ਸਵਾਗਤ ਹੈ ਜੀ।
1: ਨਮਸਕਾਰ ਜੀ,
0: ਨਮਸਕਾਰ ਜੀ, ਕੌਣ ਬੋਲ ਰਹੇ ਹੋ? ਪਰਿਚੇ ਦਿਓ।
1: ਆਵਾਜ਼ ਨਹੀਂ ਆ ਰਹੀ ਜੀ ਤੁਹਾਡੀ।
0: ਆਪਣਾ ਪਰਿਚੇ ਦਿਓ ਜੀ, ਕੌਣ ਬੋਲ ਰਹੇ ਹੋ?
1: ਮਹੇਸ਼ ਗਰਗ, ਮੰਡੀ ਹਰਜੀਰਾਮ ਮਲੋੜ ਤੋਂ।
0: ਹਾਂਜੀ ਮਹੇਸ਼ ਜੀ, ਸਵਾਗਤ ਕਰਦੇ ਆ ਪਹਿਲਾਂ ਤਾਂ ਪ੍ਰੋਗਰਾਮ ਚ।
1: ਧੰਨਵਾਦ ਜੀ।
0: ਹੁਣ ਆਵਾਜ਼ ਆ ਰਹੀ ਹੈ ਤੁਹਾਨੂੰ?
1: ਹਾਂਜੀ, ਥੋੜੀ ਥੋੜੀ ਆ ਰਹੀ
0: ਹੈ। ਅੱਛਾ ਜੀ, ਤੇ ਫਰਮਾਇਸ਼ ਦੱਸ ਦਿਓ ਫਿਰ, ਕਿਹੜਾ ਗੀਤ ਸੁਣਨਾ ਚਾਹੁੰਦੇ ਹੋ ਤੁਸੀਂ?
1: ਫਿਲਮ ਹੈਗੀ ਹੈ ਬੜੇ ਘਰ ਕੀ ਬੇਟੀ, ਗੀਤ ਹੈਗਾ ਜੀ ਤੇਰੀ ਪਾਏ ਔਰ ਤੇਰੀ ਪਾਇਲ ਬਜੀ ਜਹਾਂ ਮੈਂ ਘਾਇਲ ਹੁਆ ਵਾਂ
0: ਜੀ। ਤੇ ਲਓ ਜੀ ਸੁਣੋ ਆਪਣੀ ਪਸੰਦ ਦਾ ਗੀਤ। ਬਹੁਤ ਬਹੁਤ ਸ਼ੁਕਰੀਆ ਜੀ।

ਆਕਾਸ਼ਵਾਣੀ ਦੀ ਜਲੰਧਰ ਕੇਂਦਰ 'ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼। ਫਰਮਾਇਸ਼ੀ ਸਿਲਸਿਲਾ ਜਾਰੀ ਹੈ ਜੀ ਅਵਤਾਰ।

ਸਿੰਘ ਪੰਨੂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਮਥੌਲਾ ਤੋਂ ਡਿਸਟ੍ਰਿਕਟ ਗੁਰਦਾਸਪੁਰ। ਮਹਿਸਗੇਟ ਨਾਭਾ ਤੋਂ ਸੋਮਦੱਤ, ਜੋਤੀ ਰਾਣੀ ਕੈਰਵ, ਗੁਰਮੰਤ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ, ਨਰੇਸ਼ ਕੁਮਾਰ ਪੌਲ ਪਿੰਡ ਸੰਗਵਾਲ ਜ਼ਿਲ੍ਹਾ ਜਲੰਧਰ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਬਾਗਪਤ ਉੱਤਰ ਪ੍ਰਦੇਸ਼ ਤੋਂ ਸੰਜੇ ਟਿੰਗੀਆ, ਨਮਨ ਅਤੇ ਅਪਾਰ ਟਿੰਗੀਆ, ਕਰਮਵੀਰ ਸਿੰਘ ਪੌਲ ਅਤੇ ਇਹਨਾਂ ਦਾ ਪੂਰਾ ਹੀ ਪੌਲ ਪਰਿਵਾਰ ਸਰਾਭਾ ਨਗਰ ਜਲੰਧਰ ਤੋਂ ਸਾਨੂੰ ਫਰਮਾਇਸ਼ ਭੇਜ ਰਿਹਾ। ਗੁਲਾਮ ਰੋਡ ਹਰਗੋਬਿੰਦ ਨਗਰ ਨਵਾਂਸ਼ਹਿਰ ਤੋਂ ਸੁਰਿੰਦਰ ਸੰਧੂ, ਅਨੀਤਾ, ਰੋਹਿਤ, ਰਿਤੇਸ਼, ਪ੍ਰਤੀਸ਼ਾ ਅਤੇ ਮੈਕਸ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਪਹਾੜਗੰਜ ਮੁਲਤਾਨੀ ਢਾਡਾ ਤੋਂ ਅਨਿਲ ਮੋਹਨ, ਊਸ਼ਾ ਮੋਹਨ, ਟਿੱਲੂ ਨਾਇਕ ਅਤੇ ਮਧੂ ਨਾਇਕ, ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਫਰਮਾਇਸ਼ ਭੇਜ ਰਹੇ ਨੇ ਜੀ। ਸਰਦਾਰ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ, ਦਪਿੰਦਰ, ਗੁਰਸ਼ਬਦ, ਜੀਤ ਸਿੰਘ, ਦਰਸ਼ਨ ਸਿੰਘ ਅਤੇ ਇਹਨਾਂ ਦਾ ਪੂਰਾ ਹੀ ਬਰਾੜ ਪਰਿਵਾਰ, ਸੁਖਦੇਵ ਸਿੰਘ ਚਹਿਲ, ਬੁਰਜ ਹਨੂਮਾਨਗੜ੍ਹ, ਕੁਲਵੰਤ ਗਿੱਲ ਮਲੋਟ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ। ਬੰਸੀ ਲਾਲ ਸੰਧੂ, ਕਬੀਰ ਸੰਧੂ, ਪਿੰਡ ਤੇਜਾ ਮੋਰੀ, ਜ਼ਿਲ੍ਹਾ ਅੰਬਾਲਾ ਤੋਂ ਫਰਮਾਇਸ਼ ਭੇਜ ਰਹੇ ਨੇ। ਡੋਲੀ ਸਿੰਘ, ਨਵਰਾਜ, ਹਿਮਾਨੀ, ਸਲਿੰਦਰ ਸਿੰਘ ਅਤੇ ਗੁਰਦਿਆਲ ਸਿੰਘ ਚੰਡੀਗੜ੍ਹ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਕੁਰੂਕਸ਼ੇਤਰ ਤੋਂ ਯਸ਼ਪਾਲ ਤੀਮਾਨ, ਸ਼੍ਰੀਮਤੀ ਕ੍ਰਿਸ਼ਨਾ, ਰਾਹੁਲ, ਕੋਮਲ, ਸ਼ੁਭਮ, ਪ੍ਰਿਯੰਕਾ, ਆਂਚਲ, ਕੁੰਜ, ਪਰਵ, ਪ੍ਰਵੀਨ, ਚਿਰਾਗ, ਰਜਤ, ਰਾਜੇਸ਼, ਧੀਮਾਨ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਨੇਸ਼ੂ ਕੰਬੋਜ, ਗੋਰਾ ਕੰਬੋਜ, ਮਨੀਸ਼, ਇਹ ਸਾਨੂੰ ਪੰਚਾਨਵਾਲੀ ਡਿਸਟ੍ਰਿਕਟ ਫਾਜ਼ਿਲਕਾ ਤੋਂ ਫਰਮਾਇਸ਼ ਭੇਜ ਰਹੇ ਨੇ। ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ, ਸਮਾਈਲ, ਹਸਮੁੱਖ, ਸੰਜੀਵ, ਸੁਨੀਤਾ, ਬੰਟੀ, ਆਰਜ਼ੂ, ਮਹਿਕ ਅਤੇ ਇਹਨਾਂ ਦਾ ਪੂਰਾ ਹੀ ਖੁਸ਼ਦਿਲ ਪਰਿਵਾਰ। ਅਮਨਦੀਪ ਸਿੰਘ, ਸਿਮਰਜੀਤ ਕੌਰ, ਇਹ ਸਾਨੂੰ ਫਰਮਾਇਸ਼ ਭੇਜ ਰਹੇ ਜੀ ਪਿੰਡ ਹਠੂਰ, ਡਿਸਟ੍ਰਿਕਟ ਲੁਧਿਆਣਾ ਤੋਂ। ਪ੍ਰੋਗਰਾਮ 'ਚ ਗੀਤ ਨੂੰ ਸੁਣਨ ਲਈ ਫਰਮਾਇਸ਼ ਭੇਜੀਏ ਸਾਨੂੰ ਪਿੰਡ ਫਰਾਂਸੀ, ਜ਼ਿਲ੍ਹਾ ਹਿਸਾਰ ਤੋਂ ਰਾਜਕੁਮਾਰ ਡੁੱਡੀ, ਪ੍ਰਮੋਦ ਕੁਮਾਰ, ਪੁਸ਼ਪਿੰਦਰ ਕੁਮਾਰ, ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ। ਕਸਬਾ ਚਿਲਕਾਨਾ, ਜ਼ਿਲ੍ਹਾ ਸਹਾਰਨਪੁਰ ਤੋਂ ਮੁਹੰਮਦ ਜ਼ਰੀਫ ਅੰਸਾਰੀ, ਨਈਮ ਅੰਸਾਰੀ, ਡਾਕਟਰ ਅਮੀਰ ਮੁੰਨਾ ਨਜ਼ੀਮ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। MLB ਰੋਡ ਗਵਾਲੀਅਰ ਤੋਂ ਸੁਰੇਸ਼ ਖੁਰਾਨਾ, ਪੱਪੀ, ਕਿਰਨ ਖੁਰਾਨਾ, ਲਵਿਆ, ਆਰਵ ਖੁਰਾਨਾ ਅਤੇ SK ਪੱਪੀ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ। ਆਹ ਹੁਣ ਸੁਣਦੇ ਨੇ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼, ਪਾਕਿਜ਼ਾ ਫਿਲਮ ਦਾ ਗੀਤ, ਆਵਾਜ਼ ਹੈ ਜੀ ਲਤਾ ਮੰਗੇਸ਼ਕਰ ਦੀ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼ ਤੇ ਫਰਮਾਇਸ਼ੀ ਸਿਲਸਿਲਾ ਜਾਰੀ ਹੈ ਜੀ। ਕਾਲਰ ਜੁੜੇ ਨੇ ਸਾਡੇ ਨਾਲ, ਗੱਲਬਾਤ ਕਰਦੇ ਇਹਨਾਂ ਦੇ ਨਾਲ। ਪ੍ਰੋਗਰਾਮ 'ਚ ਸਵਾਗਤ ਹੈ ਜੀ। ਹੈਲੋ
1: ਹੈਲੋ ਸੋਨੀਆ ਸੈਣੀ ਮੈਡਮ ਜੀ, ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ ਜੀ, ਪਰਿਚੇ ਦਿਓ।
1: ਸੁਖਬੀਰ ਸਿੰਘ ਸ਼ਾਜਰੀ ਬੋਲਦਾ ਜੀ, ਸੰਗਰੂਰ।
0: ਜੀ ਸੁਖਬੀਰ ਸਿੰਘ ਜੀ, ਬਹੁਤ ਬਹੁਤ ਸਵਾਗਤ ਕਰਦੇ ਪ੍ਰੋਗਰਾਮ 'ਚ।
1: ਵਾਹ ਜੀ, ਗਾ ਤੁਹਾਡਾ ਹੀ ਮੋਸਟ ਵੈਲਕਮ ਜੀ, ਬਹੁਤ ਵਧੀਆ ਪ੍ਰੋਗਰਾਮ ਦੇ ਕੇ ਗਏ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
0: ਜੀ ਸ਼ੁਕਰੀਆ।
1: ਸਾਡਾ ਤਾਂ ਦਿਲ ਦੀ ਧੜਕਣਾ ਹੀ ਜਲੰਧਰ, ਮੇਰੀ ਵਾਈਫ ਵੀ ਲੜ ਪਾਉਂਦੀ ਆ ਕਈ ਵਾਰੀ, ਕਦੀ ਬਹੁਤ ਨਸ਼ਾ ਸਮਝ ਜਲੰਧਰ ਦਾ ਮਾਂ ਨਸ਼ਾ ਦਾ ਸਾਡੇ ਹੱਦਾਂ 'ਚ ਵੱਸ ਗਿਆ, ਜਲੰਧਰ ਦਾ ਜੀ ਬਹੁਤ ਪਿਆਰ ਕਰਦੇ ਜੀ ਰੇਡੀਓ
0: ਜਲੰਧਰ ਪਿਆਰ ਹੀ ਹੈ ਜੀ ਰੇਡੀਓ ਦੇ ਨਾਲ।
1: ਹਾਂਜੀ,
0: ਅੱਜ ਦੀ ਫਰਮਾਇਸ਼ ਦੱਸ ਦਿਓ, ਕਿਹੜਾ ਗੀਤ ਸੁਣਨਾ ਚਾਹੁੰਦੇ ਹੋ?
1: ਸੋਨੀਆ ਮੈਡਮ ਜੀ, ਮੋਹਰਾ ਮੂਵੀ ਆਈ ਸੀ ਜੀ ਇੱਕ,
0: ਹਾਂਜੀ
1: ਉਹਦਾ ਗਾਣਾ ਲਾ ਦਿਓ ਜੀ, ਸੁਬਹ ਸੇ ਲੇਕਰ ਸ਼ਾਮ ਤੱਕ।
0: ਸਾਧਨਾ ਸਰਗਮ ਤੇ ਉਦਿਤ ਨਾਰਾਇਣ ਦੀ ਆਵਾਜ਼ 'ਚ ਤੁਸੀਂ ਗੀਤ ਸੁਣਨਾ ਚਾਹੁੰਦੇ ਹੋ?
1: ਹਾਂਜੀ ਹਾਂਜੀ ਹਾਂਜੀ।
0: ਲਓ ਜੀ ਸੁਣੋ ਫਿਰ ਆਪਣੀ ਪਸੰਦ ਦਾ ਗੀਤ। ਸ਼ੁਕਰੀਆ ਜੀ ਕਾਲ ਕਰਨ ਦੇ ਲਈ।
1: ਥੈਂਕ ਯੂ ਮੈਮ, ਥੈਂਕ ਯੂ,
0: ਵੈਲਕਮ ਜੀ।

0: ਜੀ ਤੁਸੀਂ ਟਿਊਨ ਕੀਤਾ ਹੋਇਆ ਤੁਹਾਡਾ ਆਪਣਾ ਪ੍ਰੋਗਰਾਮ ਸੌਗਾਤ, ਜਿਹਦੇ ਵਿੱਚ ਤੁਸੀਂ ਆਪਣੇ ਹੱਥਾਂ ਦਾ ਜਾਦੂ ਦਿਖਾ ਕੇ ਨੰਬਰ ਮਿਲਾ ਕੇ ਆਪਣੇ ਦੋਸਤ ਭਾਰਤ ਤੱਕ ਪਹੁੰਚ ਸਕਦੇ ਹੋ। ਨੰਬਰ ਮਿਲਾ ਕੇ ਦੋਸਤ ਸਾਡੇ ਕੋਲ ਪਹੁੰਚ ਕੇ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ ਸਰ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਮੈਂ ਜੀ ਸੁਰਜੀਤ ਕੁਮਾਰ ਉਰਫ ਟੋਟੀ, ਪਿੰਡ ਨਹਿਰ ਪਟੋਇਆ ਤੋਂ ਬੋਲਦਾ।
0: ਕਿਆ ਬਾਤ ਹੈ, ਗੁਰਦਾਸਪੁਰ ਵਾਲਿਓ, ਕੀ ਹਾਲ ਚਾਲ ਹੈ?
1: ਮਹਾਰਾਜ ਜੀ ਬੜੀ ਕਿਰਪਾ,
0: ਬਹੁਤ ਦਿਨਾਂ ਬਾਅਦ ਤੁਹਾਡੇ ਨਾਲ ਅੱਜ ਗੱਲਬਾਤ ਹੋ ਰਹੀ ਹੈ।
1: ਹਾਂਜੀ ਹਾਂਜੀ,
0: ਕਿੱਥੇ ਰਹੀਆਂ ਨੇ ਸਰਕਾਰਾਂ ਇੰਨੇ ਦਿਨ?
1: ਰੇਡੀਓ ਮੇਰਾ ਟੁੱਟ ਕੇ ਰਹੀ।
0: ਅੱਛਾ ਜੀ,
1: ਹੁਣ ਇਹ ਫਿਰ ਨਵਾਂ ਲਿਆਦਾ?
0: ਅੱਛਾ ਜੀ,
1: ਨਵੇਂ
0: ਲਿਆਉਣ ਦੇ ਵਿੱਚ ਬਹੁਤ ਟਾਈਮ ਲੱਗ ਗਿਆ, ਬੜੇ ਦਿਨਾਂ ਬਾਅਦ ਤੁਹਾਡੇ ਨਾਲ ਰਾਬਤਾ ਹੋਇਆ ਅੱਜ।
1: ਹਾਂਜੀ, ਕਿਉਂਕਿ ਪਿਛਲੀ ਵਾਰੀ ਕਮਲ ਭਾਜੀ ਨਾਲ ਗੱਲ ਹੋਈ ਸੀ।
0: ਚਲੋ,
1: ਤੇ ਉਹਨਾਂ ਚੁੱਕਿਆ ਨਹੀਂ ਮੇਰਾ ਫੋਨ।
0: ਠੀਕ ਹੈ ਜੀ, ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਮੰਗਦੇ ਹਾਂ ਕਿ ਤੁਹਾਡੇ ਨਾਲ ਅੱਜ ਸਾਡੀ ਗੱਲਬਾਤ ਹੋ ਗਈ ਹੈ। ਅੱਜ ਕੀ ਖਾਸ ਸਾਡੇ ਲਈ ਲੈ ਕੇ ਆਏ ਹੋ?
1: ਕਲਕੱਤਿਓਂ ਪੱਖੀ ਲਿਆ ਦੇ, ਚੱਲੂਗੀ ਧਾਰੀ ਰਾਤ।
0: ਕਿਆ ਬਾਤ ਹੈ, ਗਰਮੀ ਵੀ ਬਹੁਤ ਹੈ, ਪੱਖੀ ਬਣਦੀ ਵੀ ਹੈ। ਕਿਆ ਗਾਣੇ ਦੀ ਫਰਮਾਇਸ਼ ਕੀਤੀ ਹੈ ਤੁਹਾਡੇ ਤੱਕ, ਤੁਹਾਡੀ ਫਰਮਾਇਸ਼ ਪਹੁੰਚ ਰਹੀ ਹੈ ਫੋਨ ਕਾਲ ਲਈ, ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ, ਜੈ ਸ਼੍ਰੀ ਰਾਮ।

0: ਲਓ ਜੀ, ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ
1: ਜਿਸ ਯਾਰ ਦੇ ਯਾਰ ਹਜ਼ਾਰ ਹੋਵਣ, ਉਹਨੂੰ ਆਪਣਾ ਯਾਰ ਨਾ ਸਮਝੀ, ਜਿਹੜਾ ਹੱਦ ਤੋਂ ਜ਼ਿਆਦਾ ਪਿਆਰ ਕਰੇ ਉਹਦੇ ਪਿਆਰ ਨੂੰ ਪਿਆਰ ਨਾ ਸਮਝੀ, ਜਿਹੜਾ ਹੋਵੇ ਯਾਰ ਤੇ ਦੇਵੀ ਹਾਰ, ਉਹਦੀ ਹਾਰ ਨੂੰ ਹਾਰ ਨਾ ਸਮਝੀ, ਤੇਰਾ ਜਿਤਨਾ ਯਾਰ ਗਰੀਬ ਹੋਵੇ ਉਹਦੀ ਸੰਗਤ ਬੇਕਾਰ ਨਾ ਸਮਝੀ। ਸਰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਸੁਖਦੇਵ ਸਿੰਘ, ਬਸਤੀ ਸ਼ੇਖ, ਜਨਕ ਨਗਰ ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਦੇਖੋ, ਇਹ ਤੇ ਪਿਆਰ ਦੀ ਗੱਲ ਹੋ ਗਈ ਨਾ, ਕਿ ਤੂੰ ਉਹ ਤਾਲੇ ਦੀ ਚਾਬੀ ਹੈ ਜਿਹਨੂੰ ਹਮੇਸ਼ਾ ਮੈਂ ਖੋਲਦਾ ਰਹਿਣਾ ਹੈ। ਤੂੰ ਉਹ, ਉਹਦੇ ਅੰਦਰ ਤੂੰ, ਉਹਦੇ ਬਾਹਰ ਤੂੰ, ਉਹ ਜਿੱਧਰ ਵੀ ਦੇਖੇ ਬਸ ਤੂੰ ਹੀ ਹੋ, ਤੂੰ ਤੂੰ ਹੀ ਹੋ, ਤੂੰ ਤੇ ਤੂੰ ਹੀ ਹੋ ਤੂੰ। ਯਾਰੀ ਜਿਹੜੀ ਹੈ ਨਾ, ਉਹ ਜਿਹੜੇ ਤੁਸੀਂ ਮਿਸਾਲ ਦਿੱਤੀ ਹੈ ਨਾ, ਯਾਰ ਜਦੋਂ ਖੜ ਜਾਂਦਾ ਨਾਲ, ਤੇ ਫਿਰ ਤਾਂ ਕਹਿੰਦੇ ਹੁੰਦੇ ਨੇ ਕਿ ਚਾਹੇ ਜੋ ਮਰਜ਼ੀ ਹੋ ਜਾਵੇ, ਦੁਨੀਆਂ ਇੱਧਰ ਤੋਂ ਉੱਧਰ ਹੋ ਜਾਵੇ, ਫਿਰ ਜਦੋਂ ਯਾਰ ਇੱਕ ਸੱਚਾ ਤੁਹਾਡਾ ਸਾਥ ਦੇ ਦੇਵੇ ਨਾ, ਤੇ ਫਿਰ ਤਾਂ ਸਾਰੇ ਹੀ ਕੰਮ ਕਹਿੰਦੇ ਨੇ ਪਾਰ ਹੋ ਜਾਂਦੇ ਨੇ।
1: ਬਿਲਕੁਲ ਜੀ, ਯਾਰੀ ਜੱਟ ਦੀ ਤੇ ਤੂਰ ਦਾ ਮੁੱਛ, ਕਦੇ ਨਾ ਵਿਚਾਲੋ ਟੁੱਟਦੇ।
0: ਕੀ ਬਾਤ ਹੈ! ਤੇ ਅੱਜ ਇਸ ਮੈਸੇਜ ਦੇ ਨਾਲ

0: ਵਾਲੀ ਗੀਤ ਕਿਹੜਾ ਸੁਣਨਾ ਚਾਹੁੰਦੇ ਹੋ?
1: ਦੀਪ ਸਾਦੀ ਸੁਣਾ ਰਹੇ ਹੋ, ਆਲਮ ਲੋਹਾਰ ਦਾ ਦਿਲ ਵਾਲਾ ਦੁਖੜਾ ਨੇ ਕਿਸੇ ਨੂੰ ਸੁਣਾਈ ਦਾ।
0: ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ।

ਲਓ ਜੀ, ਚਿੱਠੀਆਂ ਵੀ ਨਾਲੋਂ ਨਾਲ ਸਾਨੂੰ ਮਿਲੀਆਂ ਨੇ। ਡਾਵਲੀ ਹਰਿਆਣਾ ਤੋਂ ਜੇ ਕੇ ਬਕੋਲੀਆ, ਸੁਨੀਤਾ ਬਕੋਲੀਆ, ਸੰਜੇ ਅਨਿਲ, ਮੀਨੂ ਬਕੋਲੀਆ, ਉਹਨਾਂ ਨੇ ਸਾਨੂੰ ਪਿਆਰ ਨਾਲ ਚਿੱਠੀ ਭੇਜੀ ਹੈ। ਮਾਲਵਾ ਰੇਡੀਓ ਸ਼੍ਰੋਤਾ ਸੰਘ, ਬਲਵੰਤ ਕੁਮਾਰ ਵਰਮਾ, ਰਾਜਾ ਬਾਈ, ਮਾਇਆਵਤੀ, ਸ਼ੋਭਾ ਵਰਮਾ, ਰਾਹੁਲ ਅਤੇ ਉਹਨਾਂ ਦਾ ਪੂਰਾ ਪਰਿਵਾਰ। ਬਕਸਰ ਬਿਹਾਰ ਤੋਂ ਸ਼ਰੂਫੁਦੀਨ ਅੰਸਾਰੀ ਔਰ ਫਾਤਮਾ ਖਾਤੂਨ ਅੰਸਾਰੀ, ਪੁਰਾਣਾ ਤਾਬ ਡਮਰਾਓ ਤੋਂ ਵਲੀਉੱਲਾ ਅੰਸਾਰੀ, ਅਸਮਾਨਾਜ ਅੰਸਾਰੀ, ਚਵਨ ਪਾਕ ਦਿੱਲੀ ਤੋਂ ਡਾਕਟਰ ਸੋਨਮ ਅਤੇ ਡਾਕਟਰ ਅਦੀਬਾ ਹੁਣਾਂ ਨੇ ਸਾਨੂੰ ਯਾਦ ਕੀਤਾ, ਬਹੁਤ ਬਹੁਤ ਸ਼ੁਕਰੀਆ ਜੀ। ਅਗਲੀ ਚਿੱਠੀ ਦੀ ਗੱਲ ਕਰੀਏ ਜੀ, ਭੇਜਣ ਵਾਲੇ ਦੋਸਤ ਨੇ

ਪਿੰਡ ਬਲਦ ਖੁਰਦ ਤੋਂ, ਭਵਾਨੀਗੜ੍ਹ ਤੋਂ, ਜ਼ਿਲ੍ਹਾ ਸੰਗਰੂਰ, ਸ਼੍ਰੋਤਾ ਅਸ਼ਵਨੀ ਗਰਗ, ਰੋਹਿਤ ਗਰਗ, ਪੂਜਾ ਗਰਗ, ਪ੍ਰਿਯੰਕਾ ਗਰਗ ਅਤੇ ਉਹਨਾਂ ਦਾ ਪੂਰਾ ਗਰਗ ਪਰਿਵਾਰ, ਕੋਟਲੀਗੜ੍ਹਾ ਪੰਜਾਬ ਤੋਂ ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਨਜੀਤ ਸਿੰਘ, ਗੁਰਜੋਤ ਸਿੰਘ ਹੁਣਾਂ ਨੇ ਸਾਨੂੰ ਯਾਦ ਕੀਤਾ। ਮਹਿਸਗੇੜ ਨਾਭਾ ਤੋਂ ਸੋਮਦੱਤ ਕੈਰਵ, ਜੋਤੀ ਰਾਣੀ, ਗੁਰਮਤ ਹੁਣਾਂ ਨੇ ਕਿਹਾ ਜੀ ਕਿ ਹੋਈ ਆਪਣੀ ਪਸੰਦ ਆ ਗਈ, ਜ਼ਰੂਰ ਸਾਨੂੰ ਸੁਣਾਓ। ਰੀਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ, ਕਰੁਣਾ ਵਰਮਾ ਹੁਣਾਂ ਨੇ ਸਾਨੂੰ ਯਾਦ ਕੀਤਾ। ਜ਼ਿੰਮਾ ਤੁਸੀਂ ਸਾਡੇ ਲਾਇਆ, ਉਮੀਦ ਕਰਦੇ ਹਾਂ ਤੁਹਾਨੂੰ ਜ਼ਰੂਰ ਪਸੰਦ ਆਏਗਾ।

0: ਜੀ ਨੰਬਰ ਮਿਲਾ ਕੇ ਦੋਸਤ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਨਮਸਕਾਰ ਸਰ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਮਹੇਸ਼ ਗਰਗ, ਮੰਡੀ ਹਰਜੀ ਰਾਮ ਮਲੌੜ ਤੋਂ ਜੀ।
0: ਕਿਆ ਬਾਤ ਹੈ ਜੀ, ਤੁਹਾਡਾ ਹੁਣੀ ਲੈਟਰ ਅਸੀਂ ਜਿਹੜਾ ਹੈ ਬਹੁਤ ਸੁਣਹਿਣੇ ਅੱਖਰਾਂ ਦੇ ਨਾਲ ਪੜ੍ਹਿਆ ਹੈ, ਅਤੇ ਤੁਹਾਡੀ ਜਿਹੜੀ ਹੈ ਪ੍ਰੋਗਰਾਮ ਦੇ ਵਿੱਚ ਐਂਟਰੀ ਹੋ ਗਈ ਹੈ, ਬਹੁਤ ਬਹੁਤ ਸਵਾਗਤ ਹੈ ਸਰ
1: ਸ਼ੁਕਰੀਆ ਜੀ।
0: ਜੀ ਹੋਰ ਸੁਣਾਓ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਸਰ,
0: ਘਰ ਪਰਿਵਾਰ ਚੜ੍ਹਦੀ ਕਲਾ?
1: ਹਾਂਜੀ ਸਰ, ਤੁਹਾਡੀ ਮਿਹਰਬਾਨੀ ਬੜੀ ਜੀ।
0: ਨਹੀਂ, ਸਾਡੀ ਮਿਹਰਬਾਨੀ ਕਾਹਦੀ ਹੈ, ਤੁਹਾਡਾ ਪਿਆਰ ਹੈ, ਤੁਹਾਡਾ ਪਿਆਰ ਸਦਕਾ ਹੀ ਪ੍ਰੋਗਰਾਮ 'ਚ ਅਸੀਂ ਜੁੜਦੇ ਹਾਂ, ਔਰ ਜਦੋਂ ਤੁਹਾਡੇ ਵਰਗੇ ਦੋਸਤ ਪ੍ਰੋਗਰਾਮ 'ਚ ਆ ਕੇ ਹਾਜ਼ਰੀ ਲਵਾ ਦਿੰਦੇ, ਪਤਾ ਲੱਗ ਜਾਂਦਾ ਦੋਸਤ ਹੁਣੀ ਪ੍ਰੋਗਰਾਮ ਸੁਣ ਰਹੇ ਨੇ।
1: ਹਾਂਜੀ,
0: ਅਤੇ ਅੱਜ ਕੀ ਖਾਸ ਸੁਣਨਾ ਚਾਹੁੰਦੇ ਹੋ?
1: ਹਰਜੀਤ ਹਰਮਨ ਦਾ ਸੁਣਾ ਦਾ ਜੀ, ਵਧੀਆ ਜੀ।
0: ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ।

0: ਵਾਕਿਆ ਜੀ, ਅਸੀਂ ਵੀ ਦਿਲ ਦੀ ਗੱਲ ਦੇਖਣ ਲਈ ਨਾ ਜਾਂ ਦਿਲ ਦੀ ਗੱਲ ਜਾਣਨ ਦੇ ਲਈ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਹਾਂ। ਇੰਤਜ਼ਾਰ ਹੁੰਦਾ ਹੈ ਤੁਹਾਡੀਆਂ ਕਾਲਸ ਦਾ, ਤੁਹਾਡੇ ਵਟਸਐਪ 'ਤੇ ਮੈਸੇਜ ਦਾ, ਤੁਹਾਡੀਆਂ ਚਿੱਠੀਆਂ ਦਾ, ਤੁਹਾਡੇ ਦਿਲ ਦਾ ਕਰਾਰ। ਕਿਉਂਕਿ ਗੱਲ ਦਿਲ ਦੀ ਦੱਸ ਸੱਜਣਾ, ਝੂਠੇ ਲਾਰਿਆਂ ਦੇ ਵਿੱਚ ਕੀ ਰੱਖਿਆ, ਕਿਉਂਕਿ ਲਾਰੇ ਤੁਸੀਂ ਬਿਲਕੁਲ ਨਹੀਂ ਲਾਉਂਦੇ ਹੋ। ਰੱਬ ਵਰਗੇ ਸ਼ਰੋਤੇ ਹੋ ਜੋ ਆਕਾਸ਼ਵਾਣੀ ਜਲੰਧਰ ਦੇ ਵਿਹੜੇ 'ਚ ਸੌਗਾਤ ਪ੍ਰੋਗਰਾਮ 'ਚ ਪਹੁੰਚਦੇ ਹੋ। ਅਗਲੇ ਦੋਸਤ ਆ ਚੁੱਕੇ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਸਰ ਜੀ, ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ।
0: ਕਿਆ ਬਾਤ ਹੈ, ਚੰਡੀਗੜ੍ਹ ਵਾਲਿਓ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ 'ਚ।
1: ਧੰਨਵਾਦ ਸਰ ਜੀ, ਤੁਹਾਡਾ ਵੀ ਬਹੁਤ
0: ਬਹੁਤ ਸੁਣਾਓ, ਚੰਡੀਗੜ੍ਹ ਦਾ ਕੀ ਹਾਲ ਚਾਲ ਹੈ?
1: ਬਹੁਤ ਵਧੀਆ ਰਹੇ ਸਰ ਜੀ।
0: ਮੌਸਮ ਨੇ ਕਰਵਟ ਲੈ ਲਈ ਹੈ ਚੰਡੀਗੜ੍ਹ 'ਚ ਕਿ ਨਹੀਂ?
1: ਹਾਂਜੀ ਹਾਂਜੀ,
0: ਮਤਲਬ ਮੀਂਹ ਮੂੰਹ ਪੈ ਗਿਆ ਹੈ?
1: ਰੁਕ ਰੁਕ ਕੇ ਹੁੰਦੀ ਬਾਹਰ ਤੇ ਸਰ ਜੀ, ਲਗਾਤਾਰ ਨੇ।
0: ਕਿਆ ਬਾਤ ਹੈ, ਮਤਲਬ ਸੌਣ ਨੂੰ ਤੁਸੀਂ ਆਵਾਜ਼ਾਂ ਮਾਰ ਰਹੇ ਹੋ ਤੇ ਬਸ ਥੋੜੀ ਕੁ ਦੂਰ ਤੇ ਹੀ ਰਹਿ ਗਿਆ।
1: ਹਾਂਜੀ ਹਾਂਜੀ,
0: ਮਤਲਬ ਤਿਆਰੀ ਪੂਰੀ ਹੈ?
1: ਹਾਂਜੀ ਹਾਂਜੀ।
0: ਠੀਕ ਹੈ ਜੀ, ਠੀਕ ਹੈ, ਕਿਆ ਬਾਤ ਹੈ। ਤੇ ਅੱਜ ਫਿਰ ਕੀ ਖਾਸ ਸੁਣਨਾ ਚਾਹੁੰਦੇ ਹੋ?
1: ਸੁਰਜੀਤ ਭੁੱਲਰ ਦਾ ਗੀਤ ਸੁਣਨਾ।
0: ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ ਜੀ, ਧੰਨਵਾਦ।

0: ਓ ਜੀ ਨੰਬਰ ਮਿਲਾ ਕੇ ਦੋਸਤ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ ਸਰ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਮੰਗਲ ਸਿੰਘ ਧਾਲੀਵਾਲ ਤੋਂ ਜੀ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਦੇ ਵਿੱਚ। ਅਗਲੇ 1 ਘੰਟੇ ਲਈ ਸੌਗਾਤ ਪ੍ਰੋਗਰਾਮ ਤੁਹਾਡੀ ਇੱਦਾਂ ਹੀ ਖਿਦਮਤ ਕਰਦਾ ਰਹੇਗਾ, ਔਰ ਅਗਲੇ 1 ਘੰਟੇ ਦੀ ਤੁਸੀਂ ਜਿਹੜੀ ਹੈ ਪਹਿਲੀ ਕਾਲ ਮਿਲਾ ਕੇ ਸ਼ੁਰੂਆਤ ਕਰ ਦਿੱਤੀ ਹੈ। ਹੈਲੋ,
1: ਹਾਂਜੀ,
0: ਅਤੇ ਅੱਜ ਕੀ ਖਾਸ ਸਾਡੇ ਲਈ ਸੌਗਾਤ ਲੈ ਕੇ ਆਏ ਹੋ?
1: ਆਲਮ ਲਹਾਰ ਦਾ ਮੋਰ ਮਟੀਰੀਆ ਪਾਇਆ ਜੀ।
0: ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ ਜੀ।

0: ਸ਼ਨੀਵਾਰ ਠੀਕ ਨਹੀਂ
1: ਦੇਖੋ, ਤੁਸੀਂ ਜਦੋਂ ਯਾਦ ਕਰ ਲੈਂਦੇ ਹੋ, ਅਸੀਂ ਪਹੁੰਚ ਜਾਂਦੇ। ਕੋਸ਼ਿਸ਼ ਇਹੀ ਹੁੰਦੀ ਹੈ ਕਿ ਹਰ ਸ਼ਨੀਵਾਰ ਅਸੀਂ ਮਿਲਾ ਕੇ ਰੱਖਿਆ। ਕੁਝ ਕੁ ਸ਼ਨੀਵਾਰ ਸਾਨੂੰ ਤੁਸੀਂ ਪਹਿਲਾਂ ਯਾਦ ਕਰ ਲਿਆ ਅਤੇ ਅਸੀਂ ਪਹਿਲਾਂ ਪਹੁੰਚ ਗਏ ਹਾਂ, ਪਰ ਕੋਸ਼ਿਸ਼ ਸਾਡੀ ਹੈ ਕਿ ਸ਼ਨੀਵਾਰ ਜ਼ਰੂਰ ਤੁਹਾਡੇ ਨਾਲ ਮੁਲਾਕਾਤ ਫਿਰ ਦੁਬਾਰਾ ਹੋਵੇਗੀ। ਕਿਆ ਬਾਤ, ਸ਼ੁਕਰੀਆ ਜੀ, ਸ਼ੁਕਰੀਆ। ਅੱਜ ਕੀ ਖਾਸ ਸੁਗਾਤ ਸਾਡੇ ਲਈ ਲੈ ਕੇ ਆਏ ਹੋ? ਕਿਆ ਬਾਤ, ਕਿਆ ਬਾਤ, ਕਮਾਲ ਕਰਤੀ ਹੈ ਸਰ। ਅਤੇ ਅੱਜ ਕੀ ਖਾਸ ਲੈ ਕੇ ਆਏ ਹੋ ਸਾਡੇ ਲਈ ਸੁਗਾਤ?
0: ਚੰਦ ਪ੍ਰਦੇਸ਼ੀ ਫਿਲਮ ਗਾਣਾ ਜੀ, ਜੋ ਤਕਤੀ ਫਿਲਮ ਪੈਦਾ, ਇਹ ਬਹੁਤ ਵਧੀਆ ਲੱਗੇ ਆ, ਅਤੇ ਤੁਹਾਡਾ ਵੈਲਕਮ ਜੀ।
1: ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਕਰਨੀ, ਬਹੁਤ ਬਹੁਤ ਸ਼ੁਕਰੀਆ।
0: ਓਕੇ ਜੀ, ਬਾਏ ਬਾਏ।

ਨੱਚਣ ਨੂੰ ਤੁਸੀਂ ਬਿਲਕੁਲ ਰੈਡੀ ਰਹੋ, ਤੁਹਾਨੂੰ ਨੱਚਣ ਨੂੰ ਅਸੀਂ ਬਿਲਕੁਲ ਤੁਹਾਡੇ ਲਈ ਪੈਪੀ ਸੌਂਗ ਰੈਡੀ ਹੈ। ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਸਿਮਰਨ ਅਤੇ ਕੁਲਦੀਪ ਹੁਣਾਂ ਨੇ ਸਾਨੂੰ ਯਾਦ ਕੀਤਾ। ਟਾਲੀਵਾਲਾ ਜੱਟਾਂ ਤੋਂ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ, ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ ਹੁਣਾਂ ਨੇ ਸਾਨੂੰ ਯਾਦ ਕੀਤਾ। ਪਿੰਡ ਆਜਮਵਾਲਾ ਤਹਿਸੀਲ ਫਾਜ਼ਿਲਕਾ ਤੋਂ ਸੋਹਣ ਸਿੰਘ ਬੁੱਕ, ਨਿਸ਼ਾਨ ਸਿੰਘ ਬੁੱਕ, ਸੀਰਤ ਕੌਰ, ਕੀਰਤ ਕੌਰ ਅਤੇ ਦਾਦੀ ਜਸਵੰਤ ਕੌਰ ਹੁਣਾਂ ਨੇ ਸਾਨੂੰ ਪਿਆਰ ਭੇਜਿਆ। ਅਗਲੀ ਚਿੱਠੀ ਦੀ ਗੱਲ ਕਰੀਏ ਜੀ, ਬੜੀ ਸਜਾ ਕੇ ਜੋ ਸਾਡੇ ਕੋਲ ਪਹੁੰਚੀ ਹੈ ਜੀ, ਬੜੇ ਕਲਰਫੁੱਲ ਤਰੀਕੇ ਨਾਲ ਜਿਹੜਾ ਹੈ ਉਹ ਸਾਡੇ ਤੱਕ ਪਹੁੰਚਾਉਂਦੇ ਨੇ ਚਿੱਠੀ, ਬਹੁਤ ਬਹੁਤ ਸ਼ੁਕਰੀਆ ਜੀ। ਇੱਦਾਂ ਹੀ ਤੁਸੀਂ ਜ਼ਰੂਰ ਸਾਡੇ ਤੱਕ ਪਹੁੰਚਾਉਂਦੇ ਰਹੋ, ਸਾਨੂੰ ਉਮੀਦ ਹੈ ਕਿ ਤੁਸੀਂ ਚਿੱਠੀ ਹਮੇਸ਼ਾ ਇਹਦੇ ਲਿਖਦੇ ਰਹੋਗੇ। ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁੱਗ, ਗੋਵਿੰਦਾ ਚੁੱਗ, ਟੋਨੀ ਲਵ ਅਤੇ ਰਾਧਾ ਹੁਣਾਂ ਨੇ ਸਾਨੂੰ ਪਿਆਰ ਭੇਜਿਆ। ਬਹੁਤ ਬਹੁਤ ਪਰਿਵਾਰ ਜਿਹੜਾ ਹੈ ਸਾਡਾ ਚੁੱਕ ਫੈਮਿਲੀ ਸਾਡੇ ਨਾਲ, ਕਹਿੰਦੇ ਅਸੀਂ ਬਹੁਤ ਸਾਲਾਂ ਤੁਹਾਡੇ ਨਾਲ ਜੁੜੇ ਹਾਂ। ਸੋ ਬਹੁਤ ਸਾਰਾ ਪਿਆਰ ਭੇਜਿਆ ਜੀ, ਬਹੁਤ ਬਹੁਤ ਸ਼ੁਕਰੀਆ। ਗੱਲ ਆਉਂਦੀ ਹੈ ਨੱਚਣ ਟੱਪਣ ਦੀ, ਤੁਸੀਂ ਨੱਚਣ ਨੂੰ ਤਿਆਰ ਰਹੋ, ਅਸੀਂ ਤਾਂ ਹਮੇਸ਼ਾ ਹੀ ਤੁਹਾਨੂੰ ਨੱਚਣ ਲਈ ਬਰਕਰਾਰ ਹੁੰਦੇ ਹਾਂ ਕਿ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ, ਤੁਹਾਡੀ ਹਰ ਇੱਕ ਜਿਹੜੀ ਫਰਮਾਇਸ਼ ਹੈ ਉਹ ਜ਼ਰੂਰ ਅਸੀਂ ਪੂਰੀ ਕਰ ਸਕੀਏ। ਅਤੇ ਤੁਸੀਂ ਨੱਚਣ ਦੀ ਗੱਲ ਕੀਤੀ ਹੈ ਅਤੇ ਨੱਚਣ ਲਈ ਹੁਣ ਤੁਸੀਂ ਰੈਡੀ ਰਹੋ, ਗਾਣਾ ਤੁਹਾਡੇ ਤੱਕ ਪਹੁੰਚ ਰਿਹਾ। ਮਿਲਦੇ ਹਾਂ ਇਸ ਗੀਤ ਤੋਂ ਬਾਅਦ।

0: ਲਓ ਜੀ ਨੰਬਰ ਮਿਲਾ ਕੇ ਦੋਸਤ ਪਹੁੰਚ ਕੇ ਨਹੀਂ ਆਓ, ਗੱਲਬਾਤ ਕਰਦੇ ਹਾਂ। ਹੈਲੋ
1: ਪਾਰਸ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ?
1: ਬਸ ਤੁਹਾਡੇ ਖਿਆਲ ਨੇ ਜੀ।
0: ਚਲੋ, ਤੁਹਾਨੂੰ ਤੁਹਾਡਾ ਸਾਡਾ ਖਿਆਲ ਆ, ਸਾਨੂੰ ਤੁਹਾਡਾ ਖਿਆਲ ਹੈ।
1: ਹਾਂਜੀ ਹਾਂਜੀ,
0: ਹੋਰ ਸੁਣਾਓ, ਘਰ ਪਰਿਵਾਰ ਸਭ ਵਧੀਆ?
1: ਸਭ ਕੁਸ਼ਲ ਮੰਗਲ ਹੈ ਜੀ, ਵਧੀਆ ਜੀ।
0: ਚਲੋ, ਕੁਸ਼ਲ ਮੰਗਲ ਹੀ ਚਾਹੀਦਾ। ਅੱਜ ਕੀ ਖਾਸ ਸੌਗਾਤ ਸਾਡੇ ਲਈ ਲੈ ਕੇ ਆਏ ਹੋ?
1: ਲਾ ਦਿਓ ਸਤਿੰਦਰ ਸਰਤਾਜ ਦਾ ਲਾ ਦਿਓ ਜੀ।
0: ਠੀਕ ਹੈ ਜੀ, ਸਤਿੰਦਰ ਸਰਤਾਜ ਉਹਨਾਂ ਨੂੰ ਅਸੀਂ ਆਵਾਜ਼ ਮਾਰ ਰਹੇ ਹਾਂ, ਕੋਸ਼ਿਸ਼ ਹੈ ਪਸੰਦ ਤੁਹਾਨੂੰ ਜ਼ਰੂਰ ਆਏਗੀ। ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ, ਸ਼ੁਕਰੀਆ ਜੀ।

0: ਲਓ ਜੀ ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਗਏ ਨੇ। ਹੈਲੋ,
1: ਹੈਲੋ, ਨਮਸਕਾਰ ਪਰ ਚੱਡਰ ਜੀ।
0: ਨਮਸਕਾਰ ਜਨਾਬ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਜੀ, ਤੁਸੀਂ ਸੁਣਾਓ?
0: ਬਹੁਤ ਦਿਨਾਂ ਬਾਅਦ ਤੁਹਾਡੇ ਨਾਲ ਗੱਲ ਹੋ ਰਹੀ ਹੈ। ਕਿੰਨੀਆਂ ਐਬਸੈਂਟਾਂ ਲਗਵਾ ਲਈਆਂ ਨੇ ਤੁਸੀਂ ਸਾਡੇ ਤੋਂ?
1: ਅੱਛਾ, ਮੈਨੂੰ ਤਾਂ ਲੱਗਦਾ ਤੁਸੀਂ ਤੁਹਾਡੀ ਐਬਸੈਂਟ ਲੱਗ ਗਈ ਅੱਜ, ਮੈਨੂੰ ਸ਼ਨੀਵਾਰ ਤਾਂ ਭੁਲੇਖਾ ਪੈ ਜਾਂਦਾ।
0: ਅੱਛਾ ਜੀ, ਦੇਖੋ ਤੁਸੀਂ ਦਿਲੋਂ ਯਾਦ ਕੀਤਾ, ਮੈਂ ਤਾਂ ਅੱਗੇ ਜਿਹੜੇ ਦੋ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋਏ ਸੀ ਕਿ ਦਿਲਾਂ ਨੂੰ ਦਿਲਾਂ ਦੀ ਰਾਹ ਹੁੰਦੀ ਹੈ, ਤੁਸੀਂ ਦਿਲੋਂ ਯਾਦ ਕਰਦੇ ਹੋ, ਸ਼ਨੀਵਾਰ 'ਤੇ ਨਹੀਂ ਉਹ ਫਿਰ ਬੁੱਧਵਾਰ ਆ ਜਾਂਦੀ ਹੈ, ਪਰ ਸਾਡੀ ਕੋਸ਼ਿਸ਼ ਹੈ ਕਿਉਂਕਿ ਇੰਨੇ ਸਾਲਾਂ ਤੋਂ ਅਸੀਂ ਜਿਹੜਾ ਸ਼ਨੀਵਾਰ ਮਿਲਾ ਕੇ ਰੱਖਿਆ ਉਹ ਸ਼ਨੀਵਾਰ ਜ਼ਰੂਰ ਤੁਹਾਡੇ ਨਾਲ ਮੁਲਾਕਾਤ ਹੋਵੇ। ਅਸੀਂ ਪ੍ਰੇ ਕਰਦੇ ਹਾਂ ਕਿ ਅਸੀਂ ਦੋ ਦੋ ਵਾਰ ਤੋਂ ਅਸੀਂ ਯਾਦ ਕਰੋ ਔਰ ਅਸੀਂ ਦੋ ਦੋ ਵਾਰ ਤੁਹਾਡੇ ਕੋਲ ਪਹੁੰਚੀਏ। ਤੁਸੀਂ ਯਾਦ ਰੱਖੀ ਦੋ, ਅਸੀਂ ਪਹੁੰਚਦੇ ਰਹਿਣਾ ਜੀ ਤੁਹਾਡੇ ਕੋਲ।
1: ਠੀਕ ਹੈ, ਥੈਂਕ ਯੂ ਜੀ।
0: ਤੇ ਕੀ ਖਾਸ ਸੁਣਨਾ ਚਾਹੁੰਦੇ ਹੋ ਅੱਜ?
1: ਅੱਜ ਅਮਰਿੰਦਰ ਗਿੱਲ ਦਾ ਗੀਤ ਸੁਣਾ ਦੋ, ਸਲਾਮਾ ਗਿਰੀ।
0: ਠੀਕ ਹੈ ਜੀ,
1: ਮੇਰੇ ਵਾਸਤੇ ਤੇ ਮੇਰੇ ਪੋਤਰੇ ਵਾਰਸ ਵਾਸਤੇ।
0: ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ ਭਾਰਤ ਜੀ, ਬਹੁਤ ਬਹੁਤ ਤੁਹਾਡਾ।

ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ, ਲੱਗਦਾ ਜੀ ਕਾਲ ਮਿਲਾ ਕੇ ਦੋਸਤ ਚਲੇ ਗਏ ਨੇ ਜੀ, ਇੰਜ ਨਹੀਂ ਕਰੀਦਾ। ਨੰਬਰ ਮਿਲਾ ਕੇ ਸਾਡੇ ਕੋਲ ਜ਼ਰੂਰ ਰਹੀਦਾ, ਵੱਖ ਹੋਣ ਦੀਆਂ ਗੱਲਾਂ ਬਿਲਕੁਲ ਨਾ ਕਰਿਆ ਕਰੋ, ਸਾਡੇ ਕੋਲ ਹਮੇਸ਼ਾ ਨੇੜੇ ਰਿਹਾ ਕਰੋ।

0: ਲਓ ਜੀ, ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਗਏ ਨੇ। ਨੰਬਰ ਤੁਸੀਂ ਜਾਣਦੇ ਹੋ 0181 3442 174 ਨੰਬਰ ਮਿਲਾ ਕੇ ਪਹੁੰਚੇ ਨੇ। ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ ਸਰ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਜੀ ਤੁਹਾਨੂੰ ਸਵਾਗਤ ਹੈ।
0: ਫਾਜ਼ਿਲਕਾ ਤੋਂ ਮਨਜੀਤ ਮਣੀ ਜੀ ਪਹੁੰਚੇ ਨੇ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ।
1: ਜੀ ਠੀਕ ਠਾਕ ਸਰ ਜੀ।
0: ਹੋਰ ਸੁਣਾਓ, ਘਰ ਪਰਿਵਾਰ ਠੀਕ ਹੈ ਜੀ?
1: ਹਾਂ ਜੀ, ਬਹੁਤ ਵਧੀਆ ਠੀਕ ਹੈ ਜੀ।
0: ਅੱਜ ਕੀ ਖਾਸ ਸੌਗਾਤ ਸਾਡੇ ਲਈ ਲੈ ਕੇ ਆਏ ਹੋ?
1: ਅੱਜ ਸਲੀਮ ਮਾਸਟਰ ਬੁਲਾ ਸਰ ਜੀ।
0: ਠੀਕ ਹੈ ਜੀ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਇੱਦਾਂ ਹੀ ਕਾਲ ਕਰਦੇ ਰਹੋ।
1: ਥੈਂਕ ਯੂ।

ਲਓ ਜੀ, ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚੇ ਨੇ, ਆਓ ਕੱਲ੍ਹ ਬਾਤ ਕਰਦੇ ਹਾਂ। ਹੈਲੋ ਹੈਲੋ, ਲੱਗਦਾ ਕਾਲ ਮਿਲਾ ਕੇ ਦੋ ਸਾਡੇ ਕੋਲ ਦੂਰ ਚਲੇ ਗਏ ਨੇ। ਹੈਲੋ ਹੈਲੋ, ਕੋਈ ਗੱਲ ਨਹੀਂ ਜੀ, ਨੰਬਰ ਤੁਸੀਂ ਜਾਣਦੇ ਹੋ, ਤੁਹਾਡੇ ਦਿਲਾਂ 'ਚ ਵੱਸਦਾ। 081-2342-171 ਬਿਲਕੁਲ ਹਾਲੇ 9 ਮਿੰਟ ਪਏ ਨੇ ਜਿਸ ਦੇ ਵਿੱਚ ਤੁਸੀਂ ਨੰਬਰ ਮਿਲਾ ਕੇ ਆਪਣੇ ਦੋਸਤ ਪਾਰਸ ਤੱਕ ਪਹੁੰਚ ਸਕਦੇ ਹੋ। ਲਾਸਟ ਬਟ ਨੋਟ ਲੀਸਟ, ਜਲਦੀ ਜਲਦੀ ਨੰਬਰ ਮਿਲਾਓ, ਕਿਉਂਕਿ ਜਾਂਦੇ ਜਾਂਦੇ ਵੀ ਤੁਹਾਡੇ ਨਾਲ ਸਾਡਾ ਦਿਲ ਦਾ ਕਰਾਰ ਇਹੀ ਹੁੰਦਾ ਹੈ ਕਿ ਤੁਹਾਡੇ ਨਾਲ ਗੱਲਬਾਤ ਹੋ ਜਾਵੇ, ਤੁਹਾਡੇ ਤੱਕ ਅਸੀਂ ਪਹੁੰਚ ਜਾਈਏ। ਸੋ ਜਲਦੀ ਜਲਦੀ ਨੰਬਰ ਮਿਲਾਓ ਔਰ ਆਪਣੇ ਦੋਸਤ ਪਾਰਸ ਤੱਕ ਪਹੁੰਚੋ।

ਇਸ ਪ੍ਰੋਗਰਾਮ ਨੂੰ ਇੱਥੇ ਖਤਮ ਕਰਨ ਦੀ ਦੋ ਇਜਾਜ਼ਤ ਅਗਲੇ ਦਿਨ ਅਗਲੇ ਸ਼ਨੀਵਾਰ ਜਾਂ ਅਗਲੇ ਬੁੱਧਵਾਰ ਜਦੋਂ ਤੁਸੀਂ ਯਾਦ ਕਰੋਗੇ ਬੰਦਾ ਹਾਜ਼ਰ ਹੋ ਜਾਏਗਾ ਲੈ ਕੇ ਪ੍ਰੋਗਰਾਮ ਸੌਗਾਤ ਜਾਣਾ ਕਿਤੇ ਨਹੀਂ ਸਫ਼ਰ ਇਹ ਸਾਥ ਹੈ ਪਿਆਰ ਇੱਦਾਂ ਹੀ ਬਣਿਆ ਰਹਿਣਾ ਕਿਉਂਕਿ ਠੀਕ 1 ਵਜੇ ਲੈ ਕੇ ਮੈਂ ਪੰਜਾਬੀ ਮੈਲੋਡੀਸ ਕੀ 2 ਵਜੇ ਪੰਜਾਬੀ ਡਿਊਟ ਮਿਊਜ਼ਿਕ ਅਤੇ 3 ਵਜੇ ਗੁਰਬਾਣੀ ਵਿਚਾਰ ਤੁਹਾਡੇ ਲਈ ਲੈ ਕੇ ਅਸੀਂ ਹਾਜ਼ਰ ਹੋ ਜਾਣਾ ਹੈ ਤੁਸੀਂ ਜਾਣਾ ਕਿਤੇ ਨਹੀਂ ਸਫ਼ਰ ਇਹ ਸਾਥ ਹੈ ਪਿਆਰ ਆਕਾਸ਼ਵਾਣੀ ਜਲੰਧਰ ਦੇ ਨਾਲ ਔਰ ਆਪਣੇ ਦੋਸਤ ਪਾਰਸ ਚੱਡਾ ਦੇ ਨਾਲ ਤੁਸੀਂ ਇੱਦਾਂ ਹੀ ਬਣਾ ਕੇ ਰੱਖੋ ਸੋ ਮਿਲਦੇ ਹਾਂ ਜੀ ਅਗਲੇ ਪ੍ਰੋਗਰਾਮ 'ਚ ਇਸ ਗੀਤ ਤੋਂ ਬਾਅਦ

0: ਡੀਟੇਲ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ, ਰਾਤ ਦੇ ਠੀਕ 1:00 ਸਮਾਂ ਹੋ ਰਿਹਾ ਪੰਜਾਬੀ ਮੈਲੋਡੀਜ਼ ਗੀਤ ਦੇ ਸਫ਼ਰ ਦਾ।
1: ये कैसी कसक ये कैसी कसक ये कैसी कसक।

ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਹੁਣ ਤੁਸੀਂ ਨਿਊਜ਼ ਔਨ 에ਅਰ ਐਪ ਤੇ ਵੀ ਸੁਣ ਸਕਦੇ ਹੋ। ਨਾਲ ਹੀ ਤੁਸੀਂ ਦੂਰਦਰਸ਼ਨ ਦੇ ਵੱਖ-ਵੱਖ ਚੈਨਲ ਅਤੇ ਆਕਾਸ਼ਵਾਣੀ ਦੇ ਵੱਖ-ਵੱਖ ਭਾਸ਼ਾਈ ਚੈਨਲਾਂ ਦਾ ਆਨੰਦ ਵੀ ਮਾਣ ਸਕਦੇ ਹੋ, ਉਹ ਵੀ ਕ੍ਰਿਸਟਲ ਕਲੀਅਰ ਡਿਜੀਟਲ ਕੁਆਲਿਟੀ 'ਚ। ਨਿਊਜ਼ ਔਨ 에ਅਰ ਐਪ ਤੇ ਤੁਸੀਂ ਪੰਜਾਬ ਦੇ ਕੇਂਦਰਾਂ ਵਿੱਚ AIR ਪੰਜਾਬੀ ਪ੍ਰੈਸ ਕਰਕੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਸੋ ਹੁਣੇ ਡਾਊਨਲੋਡ ਕਰੋ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ 에ਅਰ। ਇਹ ਐਪ ਪਲੇ ਸਟੋਰ ਅਤੇ iTunes ਦੋਵੇਂ ਪਲੇਟਫਾਰਮਸ ਤੇ ਉਪਲਬਧ ਹੈ।

ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਹੁਣ ਤੁਸੀਂ ਨਿਊਜ਼ ਔਨ 에ਅਰ ਐਪ ਤੇ ਵੀ ਸੁਣ ਸਕਦੇ ਹੋ। ਨਾਲ ਹੀ ਤੁਸੀਂ ਦੂਰਦਰਸ਼ਨ ਦੇ ਵੱਖ-ਵੱਖ ਚੈਨਲ ਅਤੇ ਆਕਾਸ਼ਵਾਣੀ ਦੇ ਵੱਖ-ਵੱਖ ਭਾਸ਼ਾਈ ਚੈਨਲਾਂ ਦਾ ਆਨੰਦ ਵੀ ਮਾਣ ਸਕਦੇ ਹੋ, ਉਹ ਵੀ ਕ੍ਰਿਸਟਲ ਕਲੀਅਰ ਡਿਜੀਟਲ ਕੁਆਲਿਟੀ 'ਚ। ਨਿਊਜ਼ ਔਨ 에ਅਰ ਐਪ ਤੇ ਤੁਸੀਂ ਪੰਜਾਬ ਦੇ ਕੇਂਦਰਾਂ ਵਿੱਚ AIR ਪੰਜਾਬੀ ਪ੍ਰੈਸ ਕਰਕੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਸੋ ਹੁਣੇ ਡਾਊਨਲੋਡ ਕਰੋ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ 에ਅਰ। ਇਹ ਐਪ ਪਲੇ ਸਟੋਰ ਅਤੇ ਆਈਟਿਊਨਸ ਦੋਵੇਂ ਪਲੇਟਫਾਰਮਸ ਤੇ ਉਪਲਬਧ ਹੈ।

ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੇ ਠੀਕ 2 ਵੱਜ ਰਹੇ ਨੇ, ਸਮਾਂ ਹੋ ਰਿਹਾ ਹੈ ਪੰਜਾਬੀ ਡਿਊਟ ਮਿਊਜ਼ਿਕ ਦਾ। ਆਓ ਸੁਣਦੇ ਹਾਂ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਗੀਤ ਦੇ ਨਾਲ।

ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਹੁਣ ਤੁਸੀਂ ਨਿਊਜ਼ ਔਨ 에ਅਰ ਐਪ ਤੇ ਵੀ ਸੁਣ ਸਕਦੇ ਹੋ। ਨਾਲ ਹੀ ਤੁਸੀਂ ਦੂਰਦਰਸ਼ਨ ਦੇ ਵੱਖ-ਵੱਖ ਚੈਨਲ ਅਤੇ ਆਕਾਸ਼ਵਾਣੀ ਦੇ ਵੱਖ-ਵੱਖ ਭਾਸ਼ਾਈ ਚੈਨਲਾਂ ਦਾ ਆਨੰਦ ਵੀ ਮਾਣ ਸਕਦੇ ਹੋ, ਉਹ ਵੀ ਕ੍ਰਿਸਟਲ ਕਲੀਅਰ ਡਿਜੀਟਲ ਕੁਆਲਿਟੀ 'ਚ। ਨਿਊਜ਼ ਔਨ 에ਅਰ ਐਪ ਤੇ ਤੁਸੀਂ ਪੰਜਾਬ ਦੇ ਕੇਂਦਰਾਂ ਵਿੱਚ AIR ਪੰਜਾਬੀ ਪ੍ਰੈਸ ਕਰਕੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਸੋ ਹੁਣੇ ਡਾਊਨਲੋਡ ਕਰੋ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ 에ਅਰ। ਇਹ ਐਪ ਪਲੇ ਸਟੋਰ ਅਤੇ ਆਈਟਿਊਨਸ ਦੋਵੇਂ ਪਲੇਟਫਾਰਮਸ ਤੇ ਉਪਲਬਧ ਹੈ।

DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਤੜਕੇ ਦੇ 3 ਵੱਜ ਰਹੇ ਨੇ। ਆਓ ਸਰਵਣ ਕਰਦੇ ਹਾਂ ਤੁਹਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

0: ਸਤਾਰਾਂ ਤਾਲ ਇਜਾਦ ਕੀਤੇ ਜਿਹੜੇ ਕਿ ਬੁਨਿਆਦੀ ਅਤੇ ਬਿਖੜੇ ਤਾਲ ਹਨ, ਜਿਵੇਂ ਸੂਲ ਫਾਖਤ ਅਤੇ ਫਰੂਦਸਤ ਇਤਿਆਦ। ਇਸ ਵਾਸਤੇ ਇਹ ਗੱਲ ਸੰਭਵ ਹੈ ਕਿ ਗੁਰਬਾਣੀ ਦੇ ਸਤਾਰਾਂ ਘਰ ਜਾਂ ਤਾਲ ਇਹਨਾਂ ਤਾਲਾਂ ਦੇ ਹੀ ਕਦੀਮੀ ਰੂਪ ਜਾਂ ਪ੍ਰਕਾਰ ਹੋਣ। ਗੁਰਬਾਣੀ ਵਿੱਚ ਘਰ ਦਾ ਸਿਧਾਂਤ ਸੁਣਦਿਆਂ ਡਾਕਟਰ ਚਰਨ ਕਮਲ ਸਿੰਘ ਹੋਰਾਂ ਪਾਸੋਂ ਇਹ ਵਾਰਤਾ।
1: ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਬਾਣੀ ਦੇ ਸੁਨੇਹਿਆਂ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਗੁਰਬਾਣੀ ਦੀ ਤੁਕ ਦੇ ਅਰਥ ਸਮਝੇ ਜਾਂਦੇ ਹਨ। ਬੰਧਨ ਤੋਰ ਛੋਰ ਬਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀ ਰਹਿ ਦੀਨ। ਫਾਹੀਆਂ

ਮੇਰੇ ਹਿਰਦੇ ਨੂੰ ਬਖਸ਼ ਦਿੱਤਾ ਹੈ, ਵਸਾ ਦਿੱਤਾ ਹੈ, ਵਾਸਾ ਕਰ ਦਿੱਤਾ ਹੈ। ਜਦੋਂ ਸਾਨੂੰ ਇੱਕ ਤੁੱਕ ਦੇ ਅਰਥ ਪਤਾ ਲੱਗ ਗਏ ਤਾਂ ਉਸ ਤੋਂ ਬਾਅਦ ਇਸ ਤੁੱਕ ਵਿੱਚੋਂ ਗੁਰਬਾਣੀ ਦੇ ਸੁਨੇਹੇ ਕਿਹੜੇ ਨੇ, ਇਹ ਅਸੀਂ ਜਿਗਿਆਸੂ ਨੇ ਜਾਂ ਤਾਂ ਆਪਣੀ ਸਮਝ ਤੋਂ ਉਹ ਪ੍ਰਾਪਤ ਕਰਨੇ ਨੇ, ਜਾਂ ਅਸੀਂ ਇਹ ਦੇਖਣਾ ਕਿ ਇਹਨਾਂ ਵਿੱਚੋਂ ਗੁਰੂ ਸਾਹਿਬ ਦਾ ਨਿਰਦੇਸ਼ ਕੀ ਹੈ ਕਿ ਕਿਹੜੇ ਸੁਨੇਹੇ ਕਿਸ ਤਰ੍ਹਾਂ ਲੈਣੇ ਹਨ। ਜਦੋਂ ਇਸ ਗੁਰਬਾਣੀ ਦੀ ਤੁੱਕ ਦੇ ਜਿਗਿਆਸੂ ਨੇ ਭਾਗ ਕੀਤੇ ਅਰਥਾਂ ਅਨੁਸਾਰ, ਤਾਂ ਇਸ ਦੇ ਚਾਰ ਭਾਗ ਕੀਤੇ, ਬੰਧਨ ਤੌਰ ਉਸਨੂੰ ਲੱਗਿਆ ਕਿ ਇਹ ਮੈਨੂੰ ਇੱਕ ਸੁਨੇਹਾ ਹੈ, ਬੰਧਨ ਤੌਰ। ਦੂਸਰਾ ਸੁਨੇਹਾ ਹੈ ਛੋਰ ਬਿਖਿਆ ਤੇ, ਤੋ ਇਸਦਾ ਪਾਠ ਬੰਧਨ ਤੌਰ ਵੱਖਰਾ, ਛੋਰ ਬਿਖਿਆ ਤੇ ਵੱਖਰਾ। ਗੁਰ ਕੋ ਸ਼ਬਦ, ਇਹ ਇੱਕ ਗੁਰੂ ਦਾ ਸ਼ਬਦ ਇੱਥੇ ਉਹ ਜਿਗਿਆਸੂ ਰੁਕਦਾ ਹੈ। ਮੇਰਾ ਹੀਰਾ ਦੀਨ, ਫਿਰ ਆਪਣੇ ਹਿਰਦੇ ਵੱਲੋਂ ਪ੍ਰੇਰਿਤ ਹੁੰਦਾ ਹੈ, ਤਾਂ ਇਸਨੂੰ ਚਾਰ ਸੁਨੇਹੇ ਪ੍ਰਤੀਤ ਹੁੰਦੇ ਨੇ। ਇੱਕ ਦੂਸਰਾ ਜਿਗਿਆਸੂ ਹੈ, ਉਸਨੂੰ ਜਾਪਦਾ ਹੈ ਕਿ ਬੰਧਨ ਤੌਰ ਛੋਰ ਬਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀਰਾ ਦੀਨ, ਉਸਨੂੰ ਇਹ ਤਿੰਨ ਸੁਨੇਹੇ ਪ੍ਰਤੀਤ ਹੁੰਦੇ ਨੇ। ਇੱਕ ਹੋਰ ਜਿਗਿਆਸੂ ਹੈ, ਉਸਨੂੰ ਜਾਪਦਾ ਹੈ ਕਿ ਬੰਧਨ ਤੌਰ ਛੋਰ ਬਿਖਿਆ ਤੇ, ਇਹ ਇੱਕ ਸੁਨੇਹਾ ਹੈ, ਅਤੇ ਗੁਰ ਕੋ ਸ਼ਬਦ ਮੇਰਾ ਹੀਰਾ ਦੀਨ, ਇਹ ਦੂਜਾ ਸੁਨੇਹਾ ਹੈ। ਪਰ ਇੱਕ ਹੋਰ ਜਿਗਿਆਸੂ ਹੈ, ਉਹ ਇਸੇ ਤੁੱਕ ਨੂੰ ਅਰਥ ਸਮਝਣ ਉਪਰੰਤ ਇਹ ਸਮਝਦਾ ਹੈ ਕਿ ਸੁਨੇਹਾ ਇਹ ਨਿਕਲ ਰਿਹਾ ਹੈ ਕਿ ਬੰਧਨ ਤੌਰ ਛੋਰ ਬਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀ ਰਹਿ ਦੀਨ, ਉਹ ਸਾਰੀ ਤੁੱਕ ਵਿੱਚੋਂ ਗੁਰਬਾਣੀ ਦਾ ਇੱਕੋ ਸੁਨੇਹਾ ਪ੍ਰਾਪਤ ਕਰਦਾ ਹੈ। ਹੁਣ ਅਸੀਂ ਦੇਖਦੇ ਹਾਂ ਕਿ ਇਸ ਤੁੱਕ ਵਾਂਗੂ ਗੁਰਬਾਣੀ ਦੀ ਹਰ ਤੁੱਕ ਦੇ ਵੱਖ ਵੱਖ ਪ੍ਰਕਾਰਾਂ ਦੇ ਸੁਨੇਹੇ ਅਸੀਂ ਪ੍ਰਾਪਤ ਕਰ ਰਹੇ ਹਾਂ, ਜਿਸ ਤਰ੍ਹਾਂ ਗੁਰਬਾਣੀ ਦੀ ਉਹ ਤੁੱਕ ਸਾਡੇ ਜਿਗਿਆਸੂ ਦੇ ਗੁਰਮੁਖ ਪਿਆਰੇ ਦੇ ਮਨ ਨੂੰ ਟੁੰਬ ਰਹੀ ਹੈ, ਉਸ ਤਰ੍ਹਾਂ ਦੇ ਸੁਨੇਹੇ ਉਹ ਪ੍ਰਾਪਤ ਕਰ ਰਿਹਾ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਗੁਰੂ ਸਾਹਿਬ ਵੱਲੋਂ ਵੀ ਕੋਈ ਨਿਰਦੇਸ਼ ਹੈ ਵਿੱਚੋਂ ਕਿਹੜਾ ਸੁਨੇਹਾ ਜਾਂ ਕਿੰਨੇ ਸੁਨੇਹੇ ਅਤੇ ਕਿਹੜੇ ਸੁਨੇਹੇ ਪ੍ਰਾਪਤ ਕਰਨੇ ਹਨ। ਇਹ ਗੁਰਬਾਣੀ ਦਾ ਮੌਲਿਕ ਪਰਿਪੇਖ ਹੋਏਗਾ, ਗੁਰੂ ਸਾਹਿਬ ਵੱਲੋਂ ਕੀ ਨਿਰਦੇਸ਼ ਹੈ, ਅਤੇ ਉਹਦੇ ਵਿੱਚ ਕੀ ਹੁੰਦਾ ਕਿ ਜਿਹੜਾ ਗੁਰਬਾਣੀ ਵਿੱਚ, ਗੁਰਬਾਣੀ ਦੀ ਤੁੱਕ ਵਿੱਚ ਅਧਿਆਤਮਕ ਮਹੱਤਵ, ਅਧਿਆਤਮਕ ਰਮਜ਼ਾਂ ਕਿਹੜੀਆਂ ਨੇ, ਹੁਣ ਜਿਹੜੀ ਅਸੀਂ ਤੁੱਕ ਵਿਚਾਰ ਰਹੇ ਹਾਂ, ਬੰਧਨ, ਬਿਖਿਆ, ਸ਼ਬਦ ਅਤੇ ਹੀਰ, ਇਹ ਅਧਿਆਤਮਕ ਰਮਜ਼ਾਂ ਨੇ। ਜੇਕਰ ਗੁਰੂ ਸਾਹਿਬ ਦਾ ਨਿਰਦੇਸ਼ ਇਹ ਹੋਵੇ ਕਿ ਬੰਧਨ, ਬਿਖਿਆ, ਸ਼ਬਦ ਅਤੇ ਹੀਰ ਦਾ ਇੱਕੋ ਜਿਹਾ ਸਮਾਨਾਂਤਰ ਇਸਦਾ ਪਰਿਪੇਖ ਹੈ, ਇਸ ਨੂੰ ਸਮਝਣਾ ਹੈ, ਤਾਂ ਇਸ ਤੁੱਕ ਵਿੱਚ ਗੁਰੂ ਸਾਹਿਬ ਦਾ ਨਿਰਦੇਸ਼ ਚਾਰ ਘਰਾਂ ਵਾਲਾ ਹੋਵੇਗਾ, ਤਾਂ ਇਸ ਤੁੱਕ ਦਾ ਪਾਠ ਅਤੇ ਇਸ ਤੁੱਕ ਦਾ ਗਾਇਨ ਚਾਰ ਘਰਾਂ ਅਨੁਸਾਰ ਇਵੇਂ ਹੋਏਗਾ। ਬੰਧਨ ਤੋਰ ਛੋਰ ਬਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀਰ ਦੀਨ, ਤੋ ਇਸ ਤਰ੍ਹਾਂ ਸਾਨੂੰ ਇਸ ਤੁੱਕ ਵਿੱਚੋਂ ਚਾਰ ਘਰ ਪ੍ਰਾਪਤ ਹੋਏ। ਪਰ ਜੇਕਰ ਗੁਰੂ ਸਾਹਿਬ ਦਾ ਨਿਰਦੇਸ਼ ਬੰਧਨ, ਬਿਖਿਆ ਅਤੇ ਸ਼ਬਦ ਨੂੰ ਇੱਕੋ ਜਿਹਾ ਅਧਿਆਤਮਕ ਮਹੱਤਵ ਦੇਣ ਦਾ ਹੋਏ, ਤਾਂ ਇਸ ਤੁੱਕ ਵਿੱਚ ਗੁਰੂ ਸਾਹਿਬ ਦਾ ਨਿਰਦੇਸ਼ ਤਿੰਨ ਘਰਾਂ ਵਾਲਾ ਹੋਏਗਾ, ਤਾਂ ਤੁੱਕ ਦਾ ਪਾਠ ਅਤੇ ਤੁੱਕ ਦਾ ਗਾਇਨ ਤਿੰਨ ਘਰਾਂ ਅਨੁਸਾਰ ਇਵੇਂ ਹੋਏਗਾ। ਬੰਧਨ ਤੋਰ ਛੋਰ ਬਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀ ਰਹਿ ਦੀਨ, ਤੋ ਇਸ ਤਰ੍ਹਾਂ ਅਸੀਂ ਇਸੇ ਤੁੱਕ ਵਿੱਚੋਂ ਤਿੰਨ ਸੁਨੇਹੇ ਤਿੰਨ ਘਰਾਂ ਦੇ ਰੂਪ ਵਿੱਚ ਪ੍ਰਾਪਤ ਕੀਤੇ। ਪਰ ਜੇਕਰ ਮਾਇਆ ਦੇ ਬੰਧਨਾਂ ਨੂੰ ਤੋੜ ਕੇ ਇੱਕ ਪਾਸੇ ਅਤੇ ਗੁਰੂ ਦੇ ਸ਼ਬਦ ਨੂੰ ਮਨ ਵਿੱਚ ਵਸਾਉਣ ਦਾ, ਇਹ ਦੋਨਾਂ ਦਾ ਇੱਕ ਇੱਕ ਘਰ ਦਾ ਨਿਰਦੇਸ਼ ਜੇ ਹੋਏ, ਤਾਂ ਇਸ ਤੁੱਕ ਵਿੱਚ ਦੋ ਘਰ ਹੋਣਗੇ ਅਤੇ ਤੁੱਕ ਦਾ ਪਾਠ ਗਾਇਨ ਦੋ ਘਰਾਂ ਅਨੁਸਾਰ ਇਵੇਂ ਹੋਏਗਾ। ਬੰਧਨ ਤੋਰ ਛੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀ ਰਹਿ ਦੀਨ। ਪਰ ਜੇਕਰ ਗੁਰੂ ਸਾਹਿਬ ਦਾ ਨਿਰਦੇਸ਼ ਇਹ ਹੋਏ ਕਿ ਮਨ ਵਿੱਚ ਗੁਰੂ ਸ਼ਬਦ ਵਸਾ ਲੈਣ ਨਾਲ ਮਾਇਆ ਦਾ ਪ੍ਰਭਾਵ ਖਤਮ ਹੋ ਜਾਂਦਾ ਹੈ, ਤਾਂ ਸਾਰੀ ਤੁੱਕ ਦਾ ਇੱਕੋ ਘਰ ਹੋ ਜਾਵੇਗਾ। ਇਹ ਘਰ ਪਹਿਲੇ ਦੀਆਂ ਤੁੱਕਾਂ ਦਾ ਵਿਧਾਨ ਹੁੰਦਾ ਹੈ, ਤਾਂ ਅਜਿਹੀ ਤੁੱਕ ਦਾ ਪਾਠ ਇੱਕ ਘਰ ਅਨੁਸਾਰ ਇਵੇਂ ਹੋਵੇਗਾ। ਬੰਧਨ ਤੋਰ ਛੋਰ ਬਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀ ਰਹਿ ਦੀ। ਇਸ ਅਨੁਸਾਰ ਗੁਰੂ ਸਾਹਿਬ ਵੱਲੋਂ ਹਰ ਸ਼ਬਦ ਦਾ ਘਰ ਨਿਰਧਾਰਿਤ ਕੀਤਾ ਜਾਂਦਾ ਹੈ, ਫਿਰ ਉਸ ਸ਼ਬਦ ਦੀਆਂ ਸਾਰੀਆਂ ਤੁੱਕਾਂ ਅਜਿਹੀਆਂ ਹੋ ਜਾਂਦੀਆਂ ਹਨ ਜਿਨ੍ਹਾਂ ਦੇ ਗੁਰਮਤ ਦੇ ਸੁਨੇਹੇ ਉਸ ਦੇ ਘਰ ਦੇ ਸ਼ਬਦ ਦੇ ਘਰ ਦੇ ਅਨੁਸਾਰ ਹੁੰਦੇ ਹਨ। ਇਸ ਤੁੱਕ ਵਿੱਚ ਦੇ ਸ਼ਬਦ ਦੇ ਸਿਰਲੇਖ ਵਿੱਚ ਗੁਰੂ ਸਾਹਿਬ ਵੱਲੋਂ ਮੌਲਿਕ ਗੁਰਮਤ ਸੁਨੇਹੇ ਪ੍ਰਾਪਤ ਕਰਨ ਲਈ
ਘਰ

0: ਪੰਜਵਾਂ ਸੁਭਾਹਿਮਾਨ ਹੈ। ਗੁਰਬਾਣੀ ਦੇ ਘਰ ਪੰਜਵੇਂ ਦੇ ਵਿਧਾਨ ਅਨੁਸਾਰ ਜੋ ਸ਼ਬਦ ਘਰ ਪੰਜਵੇਂ ਵਿੱਚ ਹੁੰਦਾ ਹੈ ਉਸ ਸ਼ਬਦ ਦੇ ਹਰ ਪਦੇ ਵਿੱਚ ਪੰਜ ਘਰ ਹੁੰਦੇ ਹਨ, ਭਾਵ ਹਰ ਪਦੇ ਵਿੱਚ ਗੁਰਬਾਣੀ ਦੇ ਪੰਜ ਸੁਨੇਹੇ ਹੁੰਦੇ ਹਨ। ਹੁਣ ਜਿਸ ਸ਼ਬਦ ਦੀ ਇਹ ਤੁੱਕ ਹੈ ਉਸ ਸ਼ਬਦ ਦੇ ਹਰ ਪਦੇ ਵਿੱਚ ਦੋ ਦੋ ਤੁਕਾਂ ਹਨ, ਭਾਵ ਦੁਤੁੱਕੇ ਪਦੇ ਹਨ, ਹਰ ਪਦੇ ਵਿੱਚ ਦੋ ਦੋ ਤੁਕਾਂ ਹਨ। ਜਿਹੜੀ ਅਸੀਂ ਤੁੱਕ ਵਿਚਾਰ ਰਹੇ ਹਾਂ, ਬੰਧਨ ਤੋਰ ਛੋਰ ਬਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀਰੇ ਦੀਨ, ਇਹ ਪਦੇ ਦੀ ਇੱਕ ਤੁੱਕ ਹੈ। ਇਸ ਤੋਂ ਇਲਾਵਾ ਪਦੇ ਦੀ ਇੱਕ ਹੋਰ ਤੁੱਕ ਹੈ, ਦੂਸਰੀ ਤੁੱਕ ਹੈ, ਰੂਪ ਅਨਰੂਪ ਮੋਰੋ ਕਛੁ ਨਾ ਵਿਚਾਰਿਓ, ਪ੍ਰੇਮ ਗਹਿਓ ਮੋਹੇ ਹਰ ਰੰਗ ਪੀਨ। ਜੋ ਦੂਸਰੀ ਤੁੱਕ ਹੈ ਉਸ ਵਿੱਚ ਦੋ ਘਰ ਹਨ। ਇੱਕ ਘਰ ਹੈ ਕਿ ਮੇਰਾ ਰੂਪ ਕੁਰੂਪ ਨਹੀਂ ਵਿਚਾਰਿਆ ਗੁਰੂ ਸਾਹਿਬ ਨੇ, ਰੂਪ ਅਨੁਰੂਪ ਮੋਰੋ ਕਛੁ ਨਾ ਵਿਚਾਰਿਓ, ਇਹ ਇੱਕ ਘਰ ਹੈ, ਉਹਨਾਂ ਨੇ ਮੈਨੂੰ ਪ੍ਰੇਮ ਨਾਲ ਭਿਜਾ ਦਿੱਤਾ, ਪ੍ਰੇਮ ਗਹਿਓ ਮੈਨੂੰ ਫੜ ਲਿਆ ਮੋਹੇ ਹਰ ਰੰਗ ਪੀਨ, ਮੈਨੂੰ ਆਪਣਾ ਰੰਗ ਨਾਲ ਭਿਓ ਕੇ। ਤੋ ਇਹ ਦੋ ਘਰ ਦੂਸਰੀ ਤੁੱਕ ਵਿੱਚ ਹਨ, ਇਸ ਕਰ ਕਿਉਂਕਿ ਘਰ ਪੰਜਵੇਂ ਦਾ ਇਹ ਸ਼ਬਦ ਹੈ, ਪਦੇ ਵਿੱਚ ਦੋ ਤੁੱਕਾਂ ਨੇ, ਦੂਜੀ ਤੁੱਕ ਵਿੱਚ ਦੋ ਘਰ ਨੇ, ਤਾਂ ਪਹਿਲੀ ਤੁੱਕ ਵਿੱਚ ਹੁਣ ਤਿੰਨ ਘਰ ਹੋਣਗੇ। ਇਹ ਤਿੰਨ ਘਰ ਹੁਣ ਕਿਹੜੇ ਨੇ? ਇਸ ਦਾ ਭਾਵ ਜਿਹੜੇ ਅਸੀਂ ਵੱਖ ਵੱਖ ਪ੍ਰਕਾਰ ਇੱਕ ਤੁੱਕ ਵਿੱਚੋਂ ਵਿਚਾਰ ਰਹੇ ਸੀ, ਪਹਿਲੀ ਤੁੱਕ ਜੋ ਪਦੇ ਦੀ ਹੈ, ਬੰਧਨ ਤੋਰ ਇੱਕ ਘਰ, ਛੋਰ ਬਿਖਿਆ ਤੇ ਦੂਜਾ ਘਰ, ਗੁਰ ਕੋ ਸ਼ਬਦ ਮੇਰਾ ਹੀ ਰਹਿ ਦੀਨ, ਤੇ ਗੁਰੂ ਦਾ ਸ਼ਬਦ ਮੇਰੇ ਹਿਰਦੇ 'ਚ ਵਾਸਾ ਕਰਦਾ ਹੈ। ਤੋ ਇਹ ਤਿੰਨ ਘਰ, ਤੋ ਇਸ ਦਾ ਭਾਵ ਹੋਇਆ ਜਿਹੜੇ ਚਾਰ ਪ੍ਰਕਾਰ ਦੇ ਤਰ੍ਹਾਂ ਨਾਲ ਸਾਡੇ ਮਨ ਨੂੰ ਟੁੰਬ ਰਹੀ ਸੀ ਇੱਕ ਤੁੱਕ, ਅਸੀਂ ਜਦੋਂ ਗੁਰੂ ਸਾਹਿਬ ਦਾ ਸੁਨੇਹਾ ਗੁਰੂ ਸਾਹਿਬ ਦੇ ਅਨੁਸਾਰ ਜਦੋਂ ਲੈਂਦੇ ਹਾਂ, ਇਸ ਤੁੱਕ ਨੂੰ ਅਸੀਂ ਪੜ੍ਹਾਂਗੇ, ਇਸ ਤੁੱਕ ਨੂੰ ਗਾਵਾਂਗੇ, ਬੰਧਨ ਤੋਰ ਛੋਰ ਬਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀ ਰਹਿ ਦੀਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਬਾਣੀ ਦੇ ਸੁਨੇਹੇ ਰੂਪੀ ਘਰਾਂ ਨੂੰ ਨਿਰਧਾਰਿਤ ਕਰਨਾ ਅਤਿ ਮਹੱਤਵਪੂਰਨ ਹੈ, ਇਸ ਲਈ ਘਰ ਆਧਾਰਿਤ ਗੁਰਬਾਣੀ ਸੰਥਿਆ ਜ਼ਰੂਰੀ ਹੈ। ਘਰ ਆਧਾਰਿਤ ਗੁਰਬਾਣੀ ਸੰਥਿਆ ਰਾਹੀਂ ਅਸੀਂ ਗੁਰੂ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਗੁਰਬਾਣੀ ਦਾ ਪਾਠ ਉਵੇਂ ਕਰਨ ਦੇ ਪਾਤਰ ਬਣ ਸਕਦੇ ਹਾਂ ਜਿਵੇਂ ਗੁਰੂ ਸਾਹਿਬ ਸਾਨੂੰ ਨਿਰਦੇਸ਼ ਕਰ ਰਹੇ ਹਨ। ਗੁਰਬਾਣੀ ਦੇ ਪਾਠ ਦੀ ਮੌਲਿਕਤਾ ਅਤੇ ਇਕਸਾਰਤਾ ਦੀ ਸੰਭਾਲ ਲਈ ਗੁਰੂ ਸਾਹਿਬਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਘਰ ਦਾ ਵਿਧਾਨ ਸੁਭਾਇਮਾਨ ਕੀਤਾ ਗਿਆ ਹੈ। ਸ਼ਬਦਾਂ ਛੰਤਾਂ ਦੇ ਸਿਰਲੇਖਾਂ ਵਿੱਚ ਘਰ ਪਹਿਲਾ, ਘਰ ਦੂਜਾ, ਘਰ ਤੀਜਾ, ਘਰ ਚੌਥਾ, ਘਰ ਪੰਜਵਾਂ ਜਿਹੇ ਸਿਰਲੇਖ ਸੁਭਾਇਮਾਨ ਹਨ। ਇਹ ਸਿਰਲੇਖ ਦਰਸਾਉਂਦੇ ਹਨ ਕਿ ਗੁਰਬਾਣੀ ਦੀਆਂ ਤੁਕਾਂ ਵਿੱਚ ਗੁਰਬਾਣੀ ਦੇ ਸੁਨੇਹਿਆਂ ਨੂੰ ਕਿਵੇਂ ਸਮਝਣਾ ਹੈ। ਸ਼ਬਦ ਦੀਆਂ ਤੁਕਾਂ ਦਾ ਗਾਇਨ ਵੀ ਘਰਾਂ ਅਨੁਸਾਰ ਕਰਨਾ ਹੁੰਦਾ ਹੈ। ਇਉਂ ਗੁਰਬਾਣੀ ਦਾ ਘਰ ਗੁਰਬਾਣੀ ਦੇ ਸੁਨੇਹਿਆਂ ਨੂੰ ਗੁਰੂ ਸਾਹਿਬ ਅਨੁਸਾਰ ਸਮਝਣ ਦਾ ਵਿਧਾਨ ਹੈ। ਗੁਰਬਾਣੀ ਦੇ ਅਰਥਾਂ ਦੀ ਸਮਝ ਨਾਲ ਗੁਰਬਾਣੀ ਦੀਆਂ ਤੁਕਾਂ ਦੇ ਭਾਗ ਤਾਂ ਕੀਤੇ ਜਾ ਸਕਦੇ ਹਨ, ਪਰ ਜਦੋਂ ਗੁਰਬਾਣੀ ਦੀਆਂ ਤੁਕਾਂ ਦੇ ਭਾਗ ਅਸੀਂ ਗੁਰਬਾਣੀ ਦੇ ਘਰ ਦੇ ਵਿਧਾਨ ਦੀ ਸੋਝੀ ਨਾਲ ਕਰਦੇ ਹਾਂ ਤਾਂ ਤੁਕਾਂ ਦੇ ਭਾਗ ਤੁਕਾਂ ਦੇ ਘਰ ਹੋ ਜਾਂਦੇ ਹਨ। ਇਉਂ ਗੁਰਬਾਣੀ ਦੀਆਂ ਤੁਕਾਂ ਦੇ ਘਰ ਸੰਬੰਧੀ ਗੁਰੂ ਸਾਹਿਬਾਨ ਵੱਲੋਂ ਕੀਤੇ ਨਿਰਦੇਸ਼ਾਂ ਅਨੁਸਾਰ ਨਿਰਧਾਰਿਤ ਭਾਗ ਕਰਨ ਨਾਲ, ਉਸ ਅਨੁਸਾਰ ਗੁਰਬਾਣੀ ਦਾ ਪਾਠ, ਗੁਰਬਾਣੀ ਦਾ ਗਾਇਨ ਕਰਨ ਨਾਲ ਗੁਰਬਾਣੀ ਦਾ ਅਸਲ ਅਧਿਆਤਮਕ ਆਨੰਦ ਪਹੁੰਚਿਆ ਜਾ ਸਕਦਾ ਹੈ।
1: ਗੁਰਬਾਣੀ ਵਿੱਚ ਘਰ ਦਾ ਸਿਧਾਂਤ, ਇਹ ਵਾਰਤਾ ਸੁਣਾ ਰਹੇ ਸਨ ਡਾਕਟਰ ਚਰਨ ਕਮਲ ਸਿੰਘ। ਗੁਰਮਤਿ ਸੰਗੀਤ ਵਿੱਚ ਪ੍ਰਚਲਿਤ ਸਾਰੇ ਤਾਲ ਭਾਰਤੀ ਸ਼ਾਸਤਰੀ ਸੰਗੀਤ ਵਿੱਚੋਂ ਹੀ ਸਿੱਧੇ ਤੌਰ 'ਤੇ ਪ੍ਰਯੋਗ ਹੋ ਰਹੇ ਨੇ, ਭਾਵੇਂ ਕੁਝ ਨਵੇਂ ਤਾਲਾਂ ਦੇ ਸਰੂਪ ਅਤੇ ਕੁਝ ਨਵੇਂ ਤਾਲ ਵੀ ਇਸਤੇਮਾਲ ਕੀਤੇ ਜਾ ਰਹੇ ਹਨ, ਪਰ ਇਹਨਾਂ ਨੂੰ ਵਜਾਉਣ ਦੀ ਪਰੰਪਰਾ ਅਤੇ ਮੂਲ ਵਿਧੀ ਵਿਧਾਨ ਪਹਿਲਾਂ ਤੋਂ ਪ੍ਰਚਲਿਤ ਭਾਰਤੀ ਸ਼ਾਸਤਰੀ ਸੰਗੀਤ ਦੀ ਪਰੰਪਰਾ ਅਨੁਸਾਰ ਹੀ ਰਹਿੰਦੀ ਹੈ।

ਇਸ ਭਜਨ ਦੇ ਨਾਲ ਹੀ ਭਗਤੀ ਸੰਗੀਤ ਦਾ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਡੀਟੀਐਸ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਤੜਕੇ ਦੇ 4 ਵੱਜ ਚੁੱਕੇ ਨੇ। ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

फते सवैये महले दूजे के एक ओंकार।

ਬੇਖਮਤਾ ਗਾਖੜੀ ਬੇਖਮਕਾਰ ਤੇ ਨਰ ਭਾਵ ਉਤਾਰ ਕੀਏ ਨਿਰਭਾਰ ਸਤ ਸੰਗਤ।

0: para morar.
1: ਤੈਂ ਤਾਂ ਹਦਰਥ ਪਾਇਓ ਮਾਨ, ਸੇਵਿਆ ਗੁਰ ਪਰਵਾਨ,

ਸਪਤ ਦੀਪ ਮਝਾਰ ਲਹਿਣਾ ਜਗਤਰ ਗੁਰਪਰਸ ਮੁਰਾਰ ਦ੍ਰਿਸ਼ਟ ਧਰਤ ਤਮ ਹਰਨ ਦਹਿਨ ਅਗ ਪਾਪ ਪਰਨਾਸਨ ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਿਨਾਸਨ ਲੋਭ ਮੋਹ ਵਸ ਕਰਨ ਸਰਣ ਜਾਚਕ ਪ੍ਰਤਪਾਲਣ ਆਤਮ ਰਤ ਸੰਗ ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤਿਗੁਰੂ ਕਲ ਸਤਿਗੁਰ ਤਿਲਕ ਸਤ ਲਾਗੈ ਸੋ ਪੈ ਤਰੈ ਗੁਰ ਜਗਤ ਫਿਰਨ ਸਿਹਿ ਅੰਗਰੋ ਰਾਜ ਜੋਗ ਲਹਿਣਾ ਕਰੈ ਗੁਰ ਜਗਤ।

ਸੱਚ ਤੀਰਥ ਸੱਚ ਇਸ਼ਨਾਨ ਅਰ ਭੋਜਨ ਪਾਉ ਸੱਚ ਸਦਾ ਸੱਚ ਪਾਖੰਤ ਸੋ ਹੈ ਸੱਚ ਪਾਇਓ ਗੁਰ ਸ਼ਬਦ ਸਚ ਨਾਮ ਸੰਗਤੀ ਬੋ ਹੈ ਜਿਸ ਸਚ ਸੰਜਮ ਵਰਤ ਸਚ ਕਬਜਨ ਕਲ ਵਖਾਂ ਦਰਸ਼ਨ ਪਰਸੈ ਗੁਰੂ ਕੈ ਸਾਜਣਾ ਪਰਵਾਂ ਜਿਸ ਸਚ ਸੰਜਮ ਵਰਤ ਸਚ ਕਬਜਨ ਕਲ ਵਖਾਂ ਦਰਸ਼ਨ

अमृत परवासर अतुल भंडार पर परहित पर अपर अपार पर अपनो पावन कर

कोट पराचित जाहे नाम लिए हर हर जन नानक भगत दर तुल ब्रह्म समसर।

0: ਆਵਧ ਕਟਿਓ ਨਾ ਜਾਤ, ਪ੍ਰੇਮ ਰਸ ਚਰਨ ਕਮਲ ਸੰਗ, ਦਾਵਣ ਬੰਧਿਓ ਨਾ ਜਾਤ, ਵਿਦੇ ਮਨ ਦਰਸ ਮਗ, ਪਾਵਕ ਚਰਿਓ ਨਾ ਜਾਤ, ਰਹਿਓ ਜਨ ਧੂੜ ਲੱਗ, ਨੀਰ ਨਾ ਸਾਕਸ ਬੋਰ, ਚਲੇ ਹਰ ਪੰਥ ਪੱਗ, ਨਾਨਕ ਰੋਗ ਦੁਖ ਅਗਵੋਂ, ਛਿਦੇ ਹਰ ਨਾਮ ਖਗ।
1: ਸਚ ਨਾਮ ਕਰ ਤਾਰੇ, ਸੋ ਦ੍ਰਿੜ ਨਾਨਕ ਸੰਗ ਰਹਿਓ, ਤਾਂ ਤੇ ਅੰਗਦ ਰਹਿਣਾ ਪ੍ਰਗਟ, ਤਾਸ ਚਰਨੈ ਲਿਵ ਰਹਿਓ, ਤਿਤ ਕੁਲ

प्रिया अहनिसु सहज सुभाए दर्शन परसया गुरु का जन्म मरण दुख जाए।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

बुझे तपत अगानिया गह पुजा लीने दया कीने।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਤ ਸਰੀ। ਮਹੱਲਾ ਪੰਜਵਾਂ, ਘਰ ਦੂਜਾ ਛੰਤ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ। ਊਚਾ ਆਗਮ ਅਪਾਰ ਪ੍ਰਭ, ਕਥਨ ਨ ਜਾਏ ਅਕਥ। ਨਾਨਕ ਪ੍ਰਭ ਸਰਣਾਗਤੀ, ਰਾਖਨ ਕਉ ਸਮਰੱਥ।

ਕਲ ਮੈਂ ਬੇਦ ਅਥਰ ਬਣ ਹੁਆ ਨਾਉ ਖੁਦਾਈ ਅਲ ਪਿਆ ਨੀਲ ਬਸਤਲੇ ਕੱਪੜੇ ਪੈਰੇ ਤੁਰਕ ਪਟਾਣੀ ਅਮਰ ਕੀਆ ਚਾਰੇ ਵੇਦ ਹੋਏ ਸਚਿਆਰ ਪੜ੍ਹੈ ਗੁਣੈ ਤਿਨ ਚਾਰ ਵਿਚਾਰ ਭਾਉ ਭਗਤ ਕਰ ਨੀਚ ਸਦਾਏ ਤੋ ਨਾਨਕ ਮੁਖ ਅੰਤਰ ਪਾਏ ਪੁੜ।

ਸਮਾਲਿਆ ਜਿਨਕਰ ਉਪਦੇਸ਼ ਗਿਆਨ ਜਿੰਦੀ ਹੈ ਨਿਤਲੀ ਜਗਤ ਨੇ ਹਾਲਿਆ ਖਸਮ ਛੋੜ ਦੂਜੇ ਲਗੇ ਡੁੱਬੇ ਸੇ ਮਨ ਜਾ ਰਿਹਾ ਸਤਿਗੁਰ ਹੈ ਬਹੁਤ।

0: ਸਾਥੀਏ ਜਰ ਦੈਕ ਸੁਧੇ ਜਾਏ ਮਹਲਾ ਪਹਿਲਾ।
1: ਪੜ ਪੁਸਤਕ ਸੰਧਿਆ ਬਾਦੰ ਸਿਰ ਪੁਸ਼ਪਕ ਸਮਾਦੰ ਮੁਖ ਝੂਠ ਬਭੁਖੰ ਸਾਰੰ ਤ੍ਰੈਪਾਲ ਤਿਹਾਰ ਵਿਚਾਰੰ ਗਲ ਮਾਲਾ ਤ੍ਰਿਗ ਲਾਟੰ ਦੋਏ ਧੋਤੀ ਬਸਤਰ ਕਪਾਟੰ ਦੋਏ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਾ ਫੋਕਟ ਨਿਸ਼ਚੋ ਕਰਮੰ ਕਉ ਨਾਨਕ ਨੇ ਚੋ ਥਿਆਵੈ ਬਿਨ ਸਤਿਗੁਰ।

सहाय। अर्जन हर गोविंद नौ सिमरौ श्री हर राय। श्री हर कृष्ण ते आइय।

ਵਾਹਿਗੁਰੂ ਬੋਲੋ ਜੇ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਆ ਰਿਹਾ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੇ ਪ੍ਰਥਮੈ

ਆਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ।

ਹਜ਼ੂਰ ਕੜਾਹ ਪ੍ਰਸਾਦੀ ਦੇਗਾ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ

ਵੇ ਤੱਗਾ ਆਪੇ ਵੱਤੈ ਵੜ ਧਾਗੇ ਅਵਰੈ ਕਰਦਾ ਲੈ ਪਹਾੜ ਕਰੇ ਵੀ ਆਹੋ ਕੜ ਕਾਗਲ ਦੱਸੇ ਰਾਹੋ ਸੁਣ ਵੇਖੋ।

ਗੱਡੀ ਕਾਰ ਉੱਪਰ ਆਏ ਬੈਠੇ ਕੂੜ ਯਾਰ ਮਤ ਪਿੱਟੈ ਵੇ ਮਤ ਪਿੱਟੈ ਇਹੋ ਅਨ ਸਾਡਾ ਫਿੱਟੈ ਤਨ ਫਿੱਟੈ ਫੇਡ ਕਰੇਨ ਮਨ ਝੂਠੇ ਜੁਲੀ ਪਰੇਨ ਕਹੋ ਨਾ।